ਅੱਜ ਜੋ ਪਾਵਨ ਹੁਕਮਨਾਮਾ ਸਾਹਿਬ ਤੁਸੀਂ ਸਾਰੇ ਪੜ੍ਹ ਕੇ ਆਇਓ, ਸੰਤਾਂ ਕੇ ਕਾਰਜ ਆਪ ਖਲੋ ਹਰ ਕੰਮ ਕਰਾਵਣ ਆਇਆ ਰਾਮ। ਇਹ ਹਰਿਮੰਦਰ ਸਾਹਿਬ ਪਹਿਲਾ ਹੁਕਮਨਾਮਾ ਸੀ ਜਦੋਂ ਪਹਿਲਾ ਪ੍ਰਕਾਸ਼ ਕੀਤਾ ਸੀ ਪੰਜਵੇਂ ਪਾਤਸ਼ਾਹ, ਅਤੇ ਉਹੀ ਆਪਾਂ ਪੜ੍ਹ ਰਹੇ ਸੀ। ਹੁਣ ਉਹ 'ਚ ਦਰਸ਼ਨ ਕਰਾਏ ਆ ਅਕਾਲ ਪੁਰਖ ਦੇ, ਸ਼ਬਦ ਧਿਆਨ ਨਾਲ ਪਹਿਲਾਂ ਸੁਣ ਲਓ। ਕਹਿੰਦੇ ਜਦੋਂ ਬੇਨਤੀ ਕੀਤੀ ਨਾ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਆ, ਅਤੇ ਪੰਜਵੇਂ ਪਾਤਸ਼ਾਹ ਨੂੰ ਪੁੱਛਣ ਲੱਗੇ ਗੁਰਮੁਖ ਪਿਆਰੇ, ਕਹਿੰਦੇ ਤੁਸੀਂ ਕਹਿੰਦੇ ਹੋ ਗੁਣ ਨਿਧਾਨ ਮੇਰਾ ਪ੍ਰਭ ਕਰਦਾ, ਇਹ ਗੁਣਾਂ ਦਾ ਖਜ਼ਾਨਾ ਵਾਹਿਗੁਰੂ, ਉਸਤਤ ਕੌਣ ਕਰੀਏ ਰਾਮ, ਵੀ ਉਹਦੀ ਉਸਤਤ ਕਿਵੇਂ ਕਰੀਏ। ਸੰਤ ਤੁਹਾਡੇ ਵਰਗੇ ਸਾਰੇ ਇਕੱਠੇ ਹੋ ਕੇ ਬੇਨਤੀ ਕਰਨ ਲੱਗੇ ਕਿ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ ਜੈ ਰਾਮ, ਕਿਉਂਕਿ ਜਿੰਨਾ ਚਿਰ ਜਿਹੜੇ ਨਾਮ ਨਾਲੋਂ ਜਨਮ ਸਮੇਂ ਲਿਵ ਟੁੱਟ ਗਈ ਸੀ, ਜਿੰਨਾ ਚਿਰ ਉਹ ਫਿਰ ਟੁੱਟੀ ਨਹੀਂ ਗੰਢੀ ਜਾਂਦੀ ਹੈ ਅੰਤਰਗਤ ਮਨ ਦੀ, ਉਹਨਾਂ ਚਿਰ ਦਰਸ਼ਨ ਨਹੀਂ ਹੋਣੇ, ਉਹਨਾਂ ਚਿਰ ਪ੍ਰਕਾਸ਼ ਉਪ ਅੰਦਰੋਂ ਦਰਸ਼ਨ ਨਹੀਂ ਹੋਣੇ। ਭਾਵੇਂ ਆਪਾਂ ਪੜ੍ਹਦੇ ਹਾਂ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠ, ਜਿੰਨਾ ਚਿਰ ਨਾਮ ਪ੍ਰਗਟ ਨਹੀਂ ਹੁੰਦਾ ਜਿਹੜਾ ਸਾਡੇ ਅੰਦਰ ਗੁਪਤ ਹੈ। ਸਤਿਗੁਰ ਗੁਰਬਾਣੀ 'ਚ ਦੱਸਿਆ ਕਿ ਸਾਰਿਆਂ ਦੇ ਅੰਦਰ ਨਾਮ ਅਤੇ ਵਾਹਿਗੁਰੂ ਦੀ ਜੋਤ ਪ੍ਰਕਾਸ਼ ਰੂਪ ਵਾਹਿਗੁਰੂ ਆਪ ਗੁਪਤ ਹੋਏ ਬੈਠੇ ਆ। ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਹੁਣ ਉਹਨੂੰ ਪ੍ਰਗਟ ਕਰਨ ਦਾ ਫਿਰ ਨਾਲ ਹੀ ਤਰੀਕਾ ਦੱਸ ਦਿੱਤਾ ਆ ਜਿਹੜਾ ਤੁਸੀਂ ਵਰਤ ਰਹੇ ਹੋ, ਗੁਰ ਪ੍ਰਸਾਦੀ ਹਰ ਮਿਲੇ ਮਿਲਾਏ। ਕਹਿੰਦੇ ਤੁਸੀਂ ਗੁਰ ਪ੍ਰਸਾਦ ਲਓ, ਪੰਜ ਪਿਆਰੇ ਗੁਰੂ ਰੂਪ ਨੇ ਉਹਨਾਂ ਤੋਂ ਜਦੋਂ ਅਸੀਂ ਬਖਸ਼ਿਸ਼ ਲੈਂਦੇ ਹਾਂ ਅੰਮ੍ਰਿਤ ਦੀ ਦਾਤ, ਉਹ ਸਾਨੂੰ ਗੁਰ ਪ੍ਰਸਾਦ ਦਿੰਦੇ ਨੇ, ਪੰਜ ਚੁਲੇ ਸਾਡੇ ਮੁੱਖ 'ਚ ਪਾਉਂਦੇ ਨੇ ਅਤੇ ਆਪਣੇ ਮੁੱਖ ਤੋਂ ਬੋਲਦੇ ਨੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਕੰਨਾਂ ਨਾਲ ਸੁਣਦੇ ਆਪਾਂ ਗੁਰਪ੍ਰਸਾਦ ਕਹਿੰਦੇ ਹਾਂ, ਪੰਜ ਸਾਡੇ ਨੇਤਰਾਂ 'ਚ ਪਾਉਂਦੇ ਫਿਰ ਬੋਲਦੇ, ਪੰਜ ਕੇਸਾਂ 'ਚ ਇੱਦਾਂ ਸਾਨੂੰ ਗੁਰਮੰਤਰ ਗੁਰਪ੍ਰਸਾਦ ਦਿੰਦੇ ਨੇ। ਅਤੇ ਕਹਿੰਦੇ ਉਸ ਗੁਰਪ੍ਰਸਾਦ ਦੇ ਨਾਲ ਤੁਸੀਂ ਮਿਲ ਸਕਦੇ ਹੋ। ਮੇਰੇ ਪ੍ਰਭ ਅੰਦਰ ਆਪ ਲੁਕਾਇਆ, ਗੁਰਪ੍ਰਸਾਦੀ ਹਰ ਮਿਲੇ ਮਿਲਾਏ। ਮਿਲਾਇਆ ਮਿਲਾਏਗਾ ਕੌਣ? ਗੁਰੂ ਦੱਸੂਗਾ ਤਰੀਕਾ ਤੁਹਾਨੂੰ ਵੀ ਉਹ ਗੁਰਪ੍ਰਸਾਦ ਲੈ ਕੇ ਜਪ ਕਿੱਦਾਂ ਕਰਨਾ। ਗੁਰਪ੍ਰਸਾਦ ਜਪ ਜਪਣਾ ਕਿਹਨੂੰ? ਵਾਹਿਗੁਰੂ ਨੂੰ, ਜਿਹੜਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਜਿਹੜੇ ਜਪਣਗੇ ਇੱਦਾਂ ਜਿੱਦਾਂ ਤੁਸੀਂ ਜੁੜ ਕੇ ਜਪ ਰਹੇ ਹੋ, ਉਹਦਾ ਹੀ ਰੂਪ ਹੋ ਜਾਣਗੇ ਮਨ। ਉਹਨੂੰ ਹਰੀ ਵੀ ਕਿਹਾ, ਕਿਤੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਂ, ਦਰਸ਼ਨ ਕਿਉਂ ਨਾ ਹੋਣਗੇ। ਜਦੋਂ ਤੁਸੀਂ ਤਰੀਕੇ ਨਾਲ ਜੋ ਸਤਿਗੁਰਾਂ ਨੇ ਕਿਹਾ ਵੀ ਗੁਰਪ੍ਰਸਾਦੀ ਹਰ ਮਿਲੇ ਮਿਲਾਇਆ, ਉਹ ਮਿਲੇਗਾ, ਮਿਲਾਉਣਗੇ ਗੁਰੂ ਸਾਹਿਬ, ਦੱਸਣਗੇ ਤਰੀਕਾ। ਤਰੀਕਾ ਨਾ ਦੱਸ ਦਿੱਤਾ ਵੀ ਗੁਰਪ੍ਰਸਾਦੀ ਮਿਲਣਾ, ਜੇ ਹੋਰ ਨਹੀਂ ਕੋਈ ਵੀ ਤਰੀਕਾ। ਸਾਹਿਬ ਮੇਰਾ ਸਦਾ ਹੈ ਅੰਦਰ ਵੀ ਅਤੇ ਬਾਹਰ ਵੀ, ਦਿਸੇ ਸ਼ਬਦ ਕਮਾਏ, ਦਿਸਦਾ ਕਿਉਂ ਨਹੀਂ? ਆਪਾਂ ਸ਼ਬਦ ਦੀ ਕਮਾਈ ਨਹੀਂ ਕਰਦੇ। ਅਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਜੀ ਕਿੰਨਾ ਕੁ ਕਰਨਾ ਪਊਗਾ, ਆ ਤੁਸੀਂ ਤਾਂ ਥੱਕ ਜਾਂਦੇ ਹੋ ਹੁਣ ਥੋੜ੍ਹਾ ਚਿਰ। ਉਹ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ। ਤੁਹਾਡੇ ਨਾਲ ਕਿੰਨਿਆਂ ਨੇ ਛੁੱਟ ਜਾਣਾ, ਕੇਤੀ ਛੁੱਟੀ ਜਾ। ਹੁਣ ਆਸਾ ਜੀ ਦੀ ਵਾਰ

ਵਡਿਆਈ ਵੱਡਾ ਪਾਇਆ, ਵਡਿਆਈ ਕਰ ਕਰਕੇ ਉਸ ਵੱਡੇ ਨੂੰ ਤੁਸੀਂ ਪਾ ਸਕਦੇ ਹੋ। ਸਭ ਤੋਂ ਉੱਤਮ ਵਿਚਾਰ ਦੱਸਿਆ ਵਾ ਸੁਖਮਨੀ ਸਾਹਿਬ ਚ ਵੀ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਤੇ ਆਸਾ ਜੀ ਦੀ ਵਾਰ ਚ ਲਿਖਿਆ ਉੱਤਮ ਇਹ ਵਿਚਾਰ ਹੈ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ ਜਗ ਜੀਵਨ ਦਾਤਾ। ਬਸ ਇੱਕ ਆਹ ਦੋ ਪੰਕਤੀਆਂ ਹੀ ਕਮਾ ਲਓ ਗੁਰਮੁਖ ਪਿਆਰਿਓ, ਅਸੀਂ ਇਹ ਦੋ ਪੰਕਤੀਆਂ ਵੀ ਨਹੀਂ ਕਮਾਉਂਦੇ। ਜੇ ਆਸਾ ਜੀ ਦੀ ਵਾਰ ਦੇ ਵਿੱਚ ਇੰਨਾ ਉੱਤਮ ਵਿਚਾਰ ਦਿੱਤਾ ਸਾਨੂੰ, ਅਸੀਂ ਕਰਦੇ ਨੀਗੇ, ਚਿੱਤ ਲਾਉਣਾ ਸਿੱਖਦੇ ਨੀਗੇ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿੱਤ ਲਾਇਆ। ਅੱਗੇ ਕੀ ਲਿਖਿਆ, ਜਗ ਜੀਵਨ ਸਾਰੀ ਦੁਨੀਆਂ ਨੂੰ ਜੀਵਨ ਦੇਣ ਵਾਲਾ, ਸਾਹ ਦੇ ਕੇ ਜਿੰਦਾ ਰੱਖਣ ਵਾਲਾ ਵਾਹਿਗੁਰੂ, ਕਹਿੰਦੇ ਉਹਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਹਰੇਕ ਸ਼ਬਦ ਦੇ ਵਿੱਚ ਦਰਸ਼ਨ ਆ, ਹਰੇਕ ਸ਼ਬਦ ਦੇ ਵਿੱਚ। ਹੁਕਮਨਾਮਾ ਸਾਹਿਬ ਪੜ੍ਹ ਕੇ ਆਏ ਤੁਸੀਂ, ਉੱਥੇ ਕੀ ਲਿਖਿਆ, ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀਜੇ। ਨਾਮ ਤੋਂ ਬਿਨਾਂ ਦਰਸ਼ਨ ਨਹੀਂ ਹੋਣੇ। ਨਾਮ ਦੀਜੇ ਦਾਨ ਕੀਜੇ, ਬਿਸਰ ਨਾਹੀਂ ਇੱਕ ਖਿਨੋ, ਗੁਣ ਗੋਪਾਲ ਉੱਚੇ ਰਸਨਾ ਸਦਾ ਗਾਈਏ ਆਨ ਦਿਨ। ਆ ਜਿਹੜੇ ਗੁਣ ਗਾਉਣੇ ਨਾ, ਦਿਨ ਰਾਤ ਜਪਣਾ ਪੈਣਾ। ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ, ਬਿਨਵੰਤ ਨਾਨਕ ਇੱਛ ਪੁੰਨੀ, ਪੇਖ ਦਰਸ਼ਨ ਜੀਜੈ। ਕਾਂਖੀ ਏਕ ਹੈ, ਸਾਡੇ ਕਾਂਖੀ ਹੈ ਨਹੀਂ ਅੰਦਰ, ਕਾਂਖੀ ਏਕ ਹੈ, ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਦਾਰ। ਤੇ ਉਹ ਦਰਸ਼ਨ ਹੋਣੇ ਗਏ ਨਾਮ ਦੇ ਥਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਤੁਹਾਨੂੰ ਸੰਤ ਕਿਹਾ ਭਗਤ, ਕਿਤੇ ਨਾਮ ਕਿੱਥੇ, ਕਹਿੰਦੇ ਭਗਤ ਜਨਾ ਕੇ ਤੁਹਾਡੇ ਅੰਦਰ ਆ। ਤਨ ਮੈਂ ਮਨੁਆ ਮਨ ਮੈਂ ਸਾਚਾ, ਪਰ ਮਨ ਅਸੀਂ ਇੰਨਾ ਮੈਲਾ ਕਰ ਲਿਆ, ਆ ਦੁਬਦਾ ਈਰਖਾ ਦਵੈਸ਼ ਕਰ ਕਰਕੇ ਮੈਲਾ ਕਰਨਾ ਹੁੰਦਾ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ। ਯਾਹੂ ਜੁਗਤ ਕਈ ਜਨਮ ਗਵਾ ਲਏ ਗਏ, ਹੁਣ ਐਸ ਕੀ ਵਰੀ ਨਹੀਂ ਗਵਾਉਣਾ ਆਪਾਂ। ਅਰਦਾਸ ਕਰਨੀ ਆ ਕਿ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਏ। ਹੁਣ ਜਿੰਨਾ ਅੰਦਰ ਚਾਓ ਆ ਗਿਆ ਨਾ ਮਿਲਣ ਦਾ, ਕਰ ਮਿੰਨਤ ਕਰ ਜੋਦੜੀ, ਉਹ ਦਿਨ ਰਾਤ ਮਿੰਨਤਾਂ ਜੋਦੜੀਆਂ ਕਰਨਗੇ। ਵਾਹ ਗੁਰੂ।

Grew, love, grew, love, grew, love, grew, love, grew.

ਅੱਖੀ ਏਕ ਦਰਸ ਤੋਹਰ ਜਿਹੜੇ ਇੱਕ ਅੱਖੀ ਲੈ ਕੇ ਸਤਿਗੁਰਾਂ ਕੋਲ ਆਪਾਂ ਆਉਂਦੇ ਹਾਂ ਫਿਰ ਉਹਨਾਂ ਦੀ ਸਤਿਗੁਰੂ ਪੂਰੀ ਕਰਦੇ ਹਾਂ ਪਰ ਜੋ ਉਹ ਸ਼ਰਤਾਂ ਲਾਉਂਦੇ ਨੇ ਉਹ ਸਾਨੂੰ ਮੰਨਣੀਆਂ ਪੈਣੀਆਂ ਗੁਰਬਾਣੀ ਸਾਰੀ ਕੰਡੀਸ਼ਨਲ ਹੈ ਕੰਡੀਸ਼ਨਲ ਜੋ ਕਹਿ ਰਹੇ ਨੇ ਮੰਨਣਾ ਪੈਣਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਨ ਤੁਸੀਂ ਸਤਿਗੁਰ ਨੂੰ ਪੁੱਛੀਏ ਜੀ ਸਾਡੀ ਕਾਂਖੀ ਪੂਰੀ ਹੋ ਸਕਦੀ ਹੈ ਕਾਂਖੀ ਦੀ ਇੱਛਾ ਵਾਹਿਗੁਰੂ ਨੂੰ ਮਿਲਣ ਦੀ ਉਹਦੇ ਦਰਸ਼ਨ ਕਰਨ ਦੀ ਅੱਜ ਵੀ ਸਤਿਗੁਰਾਂ ਦਾ ਹੁਕਮਨਾਮਾ ਉਹ 'ਚ ਕਰਾਇਆ ਦਰਸ਼ਨ ਕਰਾਏ ਹਰੇਕ ਸ਼ਬਦ 'ਚ ਕਰਾਏ ਕੋਈ ਵੀ ਐਸਾ ਸ਼ਬਦ ਨਹੀਂ ਜਿਹਦੇ ਵਿੱਚ ਦਰਸ਼ਨ ਨਹੀਂ ਕਰਾਏ ਮਿਲਾਪ ਨਹੀਂ ਕਰਾਇਆ ਤਾਂ ਹੀ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ ਨਾ ਜੋ ਪ੍ਰਭ ਕੋ ਮਿਲਬੋ ਚਾਹੇ ਜੋ ਪ੍ਰਭ ਕੋ ਮਿਲਬੋ ਚਾਹੇ ਕੀ ਕਰੇ ਖੋਜ ਸ਼ਬਦ ਮਹਿਲ ਇੱਕ ਸ਼ਬਦ ਖੋਜ ਕੇ ਕਮਾ ਲਓ ਤੁਸੀਂ ਕਮਾਈ ਕਰਨੀ ਪੈਣੀ ਉਸ ਸ਼ਬਦ ਦੀ ਕਮਾਈ ਕਰਨੀ ਪੈਣੀ ਇਕੱਲਾ ਪੜ੍ਹਨ ਦੇ ਨਾਲ ਨਹੀਂ ਪੜ੍ਹਿਆ ਮੈਲ ਨਾ ਉਤਰੇ ਜੋ ਉਹਦੇ ਵਿੱਚ ਲਿਖਿਆ ਹੋਇਆ ਵਾ ਸ਼ਬਦ ਦੇ ਵਿੱਚ ਉਹ ਕਰਨਾ ਪੈਣਾ ਆਪਾਂ ਇਹ ਸ਼ਬਦ ਤੁਹਾਨੂੰ ਸਾਰਿਆਂ ਨੂੰ ਜ਼ੁਬਾਨੀ ਯਾਦ ਹੋਣਾ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਤਨਾਸਰੀ ਰਾਗ ਚ ਇੱਛਾ ਪੂਰਕ ਸਰਬ ਸੁਖਦਾਤਾ ਹਰ ਆਪਾਂ ਅਰਦਾਸ ਕੀਤੀ ਹੈ ਸੁਖਮਨੀ ਸਾਹਿਬ ਪੜ੍ਹਿਆ ਸੀ ਵੀ ਸਤਿਗੁਰੂ ਸਾਡੇ ਅੰਦਰ ਕਾਂਖੀ ਆ ਕਾਂਖੀਆਂ ਦੀ ਇੱਛਾ ਕਾਂਖੀ ਏਕ ਦਰਸ ਤੁਹਾਰੋ ਵੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾ ਸਾਨੂੰ ਉਹਨਾਂ ਨੂੰ ਮਿਲਾ ਜਿਹੜੇ ਤੇਰਾ ਦਰਸ਼ਨ ਕਰਨਾ ਚਾਹੁੰਦੇ ਨੇ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਸਾਨੂੰ ਵੀ ਸਤਿਗੁਰੂ ਉਹਨਾਂ ਨੂੰ ਮਿਲਾ ਤੇ ਅਸੀਂ ਕਰ ਲਈਏ ਦਰਸ਼ਨ ਕਾਂਖੀ ਹੁੰਦਾ ਦਰਸ਼ਨਾਂ ਦੀ ਪਿਆਸ ਤੇ ਜਿਹਨਾਂ ਨੂੰ ਪਿਆਸ ਲੱਗ ਜਾਂਦੀ ਹੈ ਉਹ ਪੂਰੀ ਕਰਦੇ ਨੇ ਸਤਿਗੁਰੂ ਦਰਸ਼ਨ ਪਿਆਸੀ ਦਿਨ ਸਰਾਤ ਚਿਤਮੂ ਅੰਦਰ ਨੇ ਆ ਜਿਹੜੇ ਫਿਰ ਮਨ ਨੂੰ ਜੋੜ ਕੇ ਅਰਦਾਸਾਂ ਬੇਨਤੀਆਂ ਕਰਦੇ ਦਿਨ ਰਾਤ ਤੇ ਫਿਰ ਉਹ ਆਪ ਮਿਲਦਾ ਖੋਲ ਕਪਟ ਗੁਰਮੇਲੀਏ ਨਾਨਕ ਹਰ ਸੰਗ ਮੀਤ ਹਰੀ ਦੇ ਨਾਲ ਮਿਲਾਪ ਕਰਾ ਦਿੰਦੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀ ਹੈ ਤਿਸ ਮੋਹਣ ਲਾਲ ਪਿਆਰੇ ਹਉ ਫਿਰੂ ਖੋਜਣ ਆਪਾਂ ਖੋਜੀ ਨਹੀਂ ਨਾ ਬਣਦੇ ਆਪਾਂ ਉਹਨੇ ਮੱਥਾ ਟੇਕਿਆ ਪ੍ਰਸ਼ਾਦ ਲਿਆ ਲੰਗਰ ਛਕਿਆ ਤੇ ਚਲੋ ਜੀ ਘਰਾਂ ਨੂੰ ਗੁਰਬਾਣੀ ਗੁਰੂ ਜੋ ਕਹਿ ਰਹੇ ਨੇ ਉਹ ਕਰਨਾ ਪੈਣਾ ਉਹ ਵੀ ਸੰਗਤ ਚ ਬੈਠ ਗਏ ਭਾਈ ਪ੍ਰਾਪਤ ਮਾਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ ਤੇ ਕਰੀਏ ਕੀ ਇੱਕੋ ਹੀ ਕੰਮ ਹੈ ਅਵਰ ਕਾਜ ਕੋਈ ਨਹੀਂ ਕਰਨਾ ਅਵਰ ਕਾਜ ਤੇਰੇ ਇਹ ਨਹੀਂ ਦੁਨਿਆਵੀ ਕੰਮ ਛੱਡ ਕੇ ਬਹਿ ਜਾਣਾ ਉਹ ਤਾਂ ਕਰਨੇ ਪੈਣੇ ਤੁਹਾਨੂੰ ਅਵਰ ਕਾਜ ਹੁੰਦੇ ਵਾਹਿਗੁਰੂ ਨੂੰ ਮਿਲਣ ਲਈ ਜਿਹੜੇ ਕਰਮ ਕਾਂਡ ਲੋਕ ਕਰਦੇ ਸੀਗੇ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਆੰਗਮ ਸਾਧੇ ਉਹ ਨਹੀਂ ਕਰਨੇ ਜਿੱਥੋਂ ਇੱਥੋਂ ਸ਼ੁਰੂ ਕੀਤਾ ਗੁਰੂ ਨਾਨਕ ਸਾਹਿਬ ਨੇ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲੱਖ ਚੁੱਪ ਹੈ ਵਰਤ ਮੋਨੀ ਹੋ ਜਾਂਦੇ ਚੁੱਪ ਹੈ ਚੁੱਪ ਨਾ ਹੋਵੇ ਮੰਤ ਚੁੱਪ ਨਹੀਂ ਕਰਦਾ ਜਿਹਨੂੰ ਕਰਾਉਣਾ ਸੀ ਜੇ ਲਾਏ ਰਹਾਂ ਲਵਤਾਰੇ ਵੀ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਫਿਰ ਵਰਤ ਰੱਖਦੇ ਸੀ ਵੀ ਸ਼ਾਇਦ ਇਹ ਕਾਮ ਕਰੋ ਦੋ ਮੋਹਕਾਰੇ ਵੀਕ ਹੋ ਜਾਣਗੇ ਭੁੱਖੇ ਆ ਮਨ ਦੀ ਭੁੱਖ ਨਹੀਂ ਸੀ ਉਤਰਦੀ ਭੁੱਖ ਨਾ ਉਤਰੀ ਭੁੱਖੇ ਰਹਿਣ ਨਾਲ ਜੇ ਬੰਨਾਂ ਪੁਰੀਆਂ ਪਾਰ ਭਾਵੇਂ ਸਾਰੀ ਪੁਰੀਆਂ ਦੀ ਜਾਇਦਾਦ ਇਹਦੇ ਅਲੱਗ ਸੁੱਟ ਦੋ ਅੱਗੇ ਲਿਆ ਕੇ ਰੱਜਦਾ ਨਹੀਂ ਗਾ ਜਿੰਨਾ ਚਿਰ ਨਾਮ ਦੇ ਤੱਕ ਨਹੀਂ ਪਹੁੰਚਦਾ ਸਹਿਸ ਖੱਟੇ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਏ ਕ੍ਰਿਸ਼ਨ ਅਗਨ ਹੈ ਨਾ ਅਗਨ ਜਿਉਂ ਪਾਵਕ ਇੰਧਨ ਨਹੀਂ ਤਰਾਪੇ ਇਹ ਸਾਡਾ ਜਿਹੜੀ ਅਗਨ ਹੈ ਮਾਇਆ ਇਹਦੀ ਤ੍ਰਿਸ਼ਨਾ ਜਿਹੜੀ ਹੈ ਇਹਨੂੰ ਮਾਇਆ ਅਗਨ ਕਿਹਾ ਤੇ ਉਹ ਕੱਲੀ ਮਿਟਦੀ ਹੈ ਤ੍ਰਿਸ਼ਨਾ ਬੂਝੇ ਹਰ ਕੇ ਨਾਮ
ਜਦੋਂ ਤੁਸੀਂ ਨਾਮ ਦੇ ਨਾਲ ਜੁੜਦੇ ਹੋ ਨਾ ਬੋਲ ਕੇ ਵਾਹਿਗੁਰੂ, ਅਤੇ ਅੰਦਰੋਂ ਨਾਮ ਪ੍ਰਗਟ ਹੁੰਦਾ, ਉਹ ਜਦੋਂ ਸਮਾਉਂਦੇ ਉਹ 'ਚੋਂ ਹਰ ਰਸ ਆਉਂਦਾ, ਅੰਮ੍ਰਿਤ ਜਲ, ਨਾਮ ਨਿਰੰਜਨ ਨੀਰ ਨਰਾਇਣ, ਉਹਦੇ ਨਾਲ ਫਿਰ ਇਹ ਅਗਨ ਸ਼ਾਂਤ ਹੁੰਦੀ। ਜਿਹਨੂੰ ਲਿਖਿਆ ਗੁਰਬਾਣੀ 'ਚ, ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿਟਹੀ ਕਾਮ, ਸੀਤਲ ਥੀਵੇਂ ਨਾਨਕਾ ਜਪੰਦਰੋ ਹਰ। ਦੇਖੋ ਸ਼ਕਤੀ ਕਿੰਨੀ ਜਪ ਕਰਨ, ਆਓ ਹਾਂ ਥੋੜ੍ਹਾ ਜਿਹਾ ਮਨ ਨੂੰ ਸ਼ੀਤਲ ਕਰੀਏ, ਜਿਹੜਾ ਭੱਜਿਆ ਫਿਰਦਾ ਅੱਖਾਂ ਬੰਦ ਕਰ। ਵਾਹ

¿Y qué? ¿Y en ni por ni? ¿Y no chao que hay gurbanis? ¿Kanki y qué? ¿Dars toharo? ¿Kar minnat kar jodri? ¿Ajri kar re ardas? ¿Kadeli kar re? ¿Me prabha milane ka? ¿Chao? ¿O chao vale no milda? ¿Man chao pe a prabha agam sunea? ਇਹ ਕੀਤਾ ਕਿ ਉਹਨਾਂ ਨੇ ਹਰ ਮੰਗਲ ਗਾਓ ਸਖੀ ਆ ਜਿਹੜਾ ਗਾ ਰਹੇ ਗਾਓ ਮੰਗਲ ਨਿਤ ਸਖੀਏ ਫਿਰ ਤੁਸੀਂ ਦਿਨ ਰਾਤ ਕਰ ਦੇਣਾ ਸੋਗ ਦੁੱਖ ਨਾ ਵਿਆਪੇ ਇਹ ਜਿਹੜੇ ਫੁਰਨੇ ਆ ਇਹਨੂੰ ਸੋਗ ਦੁੱਖ ਕਿਹਾ ਮਾਇਆ ਇਹ ਨੇੜੇ ਨਹੀਂ ਆਊ ਤੇ ਨਾਮ ਪ੍ਰਗਟ ਹੋ ਜਾਣਾ ਗੁਰੂ ਦੇ ਚਰਨ ਕਿਹਾ ਜੇ ਜਨਮ ਸਮੇਂ ਲਿਵ ਟੁੱਟ ਗਈ ਕਿਤੇ ਗੁਰਚਰਨ ਲਾਗੇ ਦਿਨ ਸੁਭਾਗੀ ਉਹ ਸੁਭਾਗਾ ਦੇਣਾ ਜੇ ਪਰ ਉਹਨਾਂ ਚਿਰ ਜਪੇ ਜਾਣਾ ਤੁਸੀਂ ਆਪਣਾ ਫਿਰ ਜਪ ਫਿਰ ਕਿਹਾ ਵਾਹਿਗੁਰੂ ਜੀ ਨਾਮ ਨੂੰ ਅਨਹਦ ਬਾਣੀ ਕਿਹਾ ਜਦੋਂ ਅੰਦਰੋਂ ਸੁਣਨ ਲੱਗ ਪੈਂਦਾ ਕਿਤੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਗੁਰੂ ਦੇ ਸ਼ਬਦ ਰਾਹੀਂ ਪ੍ਰਗਟ ਹੁੰਦਾ ਨਾਮ ਲਿਖਿਆ ਨਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਉਹਨੂੰ ਅਨਹਦ ਬਾਣੀ ਕਿਹਾ ਨਾਮ ਸਹਿਜ ਤੁਹਾਨੂੰ ਵੀ ਕਿਹਾ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਇੱਥੋਂ ਤੱਕ ਤੁਹਾਨੂੰ ਕਰਨਾ ਪੈਣਾ ਅੱਗੇ ਫਿਰ ਸਤਿਗੁਰੂ ਆਪ ਦਰਸ਼ਨ ਦੇਣਗੇ ਕਹੋ ਨਾਨਕ ਪ੍ਰਭ ਆਪ ਮਿਲੇ ਹੁਣ ਸ਼ਰਤ ਕੀ ਰੱਖੀ ਆ ਕਾਂਖੀ ਏਕ ਹੈ ਦਰਸ ਤੁਹਾਰ ਆਪਾਂ ਵਿਚਾਰ ਕੀਤੀ ਗੁਰਬਾਣੀ ਗੁਰੂ ਜੀ ਕੰਡੀਸ਼ਨਲ ਨੇ ਵੀ ਜੇ ਇੱਦਾਂ ਕਰੋਗੇ ਤਾਂ ਇੱਦਾਂ ਹੋਏਗਾ ਅਤੇ ਅਸੀਂ ਕੀ ਲੈ ਕੇ ਆਏ ਸਤਿਗੁਰੂ ਦੇ ਅੱਗੇ ਆਪਣੀ ਕਾਂਖੀ ਕਾਂਖੀ ਦੀ ਇੱਛਾ ਦਰਸ਼ਨਾਂ ਦੀ ਦਰਸ਼ਨ ਪਿਆਸੀ ਦਿਨ ਸਰਾਬ ਜਿਹਦੇ ਵਾਸਤੇ ਮਾਨਸ ਜਨਮ ਮਿਲਿਆ ਵਾਹਿਗੁਰੂ ਜੀ ਸਾਨੂੰ ਦਰਸ਼ਨ ਜੇ ਅੰਤਰਗਤ ਸੰਤ ਸੰਗ ਅੰਤਰ ਪ੍ਰਭ ਡੀਠਾ ਡੀਠਾ ਹੁੰਦਾ ਦਰਸ਼ਨ ਕਰਨੇ ਅਤੇ ਨਾਮ ਸੁਣਾਓ ਜਿਹਨੂੰ ਜਨਮ ਸਮੇਂ ਲਿਵ ਟੁੱਟ ਗਈ ਨਾਮ ਪ੍ਰਭੂ ਕਾ ਲਾਗਾ ਉਹਨਾਂ ਫਿਰ ਇੱਕ ਸ਼ਰਤ ਰੱਖੀ ਕਹਿੰਦੇ ਜਿਹਦੇ ਅੱਗੇ ਅਰਦਾਸਾਂ ਕਰ ਰਹੇ ਹੋ ਨਾ ਉਹ ਸਾਰੀਆਂ ਆਸਾਂ ਪੂਰੀਆਂ ਕਰਦਾ ਵਾ ਵਾਹਿਗੁਰੂ ਕਰਦਾ ਨਾ ਤੇ ਤੁਹਾਡੀ ਇੱਛਾ ਕਿਉਂ ਨਾ ਪੂਰੀ ਹੋਊਗੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਇੱਛਾ ਪੂਰਕ ਤੁਹਾਨੂੰ ਸਾਰਿਆਂ ਨੂੰ ਆਉਂਦਾ ਸ਼ਬਦ ਪੜ੍ਹੋ ਹਾਂ ਹਾਂ ਇੱਛਾ ਦੀ ਕਾਂਖੀ ਕਹਿੰਦੇ ਸਾਰੀਆਂ ਹੀ ਜਿਹੜੀਆਂ ਤੁਹਾਡੀਆਂ ਸ਼ੁਭ ਕਾਮਨਾਵਾਂ ਨੇ ਉਹ ਪੂਰੀਆਂ ਕਰੂਗਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਧਿਨ ਕਾਮ ਧਿਨ ਇਸ ਨਾਮ ਨੂੰ ਕਿਹਾ ਕਿਤੇ ਹੋਰ ਹੀ ਨਾ ਕਾਮ ਧਿਨ ਸਮਝ ਲਿਓ ਪਾਰ ਜਾਤ ਵੀ ਨਾਮ ਨੂੰ ਕਿਹਾ ਪਾਰ ਜਾਤ ਏ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਵਾ ਜਿਹੜਾ ਬੋਲਦੇ ਵਾਹ ਗੁਰੂ ਇਹਨੂੰ ਕਾਮ ਧਿਨ ਕਿਹਾ ਕਹਿੰਦੇ ਤੁਹਾਡਾ ਸਾਰੀਆਂ ਹੀ ਇੱਛਾ ਵਾਹਿਗੁਰੂ ਸਤਿਗੁਰੂ ਪੂਰੀਆਂ ਕਰੇਗਾ ਸਾਡੇ ਇੱਕੋ ਹੀ ਇੱਛਾ ਹੋ ਕਾਂਖੀ ਏਕ ਹੈ ਦਰਸ ਤੁਹਾਰੋ ਨਾਨਕ ਉਨ ਸੰਗ ਵੀ ਸਾਨੂੰ ਉਹ ਗੁਰਮੁਖ ਮਿਲਾ ਜਿਹਦੇ ਮਿਲਿਆ ਤੇਰਾ ਨਾਮ ਜਪੀਏ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਇਹ ਜਦੋਂ ਕਾਂਖੀ ਤੁਸੀਂ ਦੱਸੀ ਤੇ ਫਿਰ ਅੱਗੋਂ ਸਤਿਗੁਰੂ ਵੀ ਸ਼ਰਤ ਰੱਖਦੇ ਆ ਕਹਿੰਦੇ ਤੁਹਾਡੀ ਕਾਂਖੀ ਅਸੀਂ ਪੂਰੀ ਕਰਾਂਗੇ ਕੌਣ ਕਰੇਗਾ ਅਕਾਲ ਪੁਰਖ ਵਾਹਿਗੁਰੂ ਕਾਂਖੀ ਏਕ ਹੈ ਕਿਤੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੇ ਵਸ ਹੈ ਕਾਮ ਧਿਆਨਾ ਅੱਗੇ ਕੀ ਲਿਖਿਆ ਜੀ ਸੋ ਐਸਾ ਹਰ ਧਿਆਈਏ ਮੇਰੇ ਜੇੜ ਤਾਂ ਸਰਬ ਸੁਖ ਪਾਵੇ ਮੇਰੇ ਮਨ ਆ ਵੇਖੋ ਸ਼ਰਤ ਕੀ ਰੱਖੀ ਉਹਨੇ ਕੰਡੀਸ਼ਨ ਕੀ ਲਾਈ ਕਹਿੰਦੇ ਤੁਹਾਨੂੰ ਦਰਸ਼ਨ ਕਰਾ ਦਾਂਗੇ ਪਰ ਤੁਹਾਨੂੰ ਨਾਮ ਜਪਣਾ ਪਊਗਾ ਧਿਆਨ ਨਾਲ ਸੋ ਐਸਾ ਹਰ ਧਿਆਈਏ ਮੇਰੇ ਜੀਅੜ ਹੈ ਤਾਂ ਸਰਬ ਸੁਖ ਪਾਵੇਂ ਅੱਗੇ ਕੀ ਲਿਖਿਆ ਜਪ ਮਨ ਸਤਨਾਮ ਸਦਾ ਸਤਨਾਮ ਇਹ ਜਪ ਕਰਨਾ ਪੈਣਾ ਘਰੋਂ ਪਿਆਰੇ ਸੱਚੇ ਦਾ ਹਲਤ ਪਲਤ ਮੁੱਖ ਉੱਜਲ ਹੋਈ ਹੈ ਕਿਤੇ ਇਸ ਲੋਕ ਚ ਪਰਲੋਕ ਸੁਹੇਲੇ ਹੋ ਜਾਓਗੇ ਨਿਤ ਧਿਆਈਏ ਹਰ ਪੁਰਖ ਨਿਰੰਜਨ ਇੱਕ ਦਿਨ ਨਾਲ ਗੱਲ ਨਹੀਂ ਬਣਨੀ ਆਪਾਂ ਅੱਠਾਂ ਦਿਨਾਂ ਬਾਅਦ ਆ ਗਏ ਦੋ ਘੰਟੇ ਸਿਮਰਨ ਕਰ ਲਿਆ
ਨਿਤ ਧਿਆਈਏ ਹਰ ਪੁਰਖ। ਇੱਥੋਂ ਤਾਂ ਆਪਾਂ ਸਿੱਖਣ ਆਉਂਦੇ ਹਾਂ ਸਿਰਫ, ਇੱਥੋਂ ਜਿਵੇਂ ਆਪਾਂ ਸਕੂਲ 'ਚ ਬੱਚੇ ਜਾਂਦੇ ਹਨ ਹੋਮਵਰਕ ਲੈ ਕੇ ਆਉਂਦੇ, ਅਤੇ ਜਿਹੜੇ ਹੋਮਵਰਕ ਕਰਦੇ ਫਸਟ ਆ ਜਾਂਦੇ, ਜਿਹੜੇ ਨਹੀਂ ਕਰਦੇ ਫੇਲ ਹੋ ਜਾਂਦੇ, ਹੈ ਨਾ। ਇਸੇ ਤਰ੍ਹਾਂ ਸਤਿਗੁਰ ਦੇ ਸਕੂਲ 'ਚ ਆਉਂਦੇ ਹਾਂ ਆਪਾਂ ਸਤਿਗੁਰ ਤੋਂ ਸਿੱਖਣ ਲਈ, ਅਤੇ ਜੋ ਸਤਿਗੁਰੂ ਕਹਿੰਦੇ ਨੇ ਉਹ ਫਿਰ ਅਸੀਂ ਭੁੱਲਣਾ ਨਹੀਂ ਹੁੰਦਾ। ਹੋਮਵਰਕ ਬਹੁਤ ਜ਼ਰੂਰੀ ਹੈ ਸਕੂਲ 'ਚ ਜੋ ਸਿੱਖਿਆ। ਸਤ ਸੰਗਤ ਸਤਿਗੁਰ ਚਾਟਸਾਲ ਹੈ, ਇਹ ਸਤਿਗੁਰ ਦਾ ਸਕੂਲ ਹੈ ਜਿੱਥੇ ਗੁਰਬਾਣੀ ਰਾਹੀਂ ਸਾਨੂੰ ਸਿਖਾਇਆ ਜਾਂਦਾ। ਕੀ ਕਹਿੰਦੇ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਕਹਿੰਦੇ ਜੰਮਣ ਮਰਨ 'ਚੋਂ ਤੁਹਾਨੂੰ ਕੱਢ ਦੇਣਗੇ। ਮੁੱਖ ਉੱਜਲ ਸਦਾ ਸੁਖੀ ਨਾਨਕ ਸਿਮਰਤ, ਇਹ ਬਸ ਸਿਮਰਨ ਹੀ ਹੈ ਜਿਹੜਾ ਸਭ ਤੋਂ ਉੱਚਾ, ਪ੍ਰਭ ਕਾ ਸਿਮਰਨ ਸਭ 'ਤੇ। ਕਹਿੰਦੇ ਤੁਹਾਨੂੰ ਕੀ ਕਰਨਾ ਪਵੇਗਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ ਤਾਂ ਸਰਬ ਸੁੱਖ ਪਾਵੇਂ ਮੇਰੇ ਮਨਾ, ਜਪ ਮਨ ਸਦਾ ਸਤਨਾਮ ਸਦਾ ਹਲਤ ਪਲਤ ਮੁੱਖ ਉੱਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਮਿਲ ਜੇ ਹਰ ਸਿਮਰਨ ਭਇਆ ਤੇ ਉਪਾਧ ਗਤ ਕੀ ਨਹੀਂ। ਕਿਤੇ ਜਿਹੜੇ ਸਿਮਰਨ ਕਰਨਗੇ ਨਾ ਉਹਨਾਂ ਦੇ ਆਦੀਆਂ ਵਿਆਦੀਆਂ ਜਿਹੜੇ ਫੁਰਨੇ ਚੱਲਦੇ ਅੰਦਰ ਪੰਜਾਂ ਦੇ, ਇਹ ਖਤਮ ਹੋ ਜਾਣਗੇ, ਕਲੀਨ ਅਪ ਹੋ ਜਾਏਗਾ ਮਨ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅਤੇ ਅੰਦਰੋਂ ਨਾਮ ਸੁਣਨ ਲੱਗ ਪਏਗਾ, ਅੰਮ੍ਰਿਤ ਨਾਮ ਹਿਰਦਾ ਬਣ ਜਾਏਗਾ ਮਨ ਸਾਡਾ, ਹੈ ਨਾ। ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਸ, ਨਿਤ ਧਿਆਈਏ ਹਰ ਜੇ ਹਰ ਸਿਮਰਨ ਪਿਆ ਤੇ ਉਪਾਧ ਗਤ ਕੀ ਨਹੀਂ, ਵੱਡ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ। ਗੁਰਮਤ ਹੈ ਗੁਰਬਾਣੀ ਦੀ ਮਤ, ਜਿਹੜੀ ਕਿੱਦਾਂ ਆਪ ਸੋਚਾਂ ਦਾ ਭਵਜਲ ਕਿੱਦਾਂ ਲੰਘਣਾ, ਜਪ ਹਰ ਜਿਹਨੇ ਫਸਾਇਆ ਭਵਜਲ 'ਚ ਉਹਨੇ ਪਾਰ ਕਰਾਉਣਾ ਤੁਹਾਨੂੰ। ਜਪ ਹਰ ਭਵਜਲ ਤਰਨ, ਭਵਜਲ ਬਿਖਮ ਅਸਗਾ ਗੁਰ ਸ਼ਬਦੀ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ। ਹੁਣ ਅੱਖਾਂ ਬੰਦ ਕਰਕੇ ਮਨ ਨੂੰ ਚੜਾਉਣਾ ਵਾ ਆਪਾਂ, ਇਹ ਨਾ ਹੋਵੇ ਅੱਖਾਂ ਰਾਹੀਂ ਬਾਹਰ ਹੀ ਵੇਖੀ ਜਾਵੇ ਚੜ੍ਹੇ ਹੀ ਨਾ, ਇਹ ਮਾਇਆ ਦੇ ਜਹਾਜ਼ 'ਤੇ ਚੜ੍ਹਿਆ ਫਿਰੇ, ਅੱਗੇ ਚੜ੍ਹਿਆ ਹੀ ਹੈ ਨਾ, ਕਿੰਨਾ ਚਿਰ ਹੋ ਗਿਆ, ਉਧਰੋਂ ਲਾਹ ਕੇ ਇਹਨੂੰ ਇੱਧਰ ਚੜਾਉਣਾ ਬਦੋ ਬਦੀ, ਠੀਕ ਹੈ ਨਾ। ਅੱਖਾਂ ਬੰਦ ਕਰਕੇ ਆਓ ਫਿਰ ਫੜੀਏ ਜਹਾਜ਼ ਨੂੰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹਨੂੰ ਬੇੜਾ ਵੀ ਕਿਹਾ, ਦੀਨ ਦਿਆਲ ਭਰੋਸੇ ਤੇਰੇ, ਸਾਰੇ ਚੜ੍ਹ ਜਾਓ ਬੇੜੇ ਦੇ। ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਪਿਆਰਿਓ ਫਿਰ ਧਿਆਨ ਨਾਲ ਸੁਣ ਲਓ, ਤੁਸੀਂ ਚੜ੍ਹਦੇ ਨਹੀਂ, ਇਹ ਜਹਾਜ਼ ਦਿਸਦਾ ਨਹੀਂ ਗਾ, ਜਿੰਨੇ ਚੜ੍ਹਨਾ ਵਾ ਉਹ ਸਾਡੀ ਸੁਰਤੀ ਆ, ਉਹ ਵੀ ਨਹੀਂ ਦਿਸਦੀ। ਫਿਰ ਤਰੀਕਾ ਦੱਸਿਆ ਵਾ, ਕਹਿੰਦੇ ਜਹਾਜ਼ ਦੀ ਘੂਕ ਨੂੰ ਫੜੋ, ਧੁੰਨ ਕਹਿੰਦੇ ਉਹਨੂੰ, ਧੁੰਨ ਜਦੋਂ ਤੁਸੀਂ ਸਾਰੇ ਬੋਲਦੇ ਹੋ ਤੁਸੀਂ ਘੂਕ ਤਾਂ ਪੈਦਾ ਹੀ ਨਹੀਂ ਕਰਦੇ, ਤੇ ਚੜ੍ਹੋਗੇ ਕਿੱਦਾਂ, ਜਦੋਂ ਸਾਰੇ ਬੋਲੋਗੇ ਨਾ ਵਾਹਿਗੁਰੂ ਗਾ ਵੀ ਹੈ, ਸੁਣੀਏ ਮਨ ਰੱਖੀਏ ਪਾਓ, ਪਿਆਰ ਪਾ ਦੋ ਇਹਦੇ ਨਾਲ, ਅਤੇ ਮਨ ਤਾਂ ਇੱਧਰ ਉੱਧਰ ਵੇਖੀ ਜਾਂਦਾ ਵਾ ਸੋਚਾਂ 'ਚ, ਅਤੇ ਬੋਲਦੇ ਹੈ ਨਹੀਂ ਆਪਾਂ, ਅਤੇ ਸਿਰ ਦੇ ਉੱਪਰ ਜਾਣਾ ਸੁਰਤੀ ਨੇ ਜਿੱਥੇ ਸਵਾਮੀ ਬੈਠਾ, ਆ ਦੁਆਲੇ ਤਾਂ ਹੀ ਵਧੇ ਨਾ, ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਅਤੇ ਦੁਖੀ ਕਿਉਂ ਆਪਾਂ, ਅਸੀਂ ਉਹਨੂੰ ਬੁਲਾਉਂਦੇ ਨਹੀਂ ਗੇ। ਇੰਨਾ ਫੁਰਨਿਆਂ 'ਚ ਜੇ ਮਨ ਫਸ ਜਾਂਦਾ ਨਾ, ਇੰਨਾ ਸ਼ਰਾਬੀ ਹੋ ਜਾਂਦਾ, ਬੋਲ ਨਾ ਜਾਣੇ ਮਾਇਆ ਮੱਧ ਮਾਤਾ, ਮਾਤਾ ਹੁੰਦਾ ਜਿਹੜਾ ਹੋਸ਼ ਹੀ ਨਾ ਹੋਵੇ, ਮੱਧ ਹੁੰਦੀ ਆ ਸ਼ਰਾਬ, ਕਿਤੇ ਬੋਲਦਾ ਨਹੀਂ ਗਾ। ਬੋਲੋਗੇ ਨਾ ਜਦੋਂ ਸਾਰੇ, ਉਹ 'ਚ ਆਵਾਜ਼ ਨਿਕਲੇਗੀ, ਉਹ 'ਚ ਸੁਰਤੀ ਨੂੰ ਮਿਲਾਓ, ਸੁਰਤੀ ਸੁਰਤ ਰਾਈਏ ਏਤ ਤਨ ਕਰ ਤੁਲਾ ਲੰਘੀ ਹੈ ਜੇ, ਧੁਨ ਮੈਂ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕੱਥ ਕਹਾ, ਅਕੱਥ ਕਿਹਾ ਵਾਹਿਗੁਰੂ ਜੀ। ਕਹਿੰਦੇ ਤੁਸੀਂ ਉਹਦੇ ਨਾਲ ਪਹੁੰਚ ਕਰ ਲਓਗੇ ਜੇ ਤੁਸੀਂ ਆਪਣੀ ਆਵਾਜ਼ ਨੂੰ ਸੁਣ ਲਓ, ਪਿਆਰ ਨਾਲ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ।
ਜਿਹੜੇ ਫੁਰਨੇ ਆ ਉਹਨਾਂ ਦੁੱਖ ਗਿਆ ਪਰਾਂ ਹੋ ਜਾਣਗੇ ਅਤੇ ਸੁੱਖ ਨਾਮ ਪ੍ਰਗਟ ਹੋ ਜਾਏਗਾ ਤੁਹਾਡੇ ਅੰਦਰ। ਆਓ ਫਿਰ ਅੱਖਾਂ ਬੰਦ ਕਰਕੇ ਥੋੜ੍ਹੀ ਜਿਹੀ ਆਵਾਜ਼ ਕੱਢੋ, ਥੋੜ੍ਹਾ ਸਮਾਂ ਰਹਿ ਗਿਆ 10 ਕੁ ਮਿੰਟ ਆਪਾਂ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਅੱਖਾਂ ਬੰਦ ਕਰਕੇ ਨਾ ਸਾਰੇ ਰਲ ਕੇ ਸੁਰਤੀਆਂ ਨੂੰ ਜੋੜ ਕੇ ਵਾਹਿਗੁਰੂ।

Extra ਗੁਰੂ ਪਿਆਰਿਓ, ਜਦੋਂ ਤੁਸੀਂ ਇੱਦਾਂ ਸਾਰੇ ਬੋਲ ਕੇ ਆਵਾਜ਼ ਸੁਣਦੇ ਹੋ ਨਾ, ਤੇ ਫਿਰ ਇਹ ਜਹਾਜ਼ ਮਾਇਆ ਦਾ ਛੱਡਦਾ, ਮਨ ਸਾਡਾ ਫਿਰ ਇਹ ਜਹਾਜ਼ 'ਤੇ ਚੜ੍ਹ ਜਾਂਦਾ। ਹੁਣ ਵੇਖ ਲਓ, ਤੁਹਾਨੂੰ ਫੁਰਨਾ ਨਹੀਂ ਆਉਂਦਾ ਕੋਈ। ਮਾਇਆ ਦਾ ਜਹਾਜ਼ ਕੀ ਹੈ? ਸੋਚਾਂ ਜਿਹੜੀਆਂ ਚੱਲੀ ਜਾਂਦੀਆਂ, ਗੁਰਬਾਣੀ ਪੜ੍ਹਦੇ ਵੀ ਸੋਚਾਂ ਚੱਲੀ ਜਾਂਦੀਆਂ, ਸਿਮਰਨ ਕਰਦੇ ਵੀ ਸੋਚਾਂ ਚੱਲੀ ਜਾਂਦੀਆਂ, ਉਹ ਮਾਇਆ ਦਾ ਜਹਾਜ਼ ਹੈ। ਉੱਥੇ ਬੜੇ ਚਿਰ ਦਾ ਚੜਿਆ ਮਨ, ਹੁਣ ਹੀ ਵਾਹਿਗੁਰੂ ਨਾਮ ਜਹਾਜ਼ 'ਚ ਚੜਾ ਦੇਣਾ, ਅਤੇ ਇੱਦਾਂ ਉੱਚੀ ਬੋਲਣਾ ਪੈਣਾ ਜਿੱਦਾਂ ਗੁਰਮੁਖ ਜਪ ਰਹੇ ਇਹਨਾਂ, ਇੱਦਾਂ ਉੱਦਾਂ ਨਹੀਂ ਗਾ ਚੜ੍ਹਦਾ ਇਹ, ਕਿਉਂਕਿ ਇਹ ਸੋਚਾਂ ਛੱਡਦਾ ਹੀ ਨਹੀਂ ਜਿੰਨਾ ਚਿਰ ਉੱਚੀ ਨਹੀਂ ਬੋਲਦੇ ਆਪਾਂ। ਤਾਂ ਹੀ ਕਿਹਾ ਨਾ, ਕੇਸੋ ਕੇਸੋ ਕੂਕੀਏ, ਪਹਿਲੀ ਅਵਸਥਾ ਹੀ ਇਹ ਹੈ। ਤਾਂ ਹੀ ਸਤਿਗੁਰਾਂ ਨੇ ਕਿਹਾ, ਅੱਲਾ ਦੇ ਆ ਬੰਦਿਆ, ਜੇ ਤੂੰ ਅੱਲਾ ਨੂੰ ਮਿਲਣਾ ਚਾਹੁੰਦਾ ਖਿਆਲ ਛੱਡ ਦੇ। ਅੱਲਾ ਅਗੰਮ ਖੁਦਾਈ ਬੰਦੇ, ਛੋੜ ਖਿਆਲ ਦੁਨੀਆ ਦੇ ਧੰਦੇ। ਇਹ ਸੋਚਾਂ ਦੇ ਜਹਾਜ਼ 'ਤੇ ਚੜਿਆ ਮਨ ਸਾਡਾ, ਉਹ ਲਹਿਣਾ ਤਾਂ ਵਾ ਜੇ ਆ ਜਹਾਜ਼ ਤਗੜਾ ਹੋ ਸਾਡਾ, ਵਾਹਿਗੁਰੂ ਨਾਮ ਜਹਾਜ਼। ਇਸ ਲਈ ਸਾਨੂੰ ਉੱਚੀ ਬੋਲਣਾ ਪੈਣਾ। ਹੁਣ ਸਮਝ ਲੱਗ ਗਈ ਨਹੀਂ? ਕਿੱਡੀ ਛੇਤੀ ਵੇਖੋ, ਕੋਈ ਫੁਰਨਾ ਆਇਆ ਹੀ ਨਹੀਂ ਜਦੋਂ ਸਾਰੇ ਤੁਸੀਂ ਲੱਗ ਗਏ। ਉਸੇ ਵੇਲੇ ਹੀ ਇੱਧਰ ਚੜ੍ਹ ਜਾਂਦਾ, ਇਹਨੇ ਪਾਰ ਕਰ ਦੇਣਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਪਰ ਸ਼ਰਧਾ ਦੇ ਨਾਲ, ਸ਼ਰਧਾ ਰੱਖ ਕੇ ਲੱਗਣਾ। ਸੱਤ ਸੰਤੋਖ ਦੇ ਲੜਨੇ ਲੱਗਾ, ਯੁੱਧ ਹੁੰਦਾ ਪੰਜਾਂ ਚੋਰਾਂ ਨਾਲ, ਉਹਨਾਂ ਫੁਰਨੇ ਦੇਣੇ ਆ, ਤੁਸੀਂ ਇਹ ਸੱਚਾ ਬਾਣ ਮਾਰਨਾ, ਇਹ ਯੁੱਧ ਆ। ਅਤੇ ਯੁੱਧ ਉਹ ਜਿੱਤੂਗਾ ਜਿਹੜਾ ਸਾਵਧਾਨ ਹੋ ਕੇ ਲੜੇਗਾ ਉਹਨਾਂ ਨਾਲ। ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀ। ਉਹਨਾਂ ਸਾਨੂੰ ਦੁਖੀ ਕਰ ਛੱਡਿਆ, ਪੰਚ ਦੂਤ ਜਿਤਵੇਂ ਵਿਕਾਰ ਮਾਇਆ ਮੋਹਕਾ, ਇਹ ਫੁਰਨਿਆਂ 'ਚ ਲੈ ਜਾਂਦੇ ਸਾਨੂੰ, ਅਤੇ ਅਸੀਂ ਆਉਣ ਨਹੀਂ ਦੇਣਾ ਕੋਈ ਵੀ। ਜਿੱਦਾਂ ਗਤਕਾ ਜਿਹੜੇ ਸਿੱਖ ਜਾਂਦੇ ਹਨ, ਉਹ ਵਾਰ ਨੂੰ ਰੋਕਦੇ ਆ ਪਹਿਲਾਂ, ਫੇਰ ਕਰਦੇ ਆ ਵਾਹੇ, ਅਤੇ ਤੁਸੀਂ ਇਹਨਾਂ ਦਾ ਵਾਰ ਰੋਕਣਾ ਵਾ, ਅਤੇ ਗੁਰੂ 'ਤੇ ਕਰ ਦੇਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਇਹ ਯੁੱਧ ਆ ਪੰਜਾਂ ਦੇ ਨਾਲ, ਇਹ ਯੁੱਧ ਤੁਸੀਂ ਜਿੱਤ ਲੈਣਾ ਜਦੋਂ ਸੰਗਤ 'ਚ ਆਓਗੇ। ਸੰਗਤ 'ਚ ਭੱਜਦੇ ਆ ਇਹ, ਪੰਜ ਚੋਹਰ ਆ ਗਏ ਭਗੇ ਜਬ ਸਾਧ ਸੰਗਤ। ਆਹੋ ਗੁਰਮੁਖਾਂ ਨੇ ਆ ਕੇ ਜਪਣਾ ਸ਼ੁਰੂ ਕੀਤਾ ਤਾਂ ਫੁਰਨਾ ਆਇਆ ਕੋਈ ਨਹੀਂ, ਹੈ ਨਾ। ਪੰਜ ਚੋਰ ਆ ਗਏ ਭਗੇ ਜਬ ਸਾਧ ਸੰਗਤ ਦੇ ਵਿੱਚ, ਇੱਦਾਂ ਮੇਰੇ ਮਾਧਵ ਜੀ ਸੱਤ ਸੰਗਤ ਮਿਲੇ ਸੋ ਤਰਿਆ, ਉਹ ਤਰ ਜਾਏਗਾ। ਅਤੇ ਪਰ ਸੰਗਤ ਕਹਿੰਦੇ ਕਿਹਨੂੰ ਆ? ਸਤਿਗੁਰ ਕਹਿੰਦੇ ਸੱਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ। ਜਿੱਥੇ ਚੈਂਟ ਵਿਖਾਉਣਾ ਹੁੰਦਾ, ਬੋਲਣਾ, ਚੈਂਟ ਕਰਨਾ, ਵਿਖਿਆਣ ਕਰਨਾ, ਵਾਹ ਤਿੱਥੇ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਏ, ਬਲੋਈਏ ਤਾਂ ਜਪਣਾ। ਇੱਥੇ ਵੀ ਸਾਨੂੰ ਸਤਿਗੁਰਾਂ ਦੱਸਿਆ ਫਿਰ ਕਿ ਤੁਸੀਂ ਇਸ ਤਰ੍ਹਾਂ ਬਖਸ਼ਿਸ਼ ਹੋ ਜਾਏਗੀ ਤੁਹਾਡੇ 'ਤੇ, ਕਿ ਜੇ ਤੁਸੀਂ ਸੰਗਤ ਦੇ ਵਿੱਚ ਆ ਕੇ, ਇਹ ਸੰਗਤ ਤੋਂ ਬਿਨਾਂ ਕਦੇ ਵੀ ਕੋਈ ਪਾਰ ਨਹੀਂ ਹੋ ਸਕਦਾ। ਇਕੱਲੇ ਇਕੱਲੇ ਕਹਿੰਦੇ ਇਹ ਚੋਰ ਜਿਹੜੇ ਇਹ ਸਾਡੇ ਵੱਸ ਨਹੀਂ ਆਉਂਦੇ, ਜਦੋਂ ਸੰਗਤ ਆਉਂਦੇ ਆ ਨਾ, ਮਾਘ ਮੱਜਣ ਸੰਗ ਸਾਧੂਆਂ, ਤੁਹਾਨੂੰ ਸਾਧੂ ਕਿਹਾ, ਧੂੜੀ ਕਰ ਇਸ਼ਨਾਨ ਹੋ ਜਾਂਦਾ ਇੱਥੇ ਆ ਕੇ ਮਨ। ਤਰੀਕਾ ਕੀ ਆ? ਹਰ ਕਾ ਨਾਮ ਹਰ ਵਾਹਿਗੁਰੂ ਨੂੰ ਕਿਹਾ, ਧਿਆਨ ਇਹ ਸੁਣ, ਧਿਆਨ ਨਾ ਬੋਲ ਕੇ ਸੁਣੋ, ਅਤੇ ਜਿਹਨੇ ਜਿਹਨੇ ਸੁਣ ਲਿਆ ਤੁਸੀਂ ਦਾਨ ਵੀ ਕਰ ਦਿਓ ਸਭਨਾਂ ਨੂੰ ਕਰ। ਇਹਨੂੰ ਕਹਿੰਦੇ ਜੀ ਦਇਆ ਪ੍ਰਵਾਨ, ਇਹ ਜੀਆਂ 'ਤੇ ਦਇਆ ਕਰਕੇ ਉੱਚੀ ਬੋਲਿਆ ਕਰੋ, ਕੋਈ ਹੋਰ ਦਇਆ ਹੋ ਜਾਵੇ ਕਿਸੇ 'ਤੇ। ਇਹ ਸਾਨੂੰ ਫਿਰ ਸਮਝਾਇਆ ਉਹਨਾਂ ਨੇ ਕਿ ਤੁਸੀਂ ਕੀ ਕਰਨਾ ਵਾ, ਸੰਗਤ ਦੇ ਵਿੱਚ ਆ ਕੇ ਜਦੋਂ ਇੱਦਾਂ ਬੋਲਦੇ ਹੋ ਤਾਂ ਇਹ ਧੂੜੀ ਲੱਗਦੀ ਹੈ ਫਿਰ ਕੰਨਾਂ ਰਾਹੀਂ, ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ। ਜਨਮ ਕਰਮ ਮਲ ਉਤਰੇ, ਕਿੰਨੇ ਜਨਮਾਂ ਦੀ ਮੈਲ ਉਤਰ ਜਾਣੀ, ਅਤੇ ਹੰਕਾਰ ਸਭ ਤੋਂ ਪਹਿਲਾਂ ਜਾਊਗਾ। ਮਨ 'ਤੇ ਜਾਏ ਗੁਮਾਣ, ਕਾਮ ਕ੍ਰੋਧ ਨਾਮ ਉਹੀ ਹੈ ਬਿਨਸੇ ਲੋਭ, ਅਤੇ ਇਹ ਨਿੱਜ ਘਰ ਨੂੰ ਚੱਲੋ। ਜਿਹਨੂੰ ਸੱਚਾ ਮਾਰਗ ਕਿਹਾ, ਸੱਚੇ ਮਾਰਗ ਚੱਲਦਿਆਂ
ਉਸਤਤ ਕਰਜਾ ਹਨ। ਇੱਦਾਂ ਹੀ ਮੇਰੇ ਪੰਜਵੇਂ ਪਾਤਸ਼ਾਹ ਜੀ ਨੂੰ ਜਦੋਂ ਪੁੱਛਿਆ ਆ ਜਿਹੜਾ ਹੁਕਮਨਾਮਾ ਸਾਹਿਬ ਇਹ ਲਾਸਟ ਪਤਾ ਰਹਿ ਗਿਆ ਸੀ, ਹੁਣ ਸੁਣ ਲਈਏ ਧਿਆਨ ਨਾਲ। ਪੰਜਵੇਂ ਪਾਤਸ਼ਾਹ ਜੀ ਨੂੰ ਪੁੱਛਿਆ ਜੀ ਤੁਸੀਂ ਕਹਿੰਦੇ ਹੋ ਵੀ ਉਹ ਵਾਹਿਗੁਰੂ ਗੁਣਾਂ ਦਾ ਖਜ਼ਾਨਾ, ਅਤੇ ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਉਹ ਖਜ਼ਾਨਾ ਨਾਮ ਦਾ ਦਵਾ ਦਿਓ। ਆ ਤੁਹਾਡੇ ਵਰਗੇ ਗੁਰਮੁਖ ਸੰਤ ਪੁੱਛਣ ਲੱਗੇ, ਉੱਥੇ ਸ਼ਬਦ ਲਿਖਿਆ ਕਹਿੰਦੇ ਗੁਣ ਨਿਧਾਨ ਮੇਰਾ ਪ੍ਰਭ ਕਰਤਾ। ਕਹਿੰਦੇ ਅਸੀਂ ਉਸਤਤ ਕਿੱਦਾਂ ਕਰਿਆ ਕਰੀਏ, ਪੰਜਵੇਂ ਪਾਤਸ਼ਾਹ ਨੂੰ ਪੁੱਛਿਆ। ਕਹਿੰਦੇ ਗੁਣਾਂ ਦਾ ਖਜ਼ਾਨਾ ਉਹ ਕਰਤਾ ਪੁਰਖ ਵਾਹਿਗੁਰੂ, ਉਸਤਤ ਕੌਣ ਕਰੇ ਜੈ ਰਾਮ। ਵੀ ਕਿਵੇਂ ਉਹਨਾਂ ਦੀ, ਇੱਥੇ ਕੌਣ ਦਾ ਮਤਲਬ ਕਿਵੇਂ ਅਸੀਂ ਉਹਨਾਂ ਦੀ ਉਸਤਤ ਕਰੀਏ। ਇਹ ਸੰਤਾਂ ਨੇ ਬੇਨਤੀ ਕੀਤੀ ਜਾ ਕੇ ਪੰਜਵੇਂ ਪਾਤਸ਼ਾਹ ਨੂੰ, ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀ, ਵੀ ਸਾਡੇ ਅੰਦਰ ਵੀ ਉਹ ਨਾਮ ਪ੍ਰਗਟ ਹੋ ਜਾਵੇ ਜਿਹਦੇ ਨਾਲ ਜਨਮ ਸਮੇਂ ਲਿਪ ਟੁੱਟ ਗਈ। ਫਿਰ ਉਹਨਾਂ ਤਰੀਕਾ ਦੱਸਿਆ, ਕਹਿੰਦੇ ਜੇ ਨਾਮ ਮਿਲ ਜੇ ਗਾਂ ਦਾਨ ਵੀ ਕਰਿਓ। ਆਪਾਂ ਪੜ੍ਹਦੇ ਨਾ ਅਰਦਾਸ, ਦਾਨਾ ਸਿਰ ਦਾਨ ਨਾਮ ਦਾਨ। ਕਹਿੰਦੇ ਜੇ ਤੁਹਾਡੇ ਅੰਦਰ ਪ੍ਰਗਟ ਹੋ ਗਿਆ ਤਾਂ ਦੱਸਿਓ ਵੀ ਅੱਗੇ। ਕਹਿੰਦੇ ਨਾਮ ਦੀਜੇ ਦਾਨ ਕੀਜੇ ਬਿਸਰ ਨਾ ਹੀ ਇੱਕ ਥਿਨੋ। ਪੰਜਵੇਂ ਪਾਤਸ਼ਾਹ ਨੇ ਤਰੀਕਾ ਪਤਾ ਕੀ ਦੱਸਿਆ, ਵੀ ਅਰਦਾਸ ਕਰਿਆ ਕਰੋ, ਵਿਸਰ ਨਾ ਹੀ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ। ਆ 2 ਘੰਟਿਆਂ ਨਾਲ ਨਹੀਂ ਸਰਨਾ, ਦਿਨ ਰਾਤ ਨਾਨਕ ਅਤੇ ਉਹਨਾਂ ਇੱਕ ਖਿੰਨ 'ਤੇ ਲੈਣ ਦੀ ਗੱਲ। ਪੰਜਵੇਂ ਪਾਤਸ਼ਾਹ ਕਹਿੰਦੇ ਇੱਕ ਖਿੰਨ ਵੀ ਤੁਸੀਂ ਭੁੱਲਣਾ ਨਹੀਂ ਗਾ। ਉਹ ਭੁੱਲਣਾ ਤਾਂ ਵਾ ਜੇ ਅੰਦਰੋਂ ਨਾਮ ਸੁਣਨ ਲੱਗ ਪਿਆ, ਫਿਰ ਨਹੀਂ ਭੁੱਲਦਾ, ਸੁੱਤਿਆਂ ਵੀ ਚੱਲੀ ਜਾਂਦਾ। ਕਿਤੇ ਨਾਮ ਉਹਨੂੰ ਨਾਮ ਕਿਹਾ, ਨਾਮ ਦੀਜੇ ਦਾਨ ਕੀਜੇ ਬਿਸਰ ਨਾ ਹੀ ਇੱਕ ਖਨੋ, ਪਰ ਗੱਲ ਬਣਨੀ ਆ ਬੋਲ ਕੇ। ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅੰਨ ਦਿਨ। ਆ ਜਿਹੜਾ ਬੋਲਦੇ ਵਾਹ ਗੁਣ ਗਾਵਤ ਤੇਰੀ ਉਤਰ ਸੁਣਿਆ, ਇੰਨਾ ਮਨ ਨਿਰਮਲ ਹੋ ਜਾਂਦਾ ਗਾਉਣ ਨੂੰ। ਬਿਨ ਸਜਾਏ ਹਉਮੈ ਬਿਖੈਰ ਹੋਏ ਅਚਿੰਤ, ਬਸੇ ਸੁਖ ਨਾਲ ਸਵਾਸ ਗਰਾਸ। ਤੁਸੀਂ ਸਵਾਸ ਗਰਾਸ ਜਪਦੇ ਹੋ, ਗੁਣ ਗੋਪਾਲ ਉੱਚੇ ਰਸਨਾ ਗਾ। ਇੱਥੇ ਫਿਰ ਉਹਨਾਂ ਦਰਸ਼ਨ ਕਰਾ ਦਿੱਤੇ ਕਿ ਅੰਮ੍ਰਿਤ ਨਾਮ ਜਦੋਂ ਅੰਦਰੋਂ ਪ੍ਰਗਟ ਹੋ ਜਾਂਦਾ ਨਾ ਨਾਮ, ਉਹਨੂੰ ਲਿਖਿਆ ਕਹਿੰਦੇ ਜਿਸ ਪ੍ਰੀਤ ਲਾਗੀ ਨਾਮ ਸੇਤੀ ਟੁੱਟੀ ਗੰਢੀ ਗਈ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ। ਜੋਤ ਸਮਾਏ ਸਮਾਨੀ ਜਾ ਕੇ ਅਸ਼ਲੀ ਪਰਾ ਪਹਿਚਾਨਿਆ, ਧੰਨੇ ਧੰਨ ਪਾਇਆ ਧਰਨੀ ਧਰ, ਮਿਲ ਜਾਣ ਸੰਤ ਸਮਾਨੀ। ਇੱਦਾਂ ਹੀ ਉਹਨਾਂ ਸੰਤਾਂ ਨੇ ਬੇਨਤੀ ਪੰਜਵੇਂ ਪਾਤਸ਼ਾਹ ਨੂੰ ਕੀਤੀ, ਅਤੇ ਸਤਿਗੁਰਾਂ ਨੇ ਇਹ ਸਾਰਾ ਸਮਝਾ ਦਿੱਤਾ। ਕਹਿੰਦੇ ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਧਨ ਅੰਮ੍ਰਿਤ ਪੀਜੈ, ਬਿਨਵੰਤ ਨਾਨਕ ਇੱਛ ਪੁੰਨੀ, ਪੇਖ ਦਰਸ਼ਨ ਜੀਜੈ। ਇਹ ਦਰਸ਼ਨ ਹੋਣ ਲੱਗ ਪੈਂਦੇ ਅੰਦਰੋਂ, ਕਹਿੰਦੇ ਹੁਣ ਇਹ ਜੀਵਨ ਆ ਤੁਹਾਡਾ। ਜੀਵਨ ਤੋਂ ਗਣੀਏ ਹਰ ਪੇਖਾਂ, ਜਿੰਨਾ ਚਿਰ ਵਾਹਿਗੁਰੂ ਦੇ ਆਪਾਂ ਦਰਸ਼ਨ ਨਹੀਂ ਕਰਦੇ ਉਨਾ ਚਿਰ ਜੀਵਨ ਨਹੀਂ ਸਾਡਾ, ਜਿੰਨਾ ਚਿਰ ਅੰਦਰੋਂ ਨਾਮ ਨੂੰ ਨਹੀਂ ਸੁਣਦੇ। ਕਹਿੰਦੇ ਕੱਲ ਮੈਂ ਪ੍ਰੇਤ ਜਿੰਨੀ ਰਾਮ ਨਾ ਪਛਾਤਾ, ਬੜੀ ਵੱਡੀ ਗੱਲ ਆ। ਸੋ ਆਓ ਹੁਣ 5 ਮਿੰਟ ਹੋਰ ਆਪਾਂ ਜਿਹੜਾ ਇਹ ਗੁਣ ਗੋਪਾਲ ਉਚਰ ਰਸਨਾ ਇਹ ਹੁਕਮ ਆ ਪੰਜਵੇਂ ਪਾਤਸ਼ਾਹ ਦਾ ਅੱਜ ਦੇ ਹੁਕਮਨਾਮੇ 'ਚ। ਗੁਣ ਗੋਪਾਲ ਉਚਰ ਰਸਨਾ ਸਦਾ ਗਾਈਏ ਅੰਨ ਦਿਨ, ਰਸਨਾ ਤੋਂ ਬੋਲ ਕੇ ਸੁਣਨਾ ਜੇ ਤੁਸੀਂ ਸਾਰਿਆਂ ਨੇ। ਇੱਕ ਥਾਂ 'ਤੇ ਲਿਖਿਆ ਸ਼੍ਰੀ ਰਾਮ ਨਾਮਾ ਉਚਰ ਮਨਾ, ਅਤੇ ਜੇ ਨਹੀਂ ਬੋਲੇ ਉਚਰਨਾ ਤਾਂ ਬੋਲਣਾ, ਅਸੀਂ ਬੋਲਦੇ ਨਹੀਂਗੇ। ਜੇ ਨਹੀਂ ਬੋਲੇਗਾ ਕਿਤੇ ਜਮਾਂ ਨੇ ਬੜਾ ਕੁੱਟਣਾ ਹੀ। ਸ਼੍ਰੀ ਰਾਮ ਨਾਮਾ ਉਚਰ ਮਨਾ ਆ ਗਏ ਜਮ ਦਾ ਲਿਖਮ ਕਰ। ਵਾਹ ਗੁਰੂ।

sou grumpério. ਚਾਰ ਤੋਂ ਛੇ ਜੋ ਸਿਮਰਨ ਆਪਾਂ ਕਰਦੇ ਹਾਂ ਸੈਟਰਡੇ ਸਮਾਂ ਸਮਾਪਤ ਹੈ ਥਰਸਡੇ ਵੀ ਵੀਰਵਾਰ ਵੀ ਆਪਾਂ ਕਰਦੇ ਹਾਂ ਚਾਰ ਤੋਂ ਛੇ ਆਇਆ ਕਰੋ ਅਤੇ ਐਤਵਾਰ ਵੀ ਵੀਰ ਸ਼ਨੀ ਅਤੇ ਐਤ ਚਾਰ ਤੋਂ ਛੇ ਸ਼ਾਮ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਹ ਸੰਗਤ ਪਾਰ ਕਰਾ ਦਿੰਦੀ ਹੈ ਪਵਜਲ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਤਨ ਦਾ ਮਿਲਾਪ ਹੋ ਜਾਣਾ ਸਾਡਾ ਜਿਹਦੇ ਵਾਸਤੇ ਮਾਨ ਚਿੰਨ ਮਿਲੇ ਸੋ ਆਓ ਹੁਣ ਬੜੇ ਪਿਆਰ ਸਤਿਕਾਰ ਦੇ ਨਾਲ ਇੰਨੀਆਂ ਵਿਚਾਰਾਂ ਕਰਦਿਆਂ ਸਿਮਰਨ ਕਰਦਿਆਂ ਅਨੇਕਾਂ ਭੁੱਲਾਂ ਹੁੰਦੀਆਂ ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਹੁਣ ਸਾਡੇ ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰੇ ਆਪ ਜੀਆਂ ਨੂੰ ਪਾਵਨ ਸ੍ਰੀ ਰਹਿਦਾਸ ਸਾਹਿਬ ਜੀ ਦੇ ਜਾਪ ਪਾਠ ਸਰਵਣ ਕਰਾਉਣਗੇ ਬੜੇ ਪਿਆਰ ਸਤਿਕਾਰ ਨਾਲ ਸੁਣੋ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

तू करता करना मैं नाही, जाहौ करी न होई।

ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕ ਅਸੰਖਾਂ

ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ।

ਯੋਗ ਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ।

ਸਵਾਰੀ ਸੇਵਕਨ ਕਉ ਸਭ ਗੁਣ ਸੁਖ ਦੀਓ ਸਤਰਨ ਕਉ ਪਲਮੋ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਹੈ ਭਿਵ ਆਪ ਆਪਣੀ ਬੁੱਧ ਹਜਤੀ ਵਰਨਦ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪੇ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ

ਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿ ਹੋ ਤਾਕੇ ਤਾਵ ਤਨਕ ਮੈਂ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ।

ਜੋਗ ਕੀਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪੈ ਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ

ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਪਹਿਲਾਂ ਨਾਮ ਸਿਮਨ ਗੁਰਮਤ ਵਿਚਾਰਾਂ ਹੋਈਆਂ, ਉਪਰੰਤ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਦਾ ਭਾਵ, ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ,

ਸਿੰਘਾਂ ਵੱਲੋਂ ਬੀਬੀ ਜਸਵੰਤ ਕੌਰ ਵੱਲੋਂ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਨਾਮ ਤੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਰਜਿੰਦਰ ਸਿੰਘ ਭਵਿੰਦਰ ਕੌਰ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਅਰਮਾਨ ਸਿੰਘ ਅਤੇ ਅੰਮ੍ਰਿਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਵਿਆਹ ਦੀ ਸਾਲਗਿਰਾ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ। ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਮ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਂਦ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸੋਹਦਾ ਰਹਿਰਾਸ ਸਾਹਿਬ ਜੀ ਦੇ ਪਾਠ ਅਰਦਾਸ ਉਪਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਆਰਤੀ ਆਰਤੀ ਦੇ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਆਪਣੇ ਕੋਲ 9 ਅਕਤੂਬਰ ਤੋਂ ਲੈ ਕੇ 14 ਅਕਤੂਬਰ ਤੀਕਰ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਰਹੇ ਹਨ, ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਕਥਾ ਦੁਆਰਾ ਨਿਹਾਲ ਕਰਿਆ ਕਰਨਗੇ ਅਤੇ 11 ਤਰੀਕ ਨੂੰ ਦੁਪਹਿਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨਗੇ। ਅਤੇ ਨਾਲ ਹੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਣੀ ਹੈ, 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪਰਿਵਾਰ ਕਰਨੀ ਕੁਲਜੁਗ ਦੀ ਖਿਮਾ ਸਵਾਹ ਹੁਣ ਆਪਦੀਆਂ ਨੂੰ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸੀ ਦਮਦਮਾ ਸਾਹਿਬ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਆਸਾ ਰਾਜ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਪਜੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਨ ਪੀਰ ਦਸਤਗੀਰ ਮੁਰਸ਼ਦ ਉਲ ਆਲਮੀਨ ਹਜ਼ਰਤ ਵਹਾਬ ਨਿਰੰਕਾਰ ਸਰੂਪ ਇਲਾਹੀ ਜੋਤ ਸਿੱਖ ਧਰਮ ਦੇ ਬਾਨੀ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਏ ਜਿਸ ਦਾ ਪਾਠ ਆਪ ਜੀ ਨੇ ਸਰਵ ਕੀਤਾ। ਇਸ ਫੁਰਮਾਨ ਦੀ ਜੋ ਅਖੀਰਲੀ ਪੰਕਤੀ ਏ ਉਹ ਇਸ ਇਲਾਹੀ ਫੁਰਮਾਨ ਦਾ ਤੁਰਾ ਹੈ। ਨਾਨਕ ਗੁਰਮੁਖ ਸ਼ਬਦ ਪਛਾਣੈ ਅਹਿਨ ਇਸ ਨਾਮ ਧਿਆਈ। ਗੁਰਮੁਖ ਉਹ ਏ ਜਿਹੜਾ ਗੁਰੂ ਕੀ ਸ਼ਰਨ ਵਿੱਚ ਆ ਗਿਆ, ਜਿਹਨੇ ਆਪਣਾ ਆ ਕੇ ਸਮਰਪਿਤ ਗੁਰੂ ਨੂੰ ਕਰ ਦਿੱਤਾ ਹੈ ਕਿ ਅੱਜ ਤੋਂ ਬਾਅਦ ਮੇਰੀ ਕੋਈ ਮਰਜ਼ੀ, ਮੈਨੂੰ ਆਪਣੇ ਨਾਮ ਦੀ ਦਾਤ ਦੇ, ਪਰ ਅੱਜ ਤੋਂ ਬਾਅਦ ਮੇਰਾ ਕੋਈ ਕਦਮ ਆਪਣੀ ਮਰਜ਼ੀ ਅਨੁਸਾਰ ਨਹੀਂ ਹੋਏਗਾ, ਜੋ ਹੋਏਗਾ ਉਹ ਤੇਰੇ ਅਨੁਸਾਰ ਹੋਏਗਾ। ਉਹਨੇ ਗੁਰੂ ਕੀ ਦੀਖਿਆ ਤੇ ਗੁਰੂ ਕੀ ਸਿੱਖਿਆ ਲਈ ਉਹ ਗੁਰਮੁਖ ਪੰਥ ਦੇ ਵਿੱਚ ਸ਼ਾਮਿਲ ਹੋਇਆ। ਉਹ ਜਿਹੜੀ ਗੁਰੂ ਕੀ ਸਿੱਖਿਆ ਹੈ, ਗੁਰੂ ਕੀ ਦੀਖਿਆ ਹੈ, ਉਹਦੇ ਨਾਲ ਉਹਨੇ ਗੁਰਮੁਖ ਪਦਵੀ ਨੂੰ ਪਾਉਣਾ ਹੈ। ਗੁਰਮੁਖ ਨਾਮ ਦਾਨ ਇਸਨਾਨ, ਗੁਰਮੁਖ ਪੰਥ ਵਿੱਚ ਸ਼ਾਮਿਲ ਹੋਇਆ ਹੈ ਤੇ ਫਿਰ ਤੇਰੇ ਮੁਖ ਵਿੱਚ ਉਹਦਾ ਨਾਮ, ਫਿਰ ਤੇਰਾ ਕਰਮ ਜਿਹੜਾ ਹੈ ਉਹ ਵੰਡਣਾ ਹੈ, ਫਿਰ ਤੇਰਾ ਕਰਮ ਇਸਨਾਨ ਦਾ ਹੈ। ਗੁਰਮੁਖ ਲਾਗੇ ਸਹਿਜ ਧਿਆਨ, ਜਦੋਂ ਤੂੰ ਨਾਮ ਨਾਲ ਜੁੜਿਆ ਉਹਦੇ ਹੁਕਮ ਦੇ ਵਿੱਚ, ਫਿਰ ਇਹ ਹੋ ਸਕਦਾ ਹੈ ਕਿ ਇੱਕ ਦਿਨ ਸੁਤੇ ਸਿੱਧ ਤੂੰ ਸਹਿਜ ਅਵਸਥਾ ਦੇ ਵਿੱਚ ਪਹੁੰਚ ਜਾ। ਗੁਰਮੁਖ ਦਰਗਹਿ ਪ੍ਰਵਾਨ, ਉਹੀ ਦਰਗਾਹ ਦੇ ਵਿੱਚ ਗੁਰਮੁਖ ਪ੍ਰਵਾਨ ਹੁੰਦਾ। ਗੁਰਮੁਖ ਕਰਨੀ ਕਾਰ ਕਮਾਈ, ਗੁਰਮੁਖ ਨੇ ਜਿਹੜੀ ਕਰਨੀ ਕਰਨੀ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਉਹਨੂੰ ਗੁਰੂ ਕੀ ਕਰਨੀ ਤੂੰ ਪਾਸੇ ਨਹੀਂ ਕਰਨਾ। ਗੁਰ ਕਹਿਆ ਸੋ ਕਾਰ ਕਮਾਵੋ, ਜੋ ਗੁਰੂ ਨੇ ਕਿਹਾ ਉਹ ਕਰਨਾ। ਗੁਰਮੁਖ ਕਰਨੀ ਕਾਰ ਕਰਾਵੇ, ਨਾਨਕ ਗੁਰਮੁਖ ਮੇਲ ਮਿਲਾਵੇ। ਉਹ ਗੁਰਮੁਖ ਤੂੰ ਹੋਰਨਾ ਆਪ ਮਿਲਣਾ ਹੈ ਤੇ ਹੋਰਨਾ ਨੂੰ ਮਿਲਾਉਣਾ ਹੈ। ਸਾਡਾ ਇਤਿਹਾਸ ਪੜੋਗੇ ਤੇ ਜਿੰਨੇ ਗੁਰੂ ਕੋਲ ਸਿੱਖ ਸੀ ਨਾ, ਉਹ ਜਦੋਂ ਗੁਰੂ ਕੋਲੋਂ ਨਾਮ ਲੈਂਦੇ ਸੀ ਗੁਰੂ ਕੇ ਹੋ ਜਾਂਦੇ ਸੀ, ਫਿਰ ਹੋਰ ਕਿਸੇ ਨੂੰ ਦੁਖੀ ਵੇਖਦੇ ਸੀ ਉਹ ਉਹਨੂੰ ਗੁਰੂ ਕੋਲ ਲੈ ਕੇ ਆਉਂਦੇ ਸੀ ਵੀ ਇਹਨੂੰ ਮੈਂ ਗੁਰੂ ਕੋਲ ਲੈ ਕੇ ਆਵਾਂ,
ਜਿਹੜਾ ਦੁੱਖ ਹੈ ਦੂਰ ਹੋਵੇ। ਜਿਹੜਾ ਉਹ ਗੁਰਮੁਖ ਹੁੰਦਾ ਸੀ ਉਹਨੂੰ ਮੋੜਿਆ ਨਹੀਂ ਜਾ ਸਕਦਾ ਸੀ, ਕਿਉਂਕਿ ਉਹਦੇ ਅੰਦਰ ਗੁਰੂ ਕੇ ਨਾਮ ਦੇ ਨਾਲ ਇਹੋ ਜਿਹਾ ਵਰਤਾਰਾ ਵਰਤਦਾ ਸੀ ਕਿ ਉਹਦੇ ਬਚਨ ਆਮ ਬੰਦੇ ਨੂੰ ਮੋੜਨੇ ਔਖੇ ਹੋ ਜਾਂਦੇ ਸੀ। ਭਾਈ ਗੁਰਦਾਸ ਜੀ ਇੱਕ ਬਚਨ ਲਿਖਿਆ ਕਿ ਜਿਸ ਦਿਨ ਤੂੰ ਗੁਰੂ ਕੋਲ ਆ ਗਿਆ ਅਜੇ ਤੂੰ ਕਮਾਈ ਨਹੀਂ ਕੀਤੀ, ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਆਇਆ, ਗੁਰੂ ਕੋਲੋਂ ਦੀਖਿਆ ਲਈ ਏ, ਨਾਮ ਲਿਆ ਹੈ, ਗੁਰੂ ਦਾ ਹੋ ਗਿਆ, ਉਦਣ ਤੂੰ ਗੁਰਮੁਖ ਪੰਥ ਵਿੱਚ ਸ਼ਾਮਿਲ ਹੋਇਆ ਹੈ। ਤੇ ਭਾਈ ਸਾਹਿਬ ਕਹਿੰਦੇ ਉਸ ਗੁਰੂ ਨੇ ਤੈਨੂੰ ਗਰੰਟੀ ਕਰਤੀ ਏ ਵੀ ਤੇਰਾ ਜਿਹੜਾ ਜੰਮਦੂਤਾਂ ਰਸਤਾ ਸੀ ਮੈਂ ਅੱਜ ਹੀ ਖਤਮ ਕਰਦਾ। ਗੁਰਮੁਖ ਪੰਥ ਗਹੇ ਜਾਮਪੁਰ ਪੰਥ ਮਿਟੇ, ਤੂੰ ਗੁਰਮੁਖ ਤਾਈ ਦਾ ਰਸਤਾ ਗੁਰੂ ਨਾਨਕ ਦਾ ਰਸਤਾ ਫੜਿਆ, ਗੁਰਮੁਖ ਪਾਵਣ ਅਲਫਾਜ਼ ਗੁਰੂ ਨਾਨਕ ਵਾਸਤੇ ਵਰਤਿਆ, ਆਪ ਸਾਹਿਬ ਨੂੰ ਪੰਕਤੀ ਜਵਾਨੀ ਯਾਦ ਹੋਏਗੀ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਤੂੰ ਗੁਰੂ ਨਾਨਕ ਦਾ ਰਸਤਾ ਫੜਿਆ, ਗੁਰੂ ਨਾਨਕ ਦੇ ਪੰਥ ਦਾ ਪੱਲਾ ਫੜਿਆ, ਉਸ ਦਿਨ ਹੀ ਤੇਰਾ ਜਾਮਪੁਰੀ ਵਾਲਾ ਰਸਤਾ ਜਿਹੜਾ ਨਾ ਉਹ ਕੱਟ ਦਿੱਤਾ। ਲੇਕਿਨ ਹੁਣ ਜੇ ਤੂੰ ਗੁਰੂ ਕੀ ਕਰਨੀ ਕਰ ਰਿਹਾ, ਜਿਹੜਾ ਤੇਰੇ ਕੋਲੇ ਬੈਠੇਗਾ ਨਾ ਉਹਦੇ ਵਿਚਾਰ ਵੀ ਬਦਲੀ ਹੋਣਗੇ। ਗੁਰਸਿੱਖ ਸੰਗ ਪੰਚ ਦੂਤ ਸੰਗ ਤਿਆਗੇ, ਗੁਰੂ ਕੇ ਸਿੱਖ ਦੇ ਕੋਲ ਬੈਠਦਿਆਂ ਪੰਜ ਦੂਤ ਤੈਨੂੰ ਸਤਾਉਣਗੇ, ਜੇ ਉਹਦੇ ਕੋਲੇ ਬੈਠਿਆਂ ਤੇਰੇ ਕੋਲੇ ਪੰਜ ਦੂਤ ਫੁਰ ਰਹੇ ਨਾ ਇਹਦਾ ਸਮਝ ਨਹੀਂ ਕਿ ਉਹ ਨਕਲੀ ਏ, ਉਹਦੇ ਅੰਦਰ ਕੁਛ ਨਹੀਂ। ਗੁਰਮੁਖ ਦੀ ਇਹ ਨਿਸ਼ਾਨੀ, ਜੋ ਤੂੰ ਗੁਰਮੁਖ ਪੰਥ ਗੁਰੂ ਕੀ ਚਰਨ ਸ਼ਰਨ ਵਿੱਚ ਆਇਆ, ਚਰਨ ਸਰਨ ਗੁਰ, ਗੁਰੂ ਕੇ ਚਰਨਾਂ ਦੀ ਸ਼ਰਨ ਵਿੱਚ ਆਇਆ ਹੈ ਤੇ ਗੁਰੂ ਕਹਿੰਦਾ ਆ ਮੈਂ ਤੇਰਾ ਜਨਮ ਮਰਨ ਮੇਟ, ਤੇਰਾ ਜਨਮ ਮਰਨ ਮੇਟ ਦਿੱਤਾ ਹੈ। ਦਰਸ ਅਕਾਲ, ਅਕਾਲ ਨਾਮ ਪਰਮੇਸ਼ਰ ਦਾ, ਕਿ ਆ ਤੈਨੂੰ ਉਸ ਖੁਦਾ ਦਾ ਦੀਦਾਰ ਕਰਾ ਲਾ, ਪਰ ਤੈਨੂੰ ਗੁਰਮੁਖ ਕਰਨੀ ਜਿਹੜੀ ਹੈ ਨਾ ਉਹ ਕਰਨੀ ਪਏਗੀ। ਗੁਰਮੁਖ ਕਰਨੀ ਤੈਨੂੰ ਦੇਤੀ, ਇਹ ਕਰਨੀ ਤੂੰ ਕੁਮਾਰੀ ਹੈ। ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ, ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੀ ਅਵਤਾਰਾ, ਕਾਲ ਪਾਏ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਉਹ ਕਾਲ ਤੇਰੇ ਨੇੜੇ ਨਹੀਂ ਆਵੇ। ਚਰਨ ਸਰਨ ਗੁਰ, ਜਨਮ ਮਰਨ ਮੇਟੇ, ਦਰਸ ਅਕਾਲ, ਕਾਲ ਕੰਟਕ ਭੈ ਭਾਗੇ। ਜਿਹੜਾ ਕਾਲ ਏ ਮਾਰਨ ਵਾਲਾ ਉਹ ਤੇਥੋਂ ਭੱਜੇਗਾ, ਤੇਰੇ ਨੇੜੇ ਜਿਹੜਾ ਹੈ ਉਹ ਨਹੀਂ ਆਏਗਾ। ਜਦੋਂ ਤੂੰ ਗੁਰਮੁਖ ਗਿਆ ਤੇਰੇ ਵਜਰ ਕਪਾਟ ਇਸ ਦੁਨੀਆਂ ਦੇ ਉੱਤੇ ਆ ਕੇ ਮਨੁੱਖ ਦੇ ਬੰਦ ਹੋ ਜਾਣਗੇ, ਲੇਕਿਨ ਜਦੋਂ ਤੂੰ ਗੁਰਮੁਖ ਦਾ ਰਸਤਾ ਬਣਾ, ਸ਼ਬਦ ਸੁਰਤ ਵਜਰ ਕਪਾਟ ਖੁੱਲੇ। ਜਿਹੜਾ ਗੁਰੂ ਨੇ ਤੈਨੂੰ ਸ਼ਬਦ ਦਿੱਤਾ ਸੀ ਹੁਣ ਤੂੰ ਉਸ ਸ਼ਬਦ ਨਾਲ ਜੁੜਨਾ ਹੈ, ਜਦੋਂ ਉਸ ਸ਼ਬਦ ਨਾਲ ਜੁੜੇਗਾ ਜਿਹੜੇ ਤੇਰੇ ਵਜਰ ਕਪਾਟ ਸੀ ਉਹ ਖੁੱਲ ਜਾਣਗੇ। ਮੂਰਛਤ ਮਨ ਜਾਗੇ ਹੈ, ਤੇਰਾ ਮਰਿਆ ਹੋਇਆ ਜਿਹੜਾ ਮਨ ਨੇ ਇਹ ਪਹਿਲਾਂ ਉਸ ਵਾਹਿਗੁਰੂ ਵੱਲੋਂ ਮਰਿਆ ਹੋਇਆ ਸੀ, ਦੁਨੀਆਂ ਵਿੱਚ ਲੱਗਿਆ ਹੋਇਆ ਸੀ, ਜਿੰਨੇ ਚਿਰ ਦੁਨੀਆਂ ਚ ਲੱਗਿਆ ਸੀ ਓਨੇ ਚਿਰ ਇਹ ਮਰਿਆ ਹੋਇਆ ਸੀ। ਗੁਰੂ ਕੋਲ ਆਇਆ ਗੁਰੂ ਕੀ ਕਰਨੀ ਦੇ ਗੁਰੂ ਕੇ ਸ਼ਬਦ ਅਨੁਸਾਰ ਇਹ ਤੇਰਾ ਮਨ ਜਿਹੜਾ ਉਹ ਜਿਉਂਦਾ ਕਰ। ਮੂਰਛਤ ਮਨ ਜਾਗੇ ਜਾਗੇ ਹੈ, ਕਿੰਚਿਤ ਖਟਾਸ਼ ਕਿਰਪਾ ਉਹ ਤੇਰੇ ਉੱਤੇ
एक किनका मास्टर ही कृपा कर। तो याद रखियो कि ओदी एक किनका मास्टर ही कृपा हो जाए तो आप सुखमणी साहिब सतगुरु का बचन भी पढ़ते हैं, किनका एक जिस जीव सावै ताकि महिमा गणी न आवे। वो किनका मात्र की कृपा कर, करम भरम खोए जिन्हें तेरे मन दे भरम खोए हुए सीगे वो तेरे खत्म कर देगा ते तेनू अपने नाल मिलाएगा तो उदे रंग च रत्या जाएगा। गुरमुख बनिया है

ਨਕਲੀ ਨਾ ਬਣ ਜੀ ਇਹ ਘਰ ਜਿਹੜਾ ਹੈ ਨਕਲੀ ਨਾ ਕਹਿ ਦੀ ਵੀ ਮੈਂ ਉਹਦਾ ਵਾਂ ਮੇਰਾ ਤੇ ਮਨ ਰੰਗਿਆ ਹੋਇਆ ਹੈ ਮਨ ਨੂੰ ਰੰਗਣਾ ਪੈਣਾ ਰਾਰਾ ਰੰਗੋ ਇਹੋ ਮਨ ਆਪਣਾ ਇਸ ਮਨ ਨੂੰ ਤੈਨੂੰ ਰੰਗਣਾ ਪੈਣਾ ਤੇ ਰੰਗਣ ਵਾਸਤੇ ਜਪਣਾ ਪੈਣਾ ਰਸਨਾ ਨਾਮ ਜਪੋ ਜਪ ਰਸਨਾ ਜਪੇਗਾ ਤੇ ਰੰਗਿਆ ਜਾਏਗਾ ਜੇ ਜਪੇਗਾ ਨਹੀਂ ਤੇ ਰੰਗਿਆ ਨਹੀਂ ਜਾਏਗਾ ਜੇ ਉਂਝੀ ਕਹਿਤਾ ਵੀ ਮੈਂ ਰੰਗਿਆ ਹੋਇਆ ਮੈਂ ਉਹ ਰੱਤਿਆ ਹੋਇਆ ਵਾ ਇਹ ਘਰ ਪਰਖਦਾ ਹੈ ਜਦੋਂ ਤੂੰ ਉਹਦੇ ਖਜ਼ਾਨਿਆਂ ਚ ਪੈਣ ਦਰਗਾਹ ਤੇ ਪ੍ਰਵਾਨ ਹੋਣਾ ਹੈ ਨਾ ਤੇਰੀ ਪਰਖ ਹੋਣੀ ਜੌਹਰੀ ਜਿਹੜਾ ਉਹਨੂੰ ਪਛਾਣ ਏ ਵੀ ਇਹ ਹੀਰਾ ਹੈ ਪਰ ਯਾਦ ਰੱਖਿਓ ਕਿ ਜੌਹਰੀ ਜਿਹੜਾ ਹੈ ਉਹਦਾ ਮੁੱਲ ਵੱਟਦਾ ਹੈ ਤੇ ਜਿੰਨਾ ਮੁੱਲ ਦੇਣਾ ਉਹਨਾਂ ਦੀ ਪਛਾਣ ਕਰਨੀ ਕਦਰ ਏ ਜੌਹਰ ਜੌਹਰੀ ਕਦਰ ਏ ਜਰਗਰ ਨਦਾਮਤ ਅਸੀਂ ਕਈ ਵਾਰੀ ਸੁਣਿਆ ਕਿ ਫਲਾਣੇ ਨੇ ਮੇਰੀ ਸਾਰ ਨਹੀਂ ਜਾਣੀ ਇਸ ਰਸਤੇ ਤੁਰ ਲੱਗਾ ਹੈ ਇਹ ਝਾਕ ਨਾ ਰੱਖੀ ਕਿ ਮੇਰੀ ਕੋਈ ਸਾਰ ਜਾਣੇਗਾ ਨਹੀਂ ਜਿਹਦੇ ਰਸਤੇ ਤੁਰ ਲੱਗਾ ਸਾਰ ਤੈਨੂੰ ਉਹਨੂੰ ਕਰਨੀ ਹੁਣ ਜੌਹਰੀ ਨੂੰ ਪਛਾਣ ਇੱਕ ਹੀਰਾ ਹੈ ਹੀਰਾ ਕਿੱਥੋਂ ਪੈਦਾ ਹੁੰਦਾ ਹੈ ਕੋਲਿਆਂ ਦੀ ਖਾਣ ਚ ਕੋਲੇ ਬਹੁਤ ਨੇ ਤੇ ਮੁੱਦਤਾ ਸਮਾਂ ਹੀਰਾ ਜਿਹੜਾ ਹੈ ਉਹ ਕੋਲਿਆਂ ਦੀ ਖਾਣ ਦੇ ਵਿੱਚ ਪਿਆ ਹੁੰਦਾ ਹੈ ਖਾਣ ਉਖਾਣ ਕੱਢ ਆਣ ਦੇ ਨਿਰਮੋਲਕ ਹੀਰਾ ਖਾਣ ਚ ਖੁੰਨ ਵਾਲੇ ਜਿਹੜੇ ਆ ਉਹ ਖਾਣ ਖੁੰਨਦੇ ਆ ਤੇ ਜੌਹਰੀ ਉਹ ਚ ਹੀਰੇ ਦੀ ਪਛਾਣ ਕਰ ਲੈਂਦਾ ਹੈ ਉਹ ਉਹਨੂੰ ਲੈ ਆਉਂਦਾ ਖਾਣ ਉਖਾਣ ਕੱਢ ਆਣ ਦੇ ਨਿਰਮੋਲਕ ਹੀਰਾ ਜੌਹਰੀਆਂ ਹੱਥ ਆਮਦਾ ਉਹ ਗਹਿਰ ਗੰਭੀਰਾ ਜੌਹਰੀ ਦੇ ਹੱਥ ਵਿੱਚ ਆਇਆ ਜੌਹਰੀ ਨੇ ਵੇਖਿਆ ਇਹ ਨੀਲਮ ਏ ਇਹ ਪੰਨਾ ਏ ਇਹ ਲਾਲ ਏ ਜੌਹਰੀ ਉਹਨੂੰ ਬਾਦਸ਼ਾਹ ਦੀ ਮਜਲਸ ਵਿੱਚ ਲੈ ਕੇ ਜਾਂਦਾ ਹੈ ਕਿ ਮੈਂ ਇਹਦਾ ਹੁਣ ਨਾ ਮੁੱਲ ਵਟਾਂ ਮਜਲਸ ਅੰਦਰ ਵੇਖਦੇ ਪਾਤਸ਼ਾਹ ਵਜ਼ੀਰਾ ਵਜ਼ੀਰ ਤੇ ਪਾਤਸ਼ਾਹ ਜਿਹੜੇ ਵਜ਼ੀਰ ਜਿਹੜੇ ਉਹਦੇ ਸਿੱਖ ਪ੍ਰਵਾਨ ਚੜ੍ਹ ਗਏ ਹੋਏ ਨੇ ਪਾਤਸ਼ਾਹ ਉਹ ਵਾਹਿਗੁਰੂ ਅਕਾਲ ਪੁਰਖ ਉਹ ਵੇਖਦਿਆ ਵੀ ਹੀਰਾ ਹੈ ਉਹ ਕਹਿੰਦੇ ਵੀ ਮੁੱਲ ਕਰਨ ਅਜਮਾਇਸ਼ ਕੇ ਸ਼ਾਹਾਂ ਮਨ ਧੀਰਾ ਉਹ ਕਹਿੰਦੇ ਵੀ ਇਹਦੀ ਅਜਮਾਇਸ਼ ਕਰਨੀ ਹੈ ਅਸੀਂ ਇਹਨੂੰ ਇਸ ਜਾਨੇ ਚ ਪਾਉਣਾ ਇੰਨਾ ਮਾਣ ਕਰਨਾ ਕਹਿੰਦੇ ਫੇਰ ਕਹਿੰਦੇ ਇਹਦੀ ਅਜਮਾਇਸ਼ ਹੋ ਜਾਏ ਤੇ ਹੀਰੇ ਦੀ ਪਰਖ ਕਰਨ ਵਾਲੇ ਇੱਕ ਭਾਰੀ ਅਹਿਰਨ ਲੋਹੇ ਦਾ ਵੱਟਾ ਹੁੰਦਾ ਹੈ ਉਹ ਲੈਂਦੇ ਆ ਤੇ ਇੱਕ ਭਾਰੀ ਹਥੌੜਾ ਘਣ ਹੁੰਦਾ ਹੈ ਉਹਦੇ ਉੱਤੇ ਰੱਖ ਕੇ ਸੱਟ ਮਾਰਦੇ ਆ ਵੀ ਜੇ ਤੇ ਅਸਲੀ ਹੋਇਆ ਜਾਂ ਅਹਿਰਨ ਵਿੱਚ ਧਸ ਜਾਏਗਾ ਤੇ ਜਾਂ ਇਹ ਘਣ ਵਿੱਚ ਧਸ ਜਾਏਗਾ ਟੁੱਟੇਗਾ ਨਹੀਂ ਜੇ ਕੱਚਾ ਹੋਇਆ ਨਕਲੀ ਹੋਇਆ ਤੇ ਇਹ ਫਾਂਕੜਾ ਫਾਂਕੜਾ ਹੋ ਜਾਏਗਾ ਅਹਿਰਨ ਉੱਤੇ ਧਰ ਕੇ ਕਣ ਘਾਓ ਸਰੀਰਾ ਕਿ ਤੇਰੇ ਸਰੀਰ ਦੇ ਉੱਤੇ ਆਹ ਕੁਛ ਜਿਹੜਾ ਹੈ ਬਣ ਸਕਦਾ ਹੈ ਤੇ ਸਿੱਖੀ ਦੇ ਵਿੱਚ ਅਨੇਕਾਂ ਸਿੱਖਾਂ ਨੇ ਪਰਖ ਦਿੱਤੀ ਹੋਈ ਸਿੱਖ ਦਾ ਸਿੱਖ ਨਾਲ ਇੰਨਾ ਪਿਆਰ ਹੋਵੇ ਜਦੋਂ ਸ਼ਹੀਦ ਭਾਈ ਤਾਰੂ ਸਿੰਘ ਜੀ ਫੜੇ ਗਏ ਪਤਾ ਲੱਗਾ ਕਿ ਭਾਈ ਤਾਰੂ ਸਿੰਘ ਨੇ ਸ਼ਹੀਦ ਹੋਣਾ ਹੈ ਹਰ ਭਗਤ ਨਿਰੰਜਨੀਆਂ ਭਾਈ ਮਹਤਾਬ ਸਿੰਘ ਨੂੰ ਫੜ ਨਹੀਂ ਸਕਿਆ ਸੀ ਪਰ ਉਹਨੂੰ ਪਤਾ ਲੱਗ ਗਿਆ ਕਿ ਤਾਰੂ ਸਿੰਘ ਸ਼ਹੀਦ ਹੋਣਾ ਹੈ ਉਹਨੇ ਜੰਗਲ ਸਿੰਘਾਂ ਨੂੰ ਕਹਿਤਾ ਬਈ ਮੈਂ ਜਾਣਾ ਮੈਂ ਭਾਈ ਤਾਰੂ ਸਿੰਘ ਨੂੰ ਮਿਲਣਾ ਉਹ ਕਹਿਣ ਲੱਗੇ ਪਤਾ ਲਾਹੌਰ ਚ ਕੀ ਹੋਣਾ ਕਹਿੰਦੇ ਪਤਾ ਹੈ ਮੈਨੂੰ ਕੀ ਹੋਣਾ ਪਰ ਮੈਂ ਜਾਣਾ ਉਹਦੇ ਨਾਲ ਦੋ ਸਿੱਖ ਹੋਰ ਤਿਆਰ ਹੋਏ ਭਾਈ ਦਿਆਲ ਸਿੰਘ ਤੇ ਭਾਈ ਗਰਜਾ ਸਿੰਘ ਹੁਣ ਸਿੱਖ ਸੀ ਲੇਕਿਨ ਇਹਨਾਂ ਨੂੰ ਸਿੱਖ ਸਾਰੇ ਇੱਕੋ ਜਿਹੇ ਲੱਗਦੇ ਸੀ ਜਿਵੇਂ ਪਿੱਛੇ ਪੰਜਾਬ ਤੋਂ ਜਦੋਂ ਸੀ ਆਰ ਪੀ ਆਏ ਸੀ ਨਾ ਕਹਿੰਦੇ ਸਾਰੇ ਸਿੱਖ ਇੱਕੋ ਜਿਹੇ ਲੱਗਦੇ
ਜਦੋਂ ਲਾਹੌਰ ਆਏ ਆਉਂਦਿਆਂ ਹੀ ਫੜ ਗਏ। ਫੜ ਕੇ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਕੌਣ ਜੇ, ਤੁਹਾਡਾ ਨਾਂ ਕੀ ਏ? ਤੇ ਭਾਈ ਮਹਤਾਬ ਸਿੰਘ ਦਾ ਕਹਿਣਾ ਸੀ ਵੀ ਭਾਈ ਤਾਰੂ ਸਿੰਘ ਨੂੰ ਮਿਲਾ ਦਿਓ, ਅਸੀਂ ਸਾਰਾ ਕੁਝ ਦੱਸ ਦਿਆਂਗੇ। ਤਵਾਰੀਖ ਦੇ ਪੰਨੇ ਫੜਾਂਗੇ ਤੇ ਭਾਈ ਮਹਤਾਬ ਸਿੰਘ ਦੇ ਹੱਥ ਪਿਛਲੇ ਪਾਸੇ ਬੰਨ ਕੇ ਤੇ ਉਹਦੇ ਵਿੱਚ ਕਿੰਨ ਮੇਖਾਂ ਠੋਕ ਕੇ ਅਸੀਂ ਵੀ ਦੱਸ ਚੁਕਾਉਣ, ਜਿਵੇਂ ਡੰਡਾ ਬੀੜੀ ਪਾਉਂਦੇ ਐਂ ਉਹਦੇ ਹੱਥਾਂ ਚ ਪਾ ਦਿੱਤੀ ਸੀ। ਉਹ ਕਹਿੰਦਾ ਨਹੀਂ ਦੱਸਦਾ, ਜੋ ਮਰਜ਼ੀ ਕਰ ਲਓ, ਦੱਸਾਂਗਾ ਉਦੋਂ ਜਦੋਂ ਸਾਨੂੰ ਭਾਈ ਤਾਰੂ ਸਿੰਘ ਨੂੰ ਮਿਲਾ ਦੇ। ਔਰ ਸਿੱਖ ਆਬਾਦੀ ਜਿੱਤਦਾ ਹੈ, ਉਹਨਾਂ ਜ਼ੋਰ ਲਾ ਲਿਆ, ਅਖੀਰ ਕਹਿਣ ਲੱਗੇ ਵੀ ਮਿਲਾ ਦਿਓ, ਪਤਾ ਲੱਗੇ ਹੈ ਤਾਂ ਕਿਹੜੇ ਆ। ਹੁਣ ਇੱਥੇ ਉਹ ਬਾਦੀ ਜਿੱਤ ਗਏ। ਤਿੰਨਾਂ ਸਿੱਖਾਂ ਨੂੰ ਜਦੋਂ ਗਏ ਤੇ ਅੱਗੇ ਭਾਈ ਤਾਰੂ ਸਿੰਘ ਚੌਂਕੜੀ ਮਾਰ ਕੇ ਬੈਠਾ ਹੋਇਆ ਸੀ। ਜਦੋਂ ਸਿੰਘਾਂ ਨੇ ਫਤਿਹ ਗਜਾਈ ਜਕਾਰੇ ਛੱਡੇ ਤੇ ਉਦੋਂ ਕਹਿਣ ਲੱਗਾ, ਮੈਂ ਮਹਤਾਬ ਸਿੰਘ ਹਾਂ ਜਿਹਨੇ ਮੱਸਾ ਰੰਗੜ ਵੱਢਿਆ ਸੀ, ਜਿਹਨੇ ਜਾਫਰ ਅਲੀ ਚ ਰਤਾਇਆ ਪੱਟੀ ਵਾਲਾ, ਮੈਂ ਉਹ ਹਾਂ। ਤੁਸੀਂ ਨਹੀਂ ਮੈਨੂੰ ਫੜ ਸਕਦੇ, ਪਰ ਮੈਂ ਇਸ ਸਿੱਖ ਦੇ ਪਿਆਰ ਵਿੱਚ ਇੱਥੇ ਆਇਆ। ਤੇ ਇਹ ਯਾਦ ਰੱਖਿਓ ਜੇ ਕਿ ਭਾਈ ਤਾਰੂ ਸਿੰਘ ਪਹਿਲਾਂ ਭਾਈ ਮਹਤਾਬ ਸਿੰਘ ਮੀਰਾਂ ਕੋਟੀਆਂ ਨੂੰ ਚਰਖੜੀ ਚੜ੍ਹ ਕੇ ਸ਼ਹੀਦ ਕੀਤਾ। ਹੁਣ ਜੋ ਹੀਰਾ ਨਾ ਹੁੰਦਾ ਤੇ ਉਹਨੇ ਜੰਗਲ ਚ ਆਉਣਾ ਹੀ ਨਹੀਂ ਸੀਗਾ। ਭਾਈ ਦਿਆਲ ਸਿੰਘ ਸਹੰਸਰੇ ਵਾਲੇ ਨੂੰ ਚਰਖੜੀ ਚਾੜ ਕੇ ਸ਼ਹੀਦ ਕੀਤਾ। ਭਾਈ ਗਰਜਾ ਸਿੰਘ ਦੇ ਕਿੱਲੀਆਂ ਠੋਕੀਆਂ, ਤਿੰਨੇ ਸਿੰਘ ਪ੍ਰਵਾਨ ਚੜ੍ਹ ਗਏ। ਇਤਿਹਾਸ ਆਉਂਦਾ ਹੈ ਕਿ ਜਦੋਂ ਇਹਨਾਂ ਤਿੰਨਾਂ ਤੋਂ ਬਾਅਦ ਭਾਈ ਤਾਰੂ ਸਿੰਘ ਚਰਖੜੀ ਚਾੜਨਾ ਸੀ, ਅੱਜ ਇਹਨਾਂ ਨੇ ਭਾਈ ਤਾਰੂ ਸਿੰਘ ਦੀ ਫੋਟੋ ਬਣਾਈ, ਮੈਨੂੰ ਮਾਫ ਕਰਿਓ, ਉਹਨਾਂ ਨੇ ਬੜੀ ਬੇਇਨਸਾਫੀ ਕੀਤੀ, ਕਿਉਂਕਿ ਭਾਈ ਤਾਰੂ ਸਿੰਘ ਨੂੰ ਕਦੇ ਖੋਪੜੀ ਨਹੀਂ ਲਾਈ ਗਈ। ਸਭ ਤੋਂ ਪਹਿਲਾਂ ਉਹਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਤੇ ਸਾਰੇ ਲਾਹੌਰ ਦੇ ਵਿੱਚ ਘਸੀਟਿਆ ਗਿਆ ਸੀ। ਜੋੜਾ ਉਹਦਾ ਲੱਥ ਗਿਆ ਸੀ, ਪਿੰਡਾ ਛਿੱਲਿਆ ਗਿਆ ਸੀਗਾ। ਸਿਰਫ ਉਹਨੇ ਸੰਭਾਲੀ ਕੀ ਸੀ, ਪੱਗ ਵੀ ਇਹ ਗੁਰੂ ਦੀ ਹੈ, ਉਹਨੇ ਸਿਰ ਉੱਚਾ ਰੱਖਿਆ ਸੀ। ਲਾਹੌਰ ਸ਼ਹਿਰ ਤੇ ਚੌਂਕ ਨਿਖਾਸ ਅੰਦਰ ਫਿਰ ਤਾਰੂ ਸਿੰਘ ਤੇ ਜਿਹੜਾ ਵਾਰ ਹੋਇਆ, ਬੰਨ ਗਲੀਆਂ ਦੇ ਵਿੱਚ ਘਸੀਟ ਦਿੱਤਾ, ਨਸ਼ਰ ਵਿੱਚ ਇਹ ਸ਼ਰੇ ਬਾਜ਼ਾਰ ਹੋਇਆ, ਸ਼ਰੇ ਬਾਜ਼ਾਰ ਸਾਰਿਆਂ ਦੇ ਸਾਹਮਣੇ। ਪਰ ਸਿੱਖ ਕਿੱਥੇ ਸੀ, ਹੀਰਾ ਸੀ। ਜਦੋਂ ਸਾਰੇ ਘੁਮਾ ਕੇ ਲੈ ਆਏ ਨਾ, ਤੇ ਜਕਰੀਆ ਖਾਨ ਨੇ ਆ ਕੇ ਆਪਣੇ ਨੂੰ ਟਾਂਚ ਕੀਤੀ ਸੀ ਵੀ ਤਾਰੂ ਸਿੰਘ ਤੇਰਾ ਕੀ ਹਾਲ ਹੈ, ਤੇ ਕਹਿੰਦਾ ਬੜਾ ਆਨੰਦ ਹੈ, ਬੜੀ ਕਿਰਪਾ ਸੱਚੇ ਪਾਤਸ਼ਾਹ। ਉਹਨੇ ਹੁਕਮ ਕੀਤਾ ਵੀ ਇਹਦੇ ਅੰਗ ਤੋੜ ਦਿਓ। ਭਾਈ ਸਾਹਿਬ ਦੇ ਗੁੱਟ ਕੱਢ ਦਿੱਤੇ ਗਏ। ਜਦੋਂ ਗੁੱਟ ਕੱਢ ਕੇ ਹੋਰ ਜ਼ੁਲਮ ਕੀਤੇ, ਚਰਖੜੀ ਚਾੜਨਾ ਸੀ ਤੇ ਭਾਈ ਸਾਹਿਬ ਨੂੰ ਕਹਿਣ ਲੱਗੇ ਵੀ ਚਰਖੜੀ ਚਾੜਨਾ, ਕਹਿਣ ਲੱਗੇ ਜਕਰੀਆ ਖਾਨ ਨੇ, ਹਾਂ ਤੇਰੀ ਚਰਖੜੀ ਦੇ ਦੰਦੇ ਜਿਹੜੇ ਆ ਨਾ, ਉਹ ਮੇਰੇ ਵੀਰਾਂ ਦਾ ਖੂਨ ਚੱਕ ਕੇ ਖੁੰਡੇ ਹੋ ਗਏ ਆ, ਇਹਨਾਂ ਨੂੰ ਤਿੱਖਾ ਕਰ, ਮੈਂ ਜਿਹੜਾ ਆਪਣਾ ਮਨ ਤਿੱਖਾ ਕਰ। ਰੰਗ ਕਿਹਦੇ ਨਾਲ ਚੜ੍ਹਦਾ, ਸ਼ਬਦ ਨਾਲ। ਉਹ ਕਹਿੰਦਾ ਤੂੰ ਕਿਹਦੇ ਨਾਲ ਜੁੜੇਗਾ? ਤੂੰ ਕਹਿੰਦਾ ਮੈਂ ਗੁਰੂ ਕੇ ਸ਼ਬਦ ਜਪਜੀ ਸਾਹਿਬ ਜੁੜਾਂਗਾ। ਸੱਚ ਕੀ ਕਾਤੀ, ਜੋ ਤੂੰ ਗੁਰੂ ਕੋਲੋਂ ਦੀਖਿਆ ਲਈ ਗੁਰੂ ਕੇ ਸ਼ਬਦ ਨਾਲ ਜੁੜਿਆ, ਤੇਰੀ ਜ਼ਬਾਨ ਵਿੱਚੋਂ ਸੱਚ ਨਿਕਲੇਗਾ, ਤੇਰੀ ਜ਼ਬਾਨ ਸੱਚ ਬੋਲੇਗੀ। ਸੱਚ ਸਭ ਸਾਰ ਘਾਟ ਤਿਸਕੀ ਅਪਰ ਅਪਾਰ। ਫਿਰ ਤੇਰੀ ਜਿਹੜੀ ਉਹ ਸ਼ਬਦ ਨਾਲ ਘੜਿਆ ਗਿਆ, ਕਈ ਸੱਜਣਾ ਨੇ ਜਪਜੀ ਸਾਹਿਬ ਦੀ ਪੰਕਤੀ ਦੇ ਅਰਥ ਕਰਤੇ ਘੜੀਏ ਸ਼ਬਦ ਸੱਚੀ ਟਕਸਾਲ, ਵੀ ਸ਼ਬਦ ਨੂੰ ਘੜਨਾ ਨਹੀਂ, ਸ਼ਬਦ ਨੂੰ ਨਹੀਂ ਘੜਨਾ, ਸ਼ਬਦ ਦੇ ਨਾਲ ਇਸ ਸਰੀਰ ਨੂੰ ਘੜਨਾ, ਇਸ ਮਨ ਨੂੰ ਘੜਨਾ। ਸੱਚ ਕੀ ਕਾਤੀ, ਸੱਚ ਸਭ ਸਾਰ ਘਾਟ ਤਿਸਕੀ ਅਪਰ ਅਪਾਰ। ਸ਼ਬਦੇ ਸਾਨ ਰਖਾਈ ਲਾਏ, ਗੁਣ ਕੈ ਠੇਕੇ ਵਿੱਚ ਸਮਾਏ। ਕਹਿੰਦਾ ਮੈਂ ਸ਼ਬਦ ਦੀ ਸਾਨ ਦੇ ਆਪਣੇ ਮਨ ਨੂੰ ਲਾਵਾਂਗਾ। ਜਦੋਂ ਸ਼ਬਦ ਦੀ ਸਾਨ ਤੇ ਲਾਇਆ, ਸ਼ਬਦ ਦਾ ਮਾਰਿਆ ਹੋਇਆ, ਤਿਸ ਦਾ ਕੁੱਠਾ
ਹੋਵੇ ਸੇਖ। ਸ਼ਬਦ ਦਾ ਮਾਰਿਆ ਸੇਖ ਦਾ, ਸੇਖ ਦਾ ਅਰਥ ਵੱਡਾ। ਉਦੋਂ ਇਸ ਦੁਨੀਆਂ ਵਿੱਚ ਬਹੁਤ ਉਹ ਵੱਡਾ ਹੁੰਦਾ, ਦੁਨੀਆਂ ਚ ਉਹ ਮਰਤਬਾ ਮਿਲਦਾ ਹੈ ਜਿਹੜਾ ਦੁਨੀਆਂ ਚ ਕੋਈ ਨੀ ਉਸ ਵਾਹਿਗੁਰੂ ਨੂੰ। ਤਿਸਦਾ ਕੁੱਠਾ ਹੋਵੇ ਸੇਖ, ਲੋਹੂ ਲੱਭ ਨਕੱਥਾ ਵੇਖ। ਸ਼ਬਦ ਉਹਦੇ ਅੰਦਰੋਂ ਲੱਭ ਦੀ ਲੋਭ ਦੀ ਬਿਰਤੀ ਕਰਕੇ ਮਨ ਜਿਹੜਾ ਪਵਿੱਤਰ ਹੋ ਜਾਂਦਾ ਹੈ, ਹੋਏ ਹਲਾਲ ਲੱਗੇ ਹੱਕ ਜਾਏ। ਉਹ ਹਲਾਲ ਏ ਨਾ ਕਿ ਹਲਾਲ ਖਾਣ ਵਾਲਾ। ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀ ਗਾਰ ਸਮਾਏ। ਉਹਦੇ ਦਰ ਤੇ ਜਾ ਕੇ ਉਸ ਵਾਹਿਗੁਰੂ ਸਮਾ ਜਾਂਦਾ ਹੈ ਤੇ ਭਾਈ ਸਾਹਿਬ ਨੂੰ ਚੜਖਰੀ ਤੇ ਚਾੜ ਦਿੱਤਾ। ਲਾਹੌਰ ਸ਼ਹਿਰ ਬਾਜ਼ਾਰ ਅੰਦਰ ਅੰਗ ਤੋੜੇ ਤੇ ਚੜਖਰੀ ਚਾੜ ਦਿੱਤਾ। ਜ਼ੁਲਮ ਇੱਕ ਤੋਂ ਇੱਕ ਦੁਸ਼ਵਾਰ ਹੋਇਆ। ਅਜੇ ਇਤਿਹਾਸ ਦੀ ਪੰਕਤੀਆਂ ਚ ਇਹ ਆਇਆ ਕਿ ਅੰਗ ਤੋੜੇ ਚੜਖਰੀ ਚਾੜੇ ਤੇ ਹੋਰ ਜ਼ੁਲਮ ਵੀ ਹੋਇਆ। ਖੋਪਰ ਛਾਂਗ ਦਿੱਤਾ ਬੇਦਰਦ ਜ਼ਾਲਮਾਂ ਨੇ, ਸਾਕਾ ਖਾਲਸਾ ਦੀ ਜੱਗ ਚਾਰ ਹੋਇਆ।

ਪੀਰਾ ਉਹ ਵਿਰਲੇ ਆ ਤਾਹੀ ਹੈਨ ਵਿਰਲੇ ਨਾਹੀ ਘਣੇ ਫੈਰ ਫਕੜ ਸੰਸਾਰ। ਸਾਹਿਬ ਜੀ ਕਹਿੰਦੇ ਉਹ ਰਤਿਆ ਗਿਆ ਜਿਨੇ ਉਸ ਵਾਹਿਗੁਰੂ ਕੋ ਨਾਂ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ। ਕੁਛ ਐਸੇ ਵੀ ਨੇ ਰਤੇ ਨਹੀਂ ਹੁੰਦੇ, ਅੰਦਰ ਰੰਗ ਨਹੀਂ ਹੁੰਦਾ, ਰੰਗ ਦਾ ਵਿਖਾਵਾ ਕੀਤਾ ਹੁੰਦਾ। ਸ਼ਬਦ ਸਰਤੇ ਸੇਵਡ ਹੰਸ ਹੈ ਸੱਚ ਨਾਮ ਉਰਧਾਰ। ਇਹਨੇ ਰਤੇ ਉਹ ਨੇ ਜਿਹੜੇ ਸ਼ਬਦ ਨਾਲ ਲੱਗੇ। ਸਿੱਖ ਦੀ ਤੁਲਨਾ ਹੰਸ ਨਾਲ ਵੀ ਨਹੀਂ ਕੀਤੀ। ਸਤਿਗੁਰ ਸਾਹਿਬ ਜੀ ਨੇ ਵਡਹੰਸ ਵਰਤਿਆ ਹੈ ਤੇ ਭਾਈ ਗੁਰਦਾਸ ਜੀ ਨੇ ਪਰਮਹੰਸ ਵਰਤਿਆ। ਸਿੱਖ ਵਾਸਤੇ ਹੰਸ ਸ਼ਬਦ ਨਹੀਂ ਵਰਤਿਆ। ਸ਼ਬਦ ਰਤੇ ਵਡਹੰਸ ਹੈ ਸੱਚ ਨਾਮ ਉਰ ਧਾਰ। ਸੱਚ ਸੰਗ੍ਰਹਿ ਸਦਾ ਸੱਚ ਰਹਿ ਸੱਚੇ ਨਾਮ ਪਿਆਰ। ਉਹਨਾਂ ਦਾ ਨਾਮ ਨਾਲ ਪਿਆਰ ਹੈ। ਜਿਹਦਾ ਨਾਮ ਨਾਲ ਪਿਆਰ ਹੈ ਸੱਚ ਜਾਣੇ ਉਹਨੂੰ ਅਲਾਰਮ ਲਾਉਣ ਦੀ ਵੀ ਲੋੜ ਨਹੀਂ ਪੈਂਦੀ। ਉਹਦੀ ਨੀਂਦ ਆਪਣੇ ਆਪ ਹੀ ਖੁੱਲ ਜਾਂਦੀ। ਸਦਾ ਨਿਰਮਲ ਮੈਲ ਨਾ ਲੱਗੀ ਨਜ਼ਰ ਕੀਤੀ ਕਰਤਾਰ। ਉਹਦੇ ਤੇ ਉਹ ਵਾਹਿਗੁਰੂ ਅਕਾਲ ਪੁਰਖ ਨੇ। ਹੁਣ ਨਜ਼ਰ ਕਿਹਦੇ ਤੇ ਹੋਣੀ ਹੈ? ਨਦਤ ਨਾ ਕੋ ਨਾਨਕਾ ਜਿਨ੍ਹਾਂ ਨਾਮ ਨਿਸ਼ਾਨ। ਜਿਨ੍ਹਾਂ ਨੇ ਸ਼ਬਦ ਲਿਆ ਹੈ, ਸ਼ਬਦ ਨਾਲ ਰਤੇ ਗਏ ਨੇ, ਸ਼ਬਦ ਨਾਲ ਪਿਆਰ ਕੀਤਾ ਹੈ, ਉਹ ਨਿਰਮਲ ਹੋਏ ਆ ਸ਼ਬਦ ਨਾਲ, ਉਹਨਾਂ ਤੇ ਨਜ਼ਰ ਕੀਤੀ ਏ। ਨਾਨਕ ਹੋ ਕੁਰਬਾਨ ਨਾ ਕੋ। ਉਹਨਾਂ ਦੇ ਉੱਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਵਾਂ ਕਰਤਾਰ ਵਾਹਿਗੁਰੂ ਅਕਾਲ। ਤੇ ਯਾਦ ਰੱਖੇ ਹੁਣ ਜੇ ਨਕਲੀ ਹੋਵੇ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਗਵੇਂ ਕੱਪੜੇ ਪਾਏ ਤੇ ਆ ਕੇ ਕਹਿੰਦਾ ਗੁਰੂ ਸਤਿਗੁਰ ਸਾਹਿਬ ਨੂੰ ਜਿਹੋ ਜਿਹੇ ਤੁਸੀਂ ਤੇ ਉਹੋ ਜਿਹਾ ਮੈਂ। ਜਿਹਦੇ ਅੰਦਰ ਸ਼ਬਦ ਏ ਉਹ ਕਦੀ ਆਪਣੇ ਆਪ ਨੂੰ ਉੱਚਾ ਨਹੀਂ ਰੱਖੂਗਾ। ਜਿਹੜਾ ਰਤਿਆ ਹੋਇਆ ਉਹ ਕਦੀ ਆਪਣੇ ਆਪ ਨੂੰ ਉੱਚਾ ਨਹੀਂ ਆਖੂਗਾ। ਸਤਿਗੁਰ ਸਾਹਿਬ ਨੇ ਕਿਹਾ ਠੀਕ ਹੈ। ਸਾਹਿਬ ਜੀ ਕੋਲ ਬੈਠੇ ਗੁਰੂ ਵਾਸਤੇ ਸ਼ਬਦ ਕਦੀ ਵੀ ਸੁੱਤੇ ਨਹੀਂ ਵਰਤਣਾ ਚਾਹੀਦਾ। ਇਹ ਅਸੀਂ ਸਾਡਾ ਅਣਜਾਣ ਕੋਣਾ ਹੈ ਕਿ ਅਸੀਂ ਕਹਿ ਦਿੰਦੇ ਗੁਰੂ ਨਾਨਕ ਸਾਹਿਬ ਸੁੱਤੇ ਹੋਏ ਸੀ ਤੇ ਉਹਨਾਂ ਨੂੰ ਸੱਪ ਨੇ ਛਾਂ ਕਰਤੀ। ਨਹੀਂ, ਗੁਰੂ ਨਾਨਕ ਸਾਹਿਬ ਸੁੱਤੇ। ਜਿਹੜਾ ਬਾਬਾ ਫਰੀਦਾ ਅੱਜ ਨਾ ਸੁਤੀ ਕੰਤ ਸਿਓ, ਇੱਥੇ ਵੀ ਸਾਨੂੰ ਸੁੱਤੀ ਨਹੀਂ ਕਰਨਾ ਚਾਹੀਦਾ। ਅੱਜ ਮੇਰੀ ਉਸ ਕੰਤ ਨਾਲ ਸੁਤਾ ਨਹੀਂ ਜੁੜੀ, ਅੱਜ ਇੱਕ ਦਿਨ ਸੁਤਾ। ਅੱਜ ਨਾ ਸੁਤੀ ਕੰਤ ਸਿਓ, ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਹਾਏ। ਗੁਰੂ ਨਾਨਕ ਸਾਹਿਬ ਸਤਿਗੁਰ ਜਾਗਤਾ ਹੈ ਦੇਓ, ਗੁਰੂ ਨੇ ਕਦੀ ਸੌਂਦਾ। ਤੇ ਸਤਿਗੁਰ ਸਾਹਿਬ ਜੀ ਨੇ ਇੱਕ ਪਰਖ ਦਾ ਕਾਰ, ਪਰਖ ਕਰਨ ਵਾਸਤੇ ਵੀ ਇਹ ਆਪਣੇ ਆਪ ਨੂੰ ਗੁਰਮੁਖ ਕਹਿੰਦਾ ਹੈ, ਇਹ ਆਪਣੇ ਆਪ ਨੂੰ ਤਤਵੇਤਾ ਕਹਿੰਦਾ ਹੈ। ਸਤਿਗੁਰ ਸਾਹਿਬ ਜੀ ਨੇ ਇਉਂ ਜਾਂ ਨਾਟਕ ਕਰ ਦਿੱਤਾ, ਕੌਤਕ ਕਰ ਦਿੱਤਾ ਵੀ ਜਿਵੇਂ ਸੌਂਦੇ ਹੁੰਦੇ ਤੇ ਆਪਣੇ ਹੱਥੋਂ ਨਾਥੇ ਸਿਮਰਨਾ ਬਹੁਤ ਸੋਹਣਾ ਛੱਡ ਦਿੱਤਾ। ਹੁਣ ਜਾਂ ਰੱਤਿਆ ਨਾ ਹੋਵੇ ਉਹਦਾ ਮਨ ਬੜੀ ਖੇਤੀ ਡੋਲਦਾ। ਉਹਨੇ ਵੇਖਿਆ ਸਿਮਰਨਾ ਬਹੁਤ ਸੋਹਣਾ ਹੈ, ਧੰਨ ਗੁਰੂ ਅਮਰਦਾਸ ਸੌਂ ਗਏ ਆ। ਉਹਨੇ ਦਬ ਦਬ ਚੱਕਿਆ, ਧੋਤੀਏ ਲੜਨਾ ਟੰਗਿਆ ਟੰਗ ਕੇ, ਤੇ ਜਦੋਂ ਉੱਠਣ ਲੱਗਾ ਧੋਤੀ ਤੇ ਪੈਰ ਆ ਗਿਆ ਤੇ ਉਹ ਖੜਕ ਦੇ ਡਿੱਗ ਗਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਗਲਾ ਨਾਲ ਹੀ ਬੰਦ ਉਚਾਰ ਦਿੱਤਾ।

ਵੇਖੀ ਕਿਤੇ ਐਵੇਂ ਨਾ ਕਰ ਬੈਠੀ ਇਹ ਘਰ ਜਿਹੜਾ ਹੈ ਪਰਖਦਾ ਹੈ ਮੇਰਾ ਮਨੋ ਮੇਰਾ ਮਨ ਰਾਤਾ ਰਾਮ ਪਿਆਰੇ ਰਾਮ ਉਹ ਰਮੇ ਹੋਏ ਰਾਮ ਨਾਲ ਉਹਨੇ ਸ਼ਬਦ ਲਿਆ ਗੁਰੂ ਨੇ ਮੇਰਾ ਉਹ ਵਾਹਿਗੁਰੂ ਦੇ ਨਾਮ ਨਾਲ ਰੰਗ ਦਿੱਤਾ ਦੁਨੀਆਂ ਚ ਆਖਿਆ ਇਸ ਘਰ ਚ ਕੋਈ ਆਵੇ ਰੰਗ ਦਿਆਂਗੇ ਦੁਨੀਆਂ ਚ ਇਹ ਗੱਲ ਕਿਸੇ ਨੇ ਨਹੀਂ ਸੀ ਕਹੀ ਮੁਸਲਮਾਨ ਕਹਿੰਦਾ ਕੇਵਲ ਮੁਸਲਮਾਨ ਆਵੇ ਉਹਨੂੰ ਰੰਗਾਂਗੇ ਹਾਲਾਂਕਿ ਉਹਨਾਂ ਦੇ ਰੰਗ ਬਹੁਤ ਘੱਟ ਹੈ ਨੇ ਵੈਸੇ ਬਹੁਤ ਘੱਟ ਹਿੰਦੂ ਕਹਿੰਦਾ ਛੂਦਰ ਤੇ ਬੀਬੀਆਂ ਨੂੰ ਰੰਗ ਨਹੀਂ ਚੜ ਸਕਦਾ ਲੇਕਿਨ ਇਸ ਘਰ ਦੇ ਵਿੱਚ ਇਹੋ ਜਿਹਾ ਰੰਗ ਚੜਿਆ ਹੋਇਆ ਬੀਬੀਆਂ ਉੱਤੇ ਵੀ ਜਿਹਨੂੰ ਛੂਦਰ ਕਹਿੰਦੇ ਹੀ ਸਤਿਗੁਰ ਸਾਹਿਬ ਦਾ ਬਚਨ ਆਪ ਸਭ ਨੂੰ ਯਾਦ ਏ ਕਿ ਜਿਹਦੇ ਨਾਲ ਕਹਿੰਦੇ ਰਹੀਆਂ ਉਹਨੂੰ ਕਹਿਤਾ ਰੰਗ ਰੇਟੇ ਗੁਰੂ ਕੇ ਬੇਟੇ ਬੇਟੇ ਦੇ ਪੁੱਤਰ ਦੇ ਅਰਥ ਵਿੱਚ ਫਰਕ ਹੁੰਦਾ ਹੈ ਬੇਟਾ ਹੁੰਦਾ ਜਿਹੜਾ ਆਪਣਾ ਬਿੰਦੀ ਪੁੱਤਰ ਹੋ ਬਿੰਦਿਆ ਉਹਨੂੰ ਬੇਟਾ ਹੁੰਦਾ ਪੁੱਤਰ ਕਿਸੇ ਨੂੰ ਭਤੀਜੇ ਕਿਸੇ ਨੂੰ ਵੀ ਕਹਿ ਸਕਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਕਿਹਾ ਲੋਕੀ ਕਹਿੰਦੇ ਆ ਕਿ ਤੇਰਾ ਰੰਗ ਨਹੀਂ ਚੜ ਸਕਦਾ ਤੇ ਮੈਂ ਤੈਨੂੰ ਆਪਣਾ ਬੇਟਾ ਕਹਾਂਗਾ ਵੀ ਤੂੰ ਮੇਰਾ ਬੇਟਾ ਹੈ ਆ ਮੇਰੇ ਘਰ ਤੈਨੂੰ ਇੰਨਾ ਮਾਣ ਮਿਲੇਗਾ ਜਦੋਂ ਤੈਨੂੰ ਇਹ ਰੰਗ ਚੜਿਆ ਇਹ ਘਰ ਨਾ ਘਰ ਲੱਗ ਪਿਆ ਤੇ ਭਾਈ ਨੰਦ ਲਾਲ ਜੀ ਫਰਮਾਉਂਦੇ ਆ ਗਜ਼ਲ ਦੇ ਵਿੱਚ ਕਹਿੰਦੇ ਕੋਈ ਆਵੇ ਗੋਲੇ ਹੋਲੀ ਬਾ ਬਾ ਕੇ ਦਹਿਰ ਬੂ ਕਰਦ ਕਹਿੰਦੇ ਆ ਮੇਰੇ ਕਲਗੀਆਂ ਵਾਲੇ ਦੇ ਘਰ ਵਿੱਚ ਫੁੱਲ ਖਿੜੇ ਆ ਦਹਿਰ ਕਹਿੰਦੇ ਸੰਸਾਰ ਵੀ ਸੰਸਾਰ ਵਿੱਚ ਕੋਈ ਆਵੇ ਉਹਦਾ ਕੋਈ ਮਜ਼ਹਬ ਹੋਵੇ ਉਹਦੀ ਕੋਈ ਜਾਤ ਹੋਵੇ ਉਹ ਬੀਬੀ ਹੋਵੇ ਕੋਈ ਹੋਵੇ ਜਿਹੜਾ ਵੀ ਆਏਗਾ ਮੈਂ ਉਹਨੂੰ ਹੀ ਰੰਗ ਦਿਆਂਗਾ ਮੇਰੇ ਗੁਰੂ ਦੇ ਮੁੱਖ ਵਿੱਚ ਇਹੋ ਜਿਹੇ ਫੁੱਲ ਖਿੜਦੇ ਆ ਭਾਈ ਸਾਹਿਬ ਕਹਿੰਦੇ ਕੋਈ ਆਵੇ

ਉਹ ਕਹਿੰਦੇ ਫੁੱਲ ਖਿੜਦੇ ਕਿੱਥੋਂ ਨੇ? ਲੱਭ ਲੱਭ ਕਹਿੰਦੇ ਬੁੱਲਾਂ ਕਿ ਮੇਰੇ ਗੁਰੂ ਦੇ ਮੁੱਖ ਵਿੱਚੋਂ ਉਹ ਫੁੱਲ ਆਉਂਦੇ ਆ। ਜਦੋਂ ਮੇਰੇ ਗੁਰੂ ਦੇ ਮੁੱਖ ਵਿੱਚੋਂ ਉਹ ਫੁੱਲ ਆਉਂਦੇ ਆ ਤੇ ਉਹਨਾਂ ਫੁੱਲਾਂ ਦੀ ਖੁਸ਼ਬੂ ਇੰਨੀ ਆਉਂਦੀ ਏ ਕਿ ਜਿਹੜਾ ਸਾਹਮਣੇ ਬੈਠਾ ਹੋਵੇ ਉਹ ਰੰਗਿਆ ਜਾਂਦਾ। ਔਰ ਇਹ ਗੱਲ ਪੀਰ ਦਸਤਗੀਰ ਨੇ ਆਖੀ ਜਦੋਂ ਉਹਨੂੰ ਰੰਗ ਚੜਿਆ, ਜਦੋਂ ਇਸਲਾਮ ਵਾਲੇ ਨੇ ਆਖਿਆ ਪੀਰ ਜੀ ਕੀ ਹੋਇਆ, ਸਾਰ ਆਂਚੇ ਗੁਲ ਮੁਸ਼ਕ ਤੋਏ ਆਮਲ ਮੁਅੱਤਰ ਅਸੱਤ। ਉਹ ਕਹਿੰਦਾ ਸੀ ਇਹਦੇ ਸਰੀਰ ਵਿੱਚੋਂ ਇਹਦੇ ਮੁੱਖ ਵਿੱਚੋਂ ਜਿਹੜੇ ਫੁੱਲ ਆ ਰਹੇ ਨੇ ਉਹਦੇ ਨਾਲ ਕੁੱਲ ਜਹਾਨ ਰੰਗਿਆ ਜਾ ਸਕਦਾ ਤੇ ਉਹ ਤੁਲ ਭਾਈ ਸਾਹਿਬ ਕਹਿੰਦੇ ਚੇ ਗੁਲਾਬੋ ਅੰਬਰੋ ਅੰਬੀਰੋ, ਕਹਿੰਦੇ ਕੀ ਗੁਲਾਬ ਏ ਕੀ ਅੰਬੀਰੋ ਏ ਮੁਸ਼ ਕਰਦ। ਕੋਈ ਇਹ ਆਖੇ ਦੁਨੀਆਂ ਦਾ ਕੋਈ ਮੇਰੇ ਗੁਰੂ ਦੇ ਬਰਾਬਰ ਆਖੇ ਰੰਗਣ ਵਾਲਾ ਚ ਦੁਨੀਆਂ ਦਾ ਕੋਈ ਵੀ ਬਰਾਬਰ ਨਹੀਂ ਪੁੱਛ ਸਕਦਾ ਹੈਗਾ, ਕਿਉਂਕਿ ਇਹ ਘਰ ਏ ਜਿਹਨੇ ਰੰਗ ਚਾੜ ਕੇ ਵੀ ਆਖਿਆ ਮੈਂ ਕੁਛ ਨੀ ਉਹ ਰੰਗ ਚਾੜਨਾ। ਗੁਲਾਲ ਅਫਸਾਨੀ ਦਸਤੇ ਮੁਬਾਰਕ, ਕਹਿੰਦੇ ਜਿਹਦੇ ਉੱਤੇ ਮੇਰੇ ਗੁਰੂ ਦਾ ਹੱਥ ਆ ਜਾਵੇ ਉਹਦੇ ਤੇ ਇੰਨਾ ਰੰਗ ਚੜ ਜਾਂਦਾ ਉਹ ਨੀ ਵੇਖਦਾ ਕੌਣ ਏ। ਉਹ ਆਇਆ ਗੁਰੂ ਕੀ ਸ਼ਰਨ ਚੂ ਬਾਰਾਂ ਬਾਰ ਛੇ ਸੂ ਬਸੂ ਕਰਦ, ਮੇਰਾ ਗੁਰੂ ਇਹੋ ਜਿਹੀ ਖੁਸ਼ਬੋ ਇਹੋ ਜਿਹਾ ਮੀਂਹ ਵਰਤਾਉਂਦਾ ਰੰਗ ਦਾ ਕਿ ਜਿਹੜਾ ਵੀ ਆਇਆ ਉਹ ਤੇ ਚਾੜ ਦਿੰਦਾ। ਤੇ ਭਾਈ ਸਾਹਿਬ ਨੇ ਇੱਕ ਗੱਲ ਹੋਰ ਆਖੀ ਏ, ਕਹਿੰਦੇ ਫਿਰ ਉਹ ਸਰੀਰ ਨਹੀਂ ਹੁੰਦਾ ਜਦੋਂ ਤੂੰ ਉਹਦੇ ਰੰਗ ਵਿੱਚ ਆਉਣਾ ਹੈ। ਤਰਜ਼ੇ ਯੱਕ ਰੰਗੀ, ਜਦੋਂ ਤੂੰ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਰੰਗ ਵਿੱਚ ਆਉਣਾ ਹੈ। ਅਜਬ ਰੰਗ ਆਰਦਸ਼ ਅਜਬ ਅਚਰਜ, ਐ ਤੇਰੇ ਤੇ ਅਚਰਜ ਰੰਗ ਆਏਗਾ। ਉਹ ਰੰਗ ਜਦੋਂ ਆਇਆ ਕਾਜ਼ੇ ਬਦਨ, ਕਹਿੰਦੇ ਫਿਰ ਤੇਰਾ ਸਰੀਰ ਨਹੀਂ ਹੋਏਗਾ, ਦੁਨੀਆਂ ਨੂੰ ਵੇਖਣ ਵਾਲੇ ਨੂੰ ਸਰੀਰ ਹੋਏਗਾ, ਜਿਹੜਾ ਤੇਰੇ ਕੋਲ ਬੈਠੇਗਾ ਨਾ ਨੂਰ ਮੀ ਬਾਰਦਸ਼ ਤੇਰੇ ਕੋਲੋਂ ਨੂਰ ਵਰਤੇਗਾ। ਹਜ਼ਰਤ ਨਿਜ਼ਾਮੂਦੀਨ ਹੋਏ, ਹਜ਼ਰਤ ਨਿਜ਼ਾਮੂਦੀਨ ਦੀ ਗੱਦੀ ਦੇ ਉੱਤੇ ਪੀਰ ਬੁੱਧੂ ਸ਼ਾਹ ਸੀ। ਪੀਰ ਬੁੱਧੂ ਸ਼ਾਹ ਦੇ ਸਰਬਰਾਹ ਨੂੰ ਸਿੱਖ ਦੀ ਸੰਗਤ ਹੋਈ, ਜਦੋਂ ਸਿੱਖ ਦੀ ਸੰਗਤ ਹੋਈ ਹੁਣ ਉਹ ਇਸਲਾਮ ਦੇ ਵਿੱਚ, ਲੇਕਿਨ ਉਹਨੂੰ ਕੀ ਮਿਲਿਆ ਹੋਏਗਾ? ਉਸਨੇ ਚਾਰ ਪੰਜ ਲੈਣਾ ਲਿਖੀਆਂ ਹੈ ਜਿਹਨੂੰ ਰੰਗਿਆ ਹੋਇਆ ਸਿੱਖ ਮਿਲਿਆ। ਇਸਲਾਮ ਦੀ ਦੁਨੀਆਂ ਵਿੱਚ ਕੇਸ ਕੱਟਦੇ ਆ ਤੇ ਦਾੜੀ ਜਿਹੜੀ ਨਾ ਇੱਕ ਮੁੱਠ ਰੱਖ ਕੇ ਕੱਟਦੇ, ਲੇਕਿਨ ਹੁਣ ਉਹ ਕੀ ਕਹਿ ਰਿਹਾ? ਸੀਨ ਸਿੱਖਾ ਸੋਹਣੇ ਨੇ ਕੇਸ ਤੇਰੇ, ਨੂਰ ਖੁਦਾ ਦਾ ਕੀ ਜਲਵਾ ਲਾਵਣਾ ਹੈ। ਭਾਈ ਨੰਦ ਲਾਲ ਜੀ ਨੇ ਕਿਹਾ ਸੀ ਤਰਜ਼ੇ ਜੱਕ ਰੰਗੀ ਅਜਬ ਰੰਗ ਆਰਦਸ਼ ਕਾਜ਼ੇ ਬਦਨ ਨੂਰਮੀ ਬਾਰਦਸ਼, ਤੇ ਉਹ ਕਹਿੰਦਾ ਸਿੱਖਾ ਤੇਰੇ ਕੇਸ ਏਡੇ ਸੋਹਣੇ ਆ, ਤੇਰੇ ਕੇਸਾਂ ਦੇ ਵਿੱਚੋਂ ਨੂਰ ਝੜਦਾ। ਸੀਨ ਸਿੱਖਾ ਸੋਹਣੇ ਨੇ ਕੇਸ ਤੇਰੇ, ਤੇਰੇ ਕੇਸਾਂ ਦੇ ਵਿੱਚੋਂ ਨੂਰ ਵਰਸਾਵਣਾ ਏ, ਸੋਹਣਾ ਸਰੂਪ ਜਹਾਨ ਤੇ ਤੇਰਾ ਤੇ ਦਰਸ ਖੁਦਾ ਦਾ ਪਿਆ ਦਰਸਾਵਣਾ ਏ। ਇਸਲਾਮ ਦੀ ਦੁਨੀਆਂ ਇਹ ਗੱਲ ਕਹਿੰਦੀ ਖੁਦਾ ਇੱਥੇ ਕਿ ਬੰਦਾ ਜਿਹੜਾ ਉਹ ਖੁਦਾ ਦੇ ਵਿੱਚ ਨਹੀਂ ਹੋ ਸਕਦਾ, ਲੇਕਿਨ ਉਸ ਕੀ ਉਹਨੂੰ ਲੱਭਿਆ ਹੋਊਗਾ? ਕਹਿੰਦਾ ਸਿੱਖਾ ਤੇਰੇ ਦੀਦਾਰ ਕਰਦਾ ਤੇ ਮੈਨੂੰ ਖੁਦਾ ਦੇ ਦਰਸ਼ਨ ਹੁੰਦੇ ਆ, ਤੇਰੀ ਬਾਂਹ ਲਿਖਸ਼ੇ ਤੇਰੀ ਤੇਗ ਬਾਂਹ ਹਿੱਲੇ ਤੇ ਤੇਗ ਲਿਖਸ਼ੇ, ਕਹਿੰਦਾ ਤੇਰੇ ਹੱਥ ਵਿੱਚ ਜਿਹੜੀ ਤੇਗ ਫੜੀ ਹੋਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਅੰਮ੍ਰਿਤਧਾਰੀ ਸੱਜਿਆ ਸਿੰਘ ਹੋਏਗਾ, ਕਿਉਂਕਿ ਤੇਗ ਹਰ ਵਕਤ ਜਿਹੜਾ ਅੰਮ੍ਰਿਤਧਾਰੀ ਸਿੰਘ ਉਹ ਹੀ ਨਾਲ ਰੱਖਦਾ ਹੈ ਵੀ ਉਹ ਕਿਰਪਾਨ ਨੂੰ ਆਪਣੇ ਸੀਟ ਤੋਂ ਦੂਰ ਨਹੀਂ ਕਰਦਾ। ਤੇ ਉਹਨਾਂ ਜ਼ਮਾਨਿਆਂ ਚ ਸਿੱਖ ਜਿਹੜੇ ਸੀ ਅੱਜ ਸਾਡੇ ਵਾਂਗੂ 9 ਇੰਚ ਫੁੱਟਦੇ ਨਹੀਂ ਸੀ, ਹਰ ਸਿੱਖ ਜਿਹੜਾ ਸੀਗਾ ਉਹ 3 ਫੁੱਟੀ ਤੋਂ ਘੱਟ ਕਿਰਪਾਨ, ਜਿਹੜੇ ਸਿੱਖ 2-2, 3-3 ਸ਼ਸਤਰ ਰੱਖਦੇ ਸੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੁਕਮ ਹੀ ਹੈ, ਤੇਰੀ ਬਾਂਹ ਲੇ ਤੇ ਤੇਗ ਲਿਸ਼ਕ ਮਾਰੇ ਤੇ ਰੱਖ ਜ਼ਾਲਮਾਂ ਦੀ ਪਿਆ ਸੁਕਾਵਣਾ ਏ। ਕਹਿੰਦਾ ਤੇਰੀ ਬਾਂਹ ਹਿੱਲੇ ਤੇ ਤੇਰੀ ਤੇਗ ਦੀ ਲਿਸ਼ਕ ਹੋਈ, ਜ਼ਾਲਮ ਜਿਹੜੇ ਦੁਨੀਆਂ ਦੇ ਉੱਤੇ ਟੁੱਟੇ ਹੋਏ ਮਨੁੱਖ ਨੇ ਲੁੱਟਣ ਵਾਲੇ, ਉਹਨਾਂ ਦੀ ਰੱਤ ਸੁੱਕਦੀ ਏ। ਦੂਰੋਂ ਆਮ ਦਾ ਰੋਈ ਦੇ ਸ਼ੇਰ ਵਾਂਗੂ, ਰੋਈ ਦਾ ਸ਼ੇਰ ਤੇ ਰੋਈ ਦਾ ਸੱਪ ਬੜਾ ਖਤਰਨਾਕ ਹੁੰਦਾ ਹੈ, ਇੱਕਦਮ ਝਪਟ ਮਾਰਦਾ ਹੈ।
ਕਹਿੰਦਾ ਸਿੱਖਾ ਜਿੰਨਾ ਚਿਰ ਤੂੰ ਦੂਰ ਹੋਏਗਾ ਨਾ ਉਹਨਾਂ ਚਿਰ ਤੂੰ ਡਰੇਗਾ, ਨੇੜੇ ਹੋਵਾਂ ਤੇ ਝੜੀ ਨੂਰ ਦੀ ਪਿਆ ਲਾਵਣਾ ਹੈ, ਜਿਹੜਾ ਤੇਰੇ ਨੇੜੇ ਆਇਆ ਉਹਦੇ ਕੋਲ ਨੂਰ ਵਸਦਾ ਹੈ। ਤੇ ਅਗਲੀ ਗੱਲ ਉਹਨੇ ਕਮਾਲ ਦੀ ਕਹਿ ਦਿੱਤੀ, ਉਹਦੇ ਕੋਲ ਸੋਹਣੇ ਮਹਿਲ ਬਣੇ ਹੋਣਗੇ, ਉਸ ਜ਼ਮਾਨੇ ਵਿੱਚ ਤਾਂ ਅੱਗ ਲਾਵਾਂ ਮਹਿਲਾਂ ਤੇ ਮਾੜੀਆਂ ਨੂੰ ਜਿੰਨੇ ਕੰਮ ਕਿਸੇ ਨਹੀਂ ਆਵਣਾ ਹੈ। ਕਹਿੰਦੇ ਮੈਂ ਉਹਨਾਂ ਮਹਿਲਾ ਮਾੜੀਆਂ ਨੂੰ ਅੱਗ ਲਾ ਦਿਆਂ ਜਿਨ੍ਹਾਂ ਨੇ ਮੇਰੇ ਕਿਸੇ ਕੰਮ ਨਹੀਂ ਆਉਣਾ। ਤੇਰੇ ਨਾਲ ਰਜਾ ਵਿੱਚ ਰਾਹ ਸਿੱਖਾ ਜਿੱਥੇ

ਆਦਿ ਸੱਚ ਸਾਹਿਬੋ ਆਦਿ ਪੁਰਖ ਅਪਰੰਪਰੋ ਧਾਰੇ ਰਾਮ। ਕਹਿੰਦੇ ਆਦਿ ਪੁਰਖ, ਹੁਣ ਆਦਿ ਪੁਰਖ ਵਾਹਿਗੁਰੂ ਅਕਾਲ ਪੁਰਖ ਹੈ, ਆਦਿ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਆਦਿ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹਦਾ ਮਤਲਬ ਗੱਲ ਜੋਤ ਦੀ ਹੈ ਕਿ ਗੁਰੂ ਨਾਨਕ ਜੋਤ ਹੈ, ਗੁਰੂ ਗ੍ਰੰਥ ਸਾਹਿਬ ਦੇ ਆਪਾਂ ਨੂੰ ਸਰਗਣ ਰੂਪ ਦੇ ਦੀਦਾਰ ਹੋ ਰਹੇ ਆ। ਨਿਰਗੁਣ ਦੇ ਦੀਦਾਰ ਕਰਨ ਵਾਸਤੇ ਸ਼ਬਦ ਲੈ ਕੇ ਸ਼ਬਦ ਦੀ ਕਮਾਈ ਕਰੇਗਾ ਤੇ ਸੱਜਣਾ ਫਿਰ ਤੈਨੂੰ ਨਿਰਗੁਣ ਸਰੂਪ ਦੀ ਬਖਸ਼ਿਸ਼ ਹੋਏਗੀ। ਇਸ ਵਾਸਤੇ ਆਦਿ ਪੁਰਖ ਉਹ ਵਾਹਿਗੁਰੂ ਅਕਾਲ ਪੁਰਖ ਅਪਰੰਪਰੋ ਜਿਹੜੇ ਪਰੇ ਪਰਿਆ ਧਾਰੇ ਰਾਮ, ਉਹ ਵਾਹਿਗੁਰੂ ਅਕਾਲ ਪੁਰਖ ਉਹ ਸਰੀਰ ਨੂੰ, ਉਹ ਸਰੀਰ ਉਹਦਾ ਰੰਗ ਧਾਰਨ ਕਰ ਲੈਂਦਾ ਹੈ ਉਹਦੇ ਵਿੱਚ, ਤੇ ਉਸ ਵਾਹਿਗੁਰੂ ਅਕਾਲ ਪੁਰਖ ਕੋਈ ਫਰਕ ਨਹੀਂ ਰਹਿੰਦਾ। ਅਗੰਮ ਅਗੋਚਰ, ਉਹ ਵਾਹਿਗੁਰੂ ਅਗੰਮ, ਉਹ ਤਾਂ ਕਿਸੇ ਦੀ ਪਹੁੰਚ ਨਹੀਂ, ਤੇ ਯਾਦ ਰੱਖਿਓ ਫਿਰ ਉਹ ਸਿੱਖ ਤਾਂ ਹੀ ਕਿਸੇ ਦੀ ਪਹੁੰਚ। ਉਹ ਵਾਹਿਗੁਰੂ ਇੰਦਰੀਆਂ ਦਾ ਗੋਚਰਾ ਨਹੀਂ, ਕਿਸੇ ਦਾ ਗੋਚਰਾ ਨਹੀਂ, ਤੇ ਉਹ ਸਿੱਖ ਵੀ ਕਿਸੇ ਦਾ ਗੋਚਰਾ ਨਹੀਂ ਆ। ਰੰਗਿਆ ਹੈਗਾ ਅਪਰ ਅਪਾਰਾ, ਉਹ ਸਿੱਖ ਵੀ ਅਪਰ ਅਪਾਰਾ ਹੈ ਤੇ ਵਾਹਿਗੁਰੂ ਵੀ ਅਪਰ ਅਪਾਰਾ ਹੈ। ਪਾਰ ਬ੍ਰਹਮ ਪ੍ਰਧਾਨੋ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰ ਉੱਤੇ ਗੁਰਮੁਖ ਡਰ ਗਏ ਪ੍ਰਧਾਨ, ਗੁਰਮੁਖ ਉਹਦੀ ਦਰਗਾਹ ਦੇ ਵਿੱਚ ਪ੍ਰਧਾਨ ਨੇ। ਜਪਜੀ ਜੈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ। ਇੱਥੇ ਪੰਚ ਦਾ ਅਰਥ ਗੁਰਮੁਖ ਹੈ, ਜੇ ਆਖੀਏ ਨਾ ਪੰਜ, ਉਹ ਖਿੱਚੇ ਕਰਨ ਵਾਲੇ ਅਰਥ ਸਿਧਾਂਤ ਦੇ ਮੁਤਾਬਕ ਪੰਜ ਨਹੀਂ ਬਣਦਾ ਹੈਗਾ। ਪਿੰਡਾਂ 'ਚ ਪੰਚ ਸਰਪੰਚ ਹੁੰਦੇ ਆ ਨਾ, ਵੈਸੇ ਤਾਂ ਭੇਖ ਬਣਦੇ ਕਿਸੇ ਕੋਲੇ, ਗੁਰਮੁਖ ਹੁੰਦੇ ਗੁਰਮੁਖਤਾ ਹੀ ਹੁੰਦੀ ਨਹੀਂ, ਸਾਰਾ ਝੂਠਾ ਹੀ ਠੇਕਾ ਹੁੰਦਾ ਹੈ। ਅਤੇ ਸਰਪੰਚ ਕਹਿੰਦੇ ਸਾਰਿਆਂ ਗੁਰਮੁਖ, ਜਿਹੜਾ ਸ਼੍ਰੋਮਣੀ ਗੁਰਮੁਖ ਹੋਵੇ ਉਹਨੂੰ। ਅਤੇ ਸਤਿਗੁਰ ਸਾਹਿਬ ਜੀ ਨੇ ਜਪਤ ਹੈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਗੁਰਮੁਖ ਉਹੀ ਦਰਗਾਹ ਦੇ ਵਿੱਚ ਪ੍ਰਵਾਨ ਨੇ। ਆਦਿ ਜੁਗਾਦੀ ਹੈ ਪੀ ਹੋਸੀ ਅਵਰ ਝੂਠਾ ਸਭ ਮਾਨੋ। ਕਹਿੰਦੇ ਆਦਿ ਜੁਗਾਦ, ਦੁਨੀਆਂ ਦੇ ਉੱਤੇ ਤਿੰਨ ਸੈਂਟੈਂਸ ਨੇ, ਕਿਸੇ ਧਰਮ ਨੇ ਸਿੱਖੀ ਤੋਂ ਬਿਨਾਂ ਚਾਰ ਨਹੀਂ ਕਹਿੰਦੇ। ਤੁਸੀਂ ਜਿਸ ਦੀ ਵੀ ਗੱਲ ਕਰੋਗੇ ਉਹ ਬੀਤ ਚੁੱਕਾ ਵਰਤਮਾਨ ਤੇ ਆਉਣ ਵਾਲਾ ਭੂਤਕਾਲ, ਵਰਤਮਾਨ ਤੇ ਭਵਿੱਖਕਾਲ ਕਰੇਗਾ, ਲੇਕਿਨ ਚਾਰ ਦੀ ਗੱਲ ਜਿਹੜਾ ਉਹ ਨਹੀਂ ਕਰੇਗਾ। ਚਾਰ ਆਤਮਕ ਅਮੰਡਲ ਏ, ਉਹ ਗੁਰੂ ਨਾਨਕ ਦੇ ਘਰ, ਤਾਂ ਹੀ ਸਾਨੂੰ ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਤੇ ਸੱਜਣਾ ਆਦਿ ਜਿਹੜਾ ਆਦਿ ਵਿੱਚ ਸੀਗਾ, ਸੁਖਮਣੀ ਸਾਹਿਬ ਦਾ ਪਹਿਲਾ ਸਲੋਕ ਹੈ, ਕੋਈ ਸੱਜਣਾ ਨੇ ਅਰਥ ਕੀਤੇ ਆ ਚਾਰ ਗੁਰੂਆਂ ਨੂੰ ਨਮਸਕਾਰ ਉਹਦੇ ਅਰਥ ਕੀਤੇ ਆ, ਫਿਰ ਛੇ ਪਾਤਸ਼ਾਹੀਆਂ ਰਹੀਆਂ, ਪਿੱਛੇ ਧੰਨ ਗੁਰੂ ਗ੍ਰੰਥ ਸਾਹਿਬ ਰਹਿ ਗਏ। ਨੀ ਆਦਿ ਗੁਰ ਏ ਨਵੇਂ, ਜਿਹੜਾ ਸਮਾਂ ਜੋ ਨਹੀਂ ਸੀ ਹੈਗਾ, ਧਰਤੀ ਆਕਾਸ਼ ਨਹੀਂ ਸੀ, ਜਿਹੜਾ ਉਦੋਂ ਸੀ ਮੇਰੀ ਉਹਨੂੰ ਨਮਸਕਾਰ। ਜੁਗਾਦ ਗੁਰ ਏ ਨਵੇਂ, ਯੁਗ ਪਲੱਸ ਆਦਿ ਯੁਗ ਸਮਾਂ, ਜਿਹੜਾ ਆਦਿ ਵਿੱਚ ਸੀ ਉਹ ਹੁਣ ਸਮੇਂ ਦੇ ਵਿੱਚ, ਮੇਰੀ ਉਹਨੂੰ ਨਮਸਕਾਰ। ਸਤਿਗੁਰ ਏ ਨਵੇਂ, ਸਤਿਗੁਰ ਸਦੀਵ ਕਾਲ ਸਦਾ ਰਹਿਣ ਵਾਲਾ ਉਹ ਏ, ਜਿਹੜਾ ਸਮੇਂ ਤੋਂ ਪਹਿਲਾਂ ਸੀ, ਜਿਹੜਾ ਸਮੇਂ ਦੇ ਵਿੱਚ ਸੀ ਉਹ ਸਤ ਏ, ਮੇਰੀ ਉਸ ਨੂੰ ਨਮਸਕਾਰ।

ਅਵਰ ਠਾ ਸਭ ਮਾਨੋ, ਉਹਦੇ ਤੋਂ ਬਿਨਾ ਸਭ ਕੋਈ ਝੂਠ ਏ, ਬਿਨ ਸੰਹਾਰ ਏ। ਤੂੰ ਆਖੇ ਕੋਈ ਚੀਜ਼ ਮੈਂ ਕਿਸੇ ਹੋਰ ਦੇ ਲੜ ਲੱਗ ਜਾਵਾਂ, ਕੋਈ ਹੋਰ ਮੈਨੂੰ ਤਾਰ

0: ਜਿਹੜਾ ਭੂਤ ਸੀ ਉਹ ਕਹਿੰਦਾ ਜਿਹੜਾ ਕਰਵਾ ਤਾਂ ਲੈਂਦੇ ਆ ਕਿ ਜਿਹੜਾ ਸੱਚਾ ਹੋਏਗਾ ਨਾ ਉਹ ਇਸ ਕਰਵੇ ਚੋਂ ਲੰਘ ਜਾਏਗਾ। ਹੁਣ ਜਿਹੜਾ ਪਤੀ ਸੀ ਉਹਨੂੰ ਕਹਿੰਦੇ ਲੰਘ, ਹੁਣ ਉਹ ਸਰੀਰ ਸੀ ਉਹ ਕਿੱਥੋਂ ਲੰਘੇ, ਭੂਤ ਤੇ ਹਵਾ ਸੀ ਉਹ ਲੰਘ ਗਿਆ, ਉਹਦੀ ਘਰ ਵਾਲੀ ਭੂਤ ਨੂੰ ਮਿਲ। ਅੱਗੇ ਜਾ ਕੇ ਕਹਿੰਦਾ ਵੀ ਸੱਜਣਾ ਹੈ ਤੂੰ ਸੱਚਾ ਸੀ ਪਰ ਹੁਣ ਕੀ ਹੈ, ਕਹਿੰਦਾ ਕੀ ਹਾਂ ਮੈਂ ਤੈਨੂੰ ਘਰ ਵਾਲੀ ਵਾਪਸ ਕਰ ਦਿੰਦਾ ਪਰ ਜਿੱਦਣ ਇਹ ਦਿਨ ਆਏਗਾ ਨਾ ਉਦਣ ਇਹ ਤੇਰੀ ਨਹੀਂ ਹੋਏਗੀ ਮੇਰੀ ਹੋਏਗੀ। ਤੇ ਸਿੱਖੀ ਦੇ ਵਿੱਚ ਖਸਮ ਦੂਜਾ ਨਹੀਂ ਹੋ ਸਕਦਾ, ਖਸਮ ਇੱਕ, ਉਹ ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਤੇ ਅਸੀਂ ਸਿੱਖਾਂ ਦੀਆਂ ਬੀਬੀਆਂ ਵਰਤ ਰੱਖੇ ਹੋਣਗੇ। ਸਤਿਗੁਰ ਸਾਹਿਬ ਜੀ ਕਹਿੰਦੇ ਨਹੀਂ ਸੱਜਣਾ ਜਿੰਨੇ ਵੀ ਉਹ ਵੇਦਾਂ ਸ਼ਾਸਤਰਾਂ ਨੇ ਕਰਮ ਕਾਂਡ ਦਿੱਤੇ ਹੋਏ ਆ ਉਹ ਸਾਰੇ ਝੂਠੇ ਆ, ਉਹਨਾਂ ਵਿੱਚ ਕੋਈ ਸੱਚ ਜਿਹੜਾ ਹੈ ਨਹੀਂ ਹੈਗਾ। ਇਸ ਵਾਸਤੇ ਆਦ ਜੁਗਾਦੀ ਹੈ ਤੀ ਹੋਸੀ ਅਵਰ ਝੂਠਾ ਸਭ ਮਾਨੋ, ਇਹ ਯਕੀਨ ਕਰਕੇ ਮੰਨ ਲਾ ਬਾਕੀ ਸਾਰੇ ਝੂਠੇ ਨੇ। ਕਰਮ ਧਰਮ ਕੀ ਸਾਰ ਨਾ ਜਾਣੇ, ਬਿਲਕੁਲ ਕੋਈ ਕਰਮ ਕਾਂਡ ਜਿਹੜੇ ਧਰਮ ਉਹ ਤੂੰ ਉਸ ਪਾਸੇ ਜਾਣਾ ਹੀ ਨਹੀਂ। ਸੁਰਤ ਮੁਕਤ ਕਿਉਂ ਪਾਈਏ, ਜੇ ਉਧਰ ਰਿਹਾ ਕਿ ਤੇਰੀ ਸੁਰਤੀ ਵੀ ਮੁਕਤ ਨਹੀਂ ਹੋ ਸਕਦੀ। ਇਸ ਵਾਸਤੇ ਕੀ ਕਰ, ਨਾਨਕ ਗੁਰਮੁਖ ਸ਼ਬਦ ਪਛਾਣੇ ਇਹ ਨਿਸ ਨਾਮ ਧਿਆਈਏ। ਆ ਗੁਰਮੁਖ ਗੁਰੂ ਨਾਨਕ ਦੇ ਘਰ ਆ, ਗੁਰੂ ਦੇ ਕੋਲ ਦੀਖਿਆ ਲੈ, ਗੁਰੂ ਵਾਲਾ ਹੋ ਕੇ ਫਿਰ ਸ਼ਬਦ ਦੇ ਨਾਲ ਆਪਣੀ ਅੱਖ ਵਿੱਚ ਸ਼ਬਦ ਦਾ ਸੁਰਮਾ ਪਾ, ਤੇਰੀ ਅੱਖ ਖੁੱਲੇਗੀ। ਇੱਥੇ ਜਾਣਾ ਸੋ ਜਾਏ ਸਜਾਣਾ, ਹੋਰ ਫੱਕੜ ਹਿੰਦੂ ਮੁਸਲਮਾਨ ਹੈ, ਇੱਥੇ ਉਹਨੂੰ ਇਸ ਸਮੇਂ ਹੁਣ ਤੇਰੇ ਕੋਲ ਵੇਲਾ ਹੈ ਕਿ ਇਸ ਵੇਲੇ ਦੇ ਵਿੱਚ ਉਹਨੂੰ ਪਛਾਣ। ਉਹਦੇ ਵਾਸਤੇ ਪਛਾਣਨ ਵਾਸਤੇ ਇਹ ਨਿਸ ਇਹ ਦਿਨ, ਨਿਸ ਰਾਤ ਦਿਨ ਰਾਤ ਨਾਮ ਧਿਆਈਐ, ਉਹਨੂੰ ਅੱਠੇ ਪੈਰ ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਫਿਰ ਤੇਰੀਆਂ ਚਿੰਤਾ ਤੋਂ ਮੁਕਤ ਹੋ ਜਾਏਗਾ, ਫਿਰ ਤੇਰੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਪ੍ਰਮਾਣ ਦੀ ਵਿਚਾਰ ਕਰਾਈ, ਵਿਚਾਰਾਂ ਕੱਟਿਆ, ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਭਾਈ ਸਾਹਿਬ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੁੱਖ ਹੁੰਦਾ ਹੈ ਜਦੋਂ ਕਈ ਵਾਰ ਨਾ ਗੁਰੂ ਕੇ ਕੀਰਤਨੀਏ ਵੀ ਮਨ ਘੜਤ ਧਾਰਨਾਵਾਂ ਲਾ ਕੇ ਸੰਗਤ ਨੂੰ ਗੁਰੂ ਨਾਲ ਜੋੜਨ ਦਾ ਯਤਨ ਕਰਦੇ ਹਨ। ਸਾਡੇ ਕੋਲ 1430 ਅੰਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਉਣ ਵਾਸਤੇ ਨੇ, ਭਾਈ ਆਨੰਦ ਲਾਲ ਜੀ ਦੀਆਂ ਗਜ਼ਲਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਬਹੁਤ ਸਾਰਾ ਭੰਡਾਰ ਸਾਡੇ ਕੋਲ ਗਾਇਨ ਕਰਨ ਵਾਸਤੇ ਹੈ। ਪਰ ਫਿਰ ਵੀ ਕਈ ਵਾਰ ਨਾ ਬੰਦਾ ਉਰਾਹੇ ਪੈ ਕੇ ਆਪ ਵੀ ਅਤੇ ਦੂਜਿਆਂ ਨੂੰ ਵੀ ਗੁੰਮਰਾਹ ਕਰਦਾ, ਆਪ ਵੀ ਗੁੰਮਰਾਹ ਹੋ ਜਾਂਦਾ। ਗੁਰੂ ਸਾਨੂੰ ਬੜਾ ਸੁਖੈਨ ਰਸਤਾ ਦੱਸ ਰਹੇ ਨੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਪਿਆਰਿਆ ਤੂੰ ਬਾਣੀ ਗਾ, ਬਾਣੀ ਸੁਣ, ਬਾਣੀ ਪੜ੍ਹ, ਤੈਨੂੰ ਤੇਰਾ ਹੀ ਸਤਿਗੁਰੂ ਨੇ ਬੜਾ ਸੁਖਾਲਾ ਤੇਰਾ ਕਰ ਦਿੱਤਾ। ਕਾਹਨੂੰ ਐਵੇਂ ਕੁਰਾਹੇ ਪਿਆ ਹੋਇਆ, ਕਾਹਨੂੰ ਉਜੜੇ ਤੁਰਿਆ ਜਾਣਾ, ਚੰਗੇ ਕਰਮ ਕਰ, ਪੁੰਨ ਕਰਮ ਆਪਣੇ ਆਪ ਨੂੰ ਨੀਵਾਂ ਸਦਾਉਣਾ। ਕੱਲ੍ਹ ਦੇ ਦੀਵਾਨ ਵਿੱਚ ਮੈਂ ਅਰਜ਼ ਕੀਤੀ ਸੀ, ਇਹ ਵੱਡੇ ਭਾਗਾਂ ਵਾਲੇ ਬੰਦੇ ਜਿਹੜੇ ਗੁਰੂ ਚਰਨਾਂ ਨਾਲ ਜੁੜੇ ਹੋਏ ਹੁੰਦੇ ਨੇ ਉਹਨਾਂ ਦੇ ਹਿੱਸੇ ਵਿੱਚ ਆਉਂਦਾ ਹੈ। ਕਈ ਵਾਰ ਬੰਦਾ ਬਾਅਦ ਵਿੱਚ ਪਛਤਾਉਂਦਾ ਹੈ ਜਦੋਂ ਕਰਮ ਕਮਾ ਲੈਂਦਾ, ਬਾਅਦ ਵਿੱਚ ਉਹਨੂੰ ਪਛਤਾਵਾ ਹੁੰਦਾ, ਅਤੇ ਸਤਿਗੁਰ ਜੀ ਸਾਨੂੰ ਪਹਿਲਾਂ ਹੀ ਆਗਾਹ ਕਰਦੇ ਨੇ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਖਾ। ਮੈਂ ਨਾ ਇੱਕ ਡਾਕਟਰ ਦੀ ਵੀਡੀਓ ਸੁਣ ਰਿਹਾ ਸਾਂ, ਮੈਂ ਆਪ ਜੀ ਨਾਲ ਮੇਰਾ ਜੀ ਕਰਦਾ ਤੁਹਾਡੇ ਨਾਲ ਸਾਂਝੀ ਕਰਾਂ, ਦੋ ਚਾਰ ਮਿੰਟ ਆਪ ਜੀ ਦੇ ਲਵਾਂਗਾ। ਕਈ ਵਾਰੀ ਘਟਨਾਵਾਂ ਇਹੋ ਜਿਹੀਆਂ ਕੁਝ ਸੁਣਨ ਨੂੰ ਮਿਲਦੀਆਂ ਨੇ ਜਿਹੜੀਆਂ ਸਾਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ। ਇੱਕ ਡਾਕਟਰ ਦੀ ਵੀਡੀਓ ਸੁਣੀ, ਉਹ ਕਹਿਣ ਲੱਗਾ ਮੈਂ ICU ਵਿੱਚ ਕੰਮ ਕਰਦਾ ਸਾਂ ਅਤੇ ਉੱਥੇ 70-80% ਇਹੋ ਜਿਹੀ ਮਰੀਜ਼ ਹੁੰਦੇ ਨੇ ਜਿਨ੍ਹਾਂ ਨੇ ਦੁਨੀਆ ਤੋਂ ਚਲੇ ਜਾਣਾ ਹੁੰਦਾ। ਆਪ ਜੀਆਂ ਨੂੰ ਵੀ ਪਤਾ ਹੈ ਬਹੁਤ ਘੱਟ ਲੋਕ ਘਰ ਨੂੰ ਠੀਕ ਠਾਕ ਹੋ ਕੇ ICU ਵਿੱਚੋਂ ਆਉਂਦੇ ਨੇ। ਉਹ ਕਹਿਣ ਲੱਗੇ ਮੈਂ ਨਾ ਇੱਕ ਮਰੀਜ਼ ਨੂੰ ਰੋਂਦਿਆਂ ਦੇਖਿਆ, ਵਾਰ ਵਾਰ ਜਾਰੋ ਜਾਰ ਰੋ ਰਿਹਾ ਸੀ। ਮੈਂ ਉਹਨੂੰ ਪੁੱਛ ਬੈਠਾ, ਭਾਈ ਦੱਸ ਕੀ ਤਕਲੀਫ ਹੈ, ਹੋ ਸਕਦਾ ਮੈਂ ਤੇਰੀ ਕੋਈ ਹੈਲਪ ਕਰ ਸਕਾਂ। ਕਹਿੰਦੇ ਉਹ ਕਹਿਣ ਲੱਗਾ ਮੇਰੇ ਸਾਹਮਣੇ ਨਾ, ਮੇਰੀਆਂ ਅੱਖਾਂ ਦੇ ਸਾਹਮਣੇ ਮੇਰਾ ਆਪਣਾ ਪੂਰਾ ਜੀਵਨ ਜਿਹੜਾ ਉਹ ਮੈਨੂੰ ਦਿਖਾਈ ਦੇ ਰਿਹਾ, ਜਿਹੜਾ ਮੈਂ ਆਪਣਾ ਜਨਮ ਤੋਂ ਲੈ ਕੇ ਜਦੋਂ ਤੋਂ ਮੈਂ ਹੋਸ ਸੰਭਾਲੀ ਹੈ ਉਦੋਂ ਤੋਂ ਲੈ ਕੇ ਮੈਂ ਜੋ ਕੁਝ ਕੀਤਾ, ਮੈਨੂੰ ਪੂਰੀ ਦੀ ਪੂਰੀ ਰੀਲ ਇਹ ਫਿਲਮ ਮੇਰੇ ਸਾਹਮਣੇ ਚੱਲ ਰਹੀ ਹੈ ਅਤੇ ਮੈਨੂੰ ਆਪਣੇ ਕੀਤੇ 'ਤੇ ਪਛਤਾਵਾ ਹੋ ਰਿਹਾ। ਡਾਕਟਰ ਕਹਿਣ ਲੱਗਾ ਮੈਂ ਪੁੱਛਿਆ ਕਿ ਤੈਨੂੰ ਕਿਸ ਗੱਲ ਦਾ ਪਛਤਾਵਾ ਹੈ, ਤੂੰ ਇਹੋ ਜਿਹਾ ਕੀ ਕੀਤਾ ਜਿਹੜੀ ਗੱਲ ਦਾ ਤੈਨੂੰ ਪਛਤਾਵਾ ਹੈ। ਕਹਿੰਦੇ ਉਹਨੇ ਇੱਕੋ ਲਾਈਨ ਵਿੱਚ ਨਾ ਆਪਣੇ ਪੂਰੇ ਜੀਵਨ ਦੀ ਗੱਲ ਮੁਕਾ ਦਿੱਤੀ, ਸੁਣਾ ਦਿੱਤੀ, ਆਖਿਆ ਕਿ ਕਹਿੰਦੇ ਜੋ ਕੁਝ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਕੀਤਾ ਨਹੀਂ, ਜੋ ਨਹੀਂ ਕਰਨਾ ਚਾਹੀਦਾ ਸੀ ਉਹ ਮੈਂ ਕਰਦਾ ਰਿਹਾ, ਜੋ ਨਹੀਂ ਕਰਨਾ ਚਾਹੀਦਾ ਸੀ ਉਹ ਮੈਂ ਕਰਦਾ ਰਿਹਾ, ਜੋ ਕਰਨਾ ਸੀ ਉਹ ਮੈਂ ਕੀਤਾ ਨਹੀਂ। ਮੇਰੇ ਕੋਲ ਪਾਵਰ ਸੀ, ਮੇਰੇ ਕੋਲ ਤਾਕਤ ਸੀ, ਮੇਰੇ ਹੱਥ ਵਿੱਚ ਕਲਮ ਸੀ, ਮੈਂ ਚੰਗੇ ਅਹੁਦੇ 'ਤੇ ਸਾਂ, ਮੈਂ ਚਾਹੁੰਦਾ ਤਾਂ ਮੈਂ ਬੜਿਆਂ ਦੀ ਹੈਲਪ ਕਰ ਸਕਦਾ ਸੀ,
ਲੇਕਿਨ ਮੈਨੂੰ ਸਤਾ ਦਾ ਇਹੋ ਜਿਹਾ ਹੰਕਾਰ ਹੋ ਗਿਆ ਕਿ ਮੈਂ ਆਪਣੇ ਆਫਿਸ ਦੇ ਵਿੱਚੋਂ ਹਰੇਕ ਨੂੰ ਦੱਬ ਕੇ ਮਾਰ ਕੇ ਬਾਹਰ ਕੱਢ ਦਿੰਦਾ ਸੀ, ਚੱਲ ਨਿਕਲ ਮੇਰੇ ਤਾਂ ਆਫਿਸ ਵਿੱਚੋਂ ਬਾਹਰ ਚਲਾ। ਮੇਰੀ ਕਲਮ ਚੱਲਦੀ ਕਿਸੇ ਦੇ ਭਲੇ ਵਾਸਤੇ ਤੇ ਮੈਨੂੰ ਅੱਜ ਰੋਣਾ ਨਾ ਪੈਂਦਾ। ਮੈਨੂੰ ਇਹਨਾਂ ਗੱਲਾਂ ਦਾ ਪਛਤਾਵਾ ਹੋ ਰਿਹਾ। ਹੁਣ ਮੈਂ ਉਹਨਾਂ ਕਰਮਾਂ ਨੂੰ ਬਦਲ ਨਹੀਂ ਸਕਦਾ, ਹੁਣ ਮੈਂ ਆਖਰੀ ਪਲਾਂ ਤੇ ਹਾਂ। ਮੈਂ ਆਪਣੇ ਉਹ ਕੀਤੇ ਹੋਏ ਕਰਮਾਂ ਨੂੰ ਬਦਲ ਨਹੀਂ ਸਕਦਾ, ਮੈਨੂੰ ਹੁਣ ਕੇਵਲ ਤਾਂ ਕੇਵਲ ਮੇਰੇ ਪੱਲੇ ਪਛਤਾਵਾ ਹੀ ਹੈ, ਹੋਰ ਕੁਝ ਨਹੀਂ। ਗੁਰੂ ਪਿਆਰਿਓ, ਆਪ ਜੀਆਂ ਨੂੰ ਯਾਦ ਹੋਵੇਗਾ, ਆਪ ਜੀ ਵੀ ਸਰਚ ਕਰਦੇ ਹੋ, ਸਾਰੇ ਪੜ੍ਹੇ ਲਿਖੇ ਵਿਦਵਾਨ ਸੱਜਣ ਸੂਝ ਬੂਝ ਵਾਲੇ, ਕੀਰਤਨ ਦੀ ਨੌਲੇਜ ਰੱਖਣ ਵਾਲੇ, ਸੰਗੀਤ ਦੀ ਬਾਣੀ ਦੀ ਨੌਲੇਜ ਰੱਖਣ ਵਾਲੇ ਬੈਠੇ ਹੋ, ਆਪ ਇਤਿਹਾਸ ਵੀ ਪੜ੍ਹਦੇ ਹੋ। ਮੈਂ ਇੱਕ ਹੋਰ ਘਟਨਾ ਦਾ ਜ਼ਿਕਰ ਕਰਾਂ, ਫਿਰ ਅਗਲਾ ਸ਼ਬਦ ਮੈਂ ਆਪ ਜੀ ਨਾਲ ਮਿਲ ਕਰਕੇ ਗਾਇਨ ਕਰਾਂ। ਸ਼ਾਇਦ ਸੂਡਾਨ ਦੀ ਗੱਲ ਹੈ। ਇੱਕ ਰਿਪੋਰਟਰ ਸੀ, ਉੱਥੇ ਕਾਲ ਪਿਆ ਲਗਭਗ 1993 ਵਿੱਚ। ਉਹ ਰਿਪੋਰਟਰ, ਕਿਉਂਕਿ ਬੱਚੇ ਭੁੱਖੇ ਮਰ ਰਹੇ ਸਨ, ਕਮਜ਼ੋਰੀ ਇੰਨੀ ਜ਼ਿਆਦਾ ਬੱਚਿਆਂ ਦੇ ਵਿੱਚ ਆ ਗਈ ਸੀ, ਕੁਝ ਖਾਣ ਨੂੰ ਮਿਲਦਾ ਨਹੀਂ ਸੀ, ਭੁੱਖੇ ਮਰ ਰਹੇ ਸਨ, ਅਤੇ ਉਹ ਰਿਪੋਰਟਰ ਰਿਪੋਰਟਿੰਗ ਕਰਨ ਵਾਸਤੇ ਉਸ ਇਲਾਕੇ ਵਿੱਚ ਗਿਆ ਜਿੱਥੇ ਉਹਨੇ ਦੇਖਿਆ ਕਿ ਇੱਕ ਬੱਚਾ ਕੁੱਬਾ ਜਿਹਾ ਹੋ ਕੇ ਬੈਠਾ ਹੋਇਆ, ਉਹਦੇ ਕੋਲ ਤਾਕਤ ਨਹੀਂ ਹੈ ਕਿ ਉਹ ਸਿੱਧਾ ਹੋ ਕੇ ਬੈਠ ਵੀ ਸਕੇ, ਮਰਨ ਦੇ ਪਲਾਂ 'ਤੇ। ਅਤੇ ਕਹਿੰਦੇ ਲਾਗੀ ਇੱਕ ਗਿੱਧ ਬੈਠੀ ਹੈ, ਗਿਰਜ ਬੈਠੀ ਹੈ, ਜਿਸ ਨੂੰ ਆਪਾਂ ਇੱਲ ਵੀ ਆਖਦੇ ਹਾਂ, ਕਿ ਕਿਹੜੇ ਵੇਲੇ ਉਹ ਬੱਚਾ ਮਰੇ ਅਤੇ ਮੈਂ ਉਹਨੂੰ ਨੋਚ ਨੋਚ ਕੇ ਖਾਂ। ਕਹਿੰਦੇ ਨੇ ਉਹਦੀ ਉਹ ਫੋਟੋ ਖਿੱਚ ਲਈ, ਉਹਨੇ ਲਾਗੇ ਗਿੱਧ ਬੈਠੀ ਹੈ, ਇੱਕ ਪਾਸੇ ਨਾਲ ਹੀ ਬੱਚਾ ਬੈਠਾ, ਉਹਦਾ ਨਾਮ ਸ਼ਾਇਦ ਕੈਵਨ ਕਾਰਟਰ ਸੀ ਉਹ ਰਿਪੋਰਟਰ ਦਾ, ਜੇ ਮੈਂ ਨਾ ਭੁੱਲਦਾ ਹੋਵਾਂ ਤਾਂ। ਅਤੇ ਗੁਰੂ ਪਿਆਰੇ, ਉਹਨੇ ਫੋਟੋ ਖਿੱਚ ਲਈ, ਉਹਨੇ ਮੀਡੀਆ 'ਤੇ ਪਾ ਦਿੱਤੀ, ਉਹ ਫੋਟੋ ਬਹੁਤ ਵਾਇਰਲ ਹੋ ਗਈ। ਕਹਿੰਦੇ ਕਿਸੇ ਨੇ ਉਸ ਨੂੰ ਫੋਨ ਲਾ ਲਿਆ, ਉਸ ਰਿਪੋਰਟਰ ਨੂੰ, ਕਿ ਇਹ ਫੋਟੋ ਜੋ ਤੂੰ ਪਾਈ ਹੈ ਇਹ ਕਿੱਥੋਂ ਦੀ ਹੈ, ਤੈਨੂੰ ਕਿੱਥੋਂ ਮਿਲੀ ਹੈ। ਉਹਨੇ ਸਾਰੀ ਵਿੱਥਿਆ ਦੱਸੀ ਕਿ ਇੱਕ ਬੱਚਾ ਸੀ, ਉਹ ਮਰਨ ਦੇ ਕਿਨਾਰੇ ਸੀ, ਲਾਗੇ ਇੱਕ ਗਿੱਧ ਬੈਠੀ ਸੀ, ਮੈਨੂੰ ਉਹ ਸੀਨ ਮੇਰੇ ਕੋਲੋਂ ਦੇਖਿਆ ਗਿਆ ਅਤੇ ਮੈਂ ਉਹਦੀ ਫੋਟੋ ਖਿੱਚ ਲਈ। ਕਹਿਣ ਲੱਗੇ ਉਹ ਬੰਦਾ ਜਿਹੜਾ ਫੋਨ ਕਰਨ ਵਾਲਾ ਸੀ, ਉਹ ਕਹਿਣ ਲੱਗਾ ਗਿੱਧ ਇੱਕ ਨਹੀਂ ਸੀ ਬੈਠੀ, ਦੋ ਬੈਠੀਆਂ ਸੀ। ਕਹਿੰਦਾ ਨਹੀਂ ਜੀ, ਇੱਕ ਹੀ ਸੀ। ਕਹਿੰਦਾ ਨਹੀਂ, ਇੱਕ ਤਾਂ ਉਹ ਸੀ, ਇੱਕ ਤੂੰ ਬੈਠਾ ਸੀ ਉੱਥੇ, ਤੂੰ ਵੀ ਗਿੱਧ ਦਾ ਹੀ ਕੰਮ ਕੀਤਾ, ਤੂੰ ਚਾਹੁੰਦਾ ਤੇ ਉਹਦੀ ਜਾਨ ਬਚਾ ਸਕਦਾ ਸੀ, ਉਸ ਬੱਚੇ ਦੀ ਤੂੰ ਚਾਹੁੰਦਾ ਤੇ ਤੂੰ ਉਹਦੀ ਜਾਨ ਬਚਾ ਸਕਦਾ ਸੀ, ਉਹਦੀ ਹੈਲਪ ਕਰ ਸਕਦਾ ਸੀ, ਉਹਨੂੰ ਗਿੱਧ ਤੋਂ ਉਹਨੂੰ ਬਚਾ ਸਕਦਾ ਸੀ, ਉਹਦੇ ਤੋਂ ਵੱਡੀ ਗਿੱਧ ਤਾਂ ਤੂੰ ਬਣ ਕੇ ਉੱਥੇ ਬੈਠ ਗਿਆ। ਕਹਿੰਦੇ ਬਸ ਇੰਨੀ ਗੱਲ ਸੁਣਨ ਦੀ ਦੇਰ ਸੀ, ਉਹ ਬੰਦਾ ਉੱਥੋਂ ਚਲਿਆ। ਉਸ ਗੱਲ ਨੂੰ ਸੁਣ ਕੇ ਉਹ ਰਿਪੋਰਟਰ ਝੰਝੋੜਿਆ ਗਿਆ, ਅੰਦਰ ਤੱਕ ਕੰਬ ਗਿਆ, ਵਾਕਈ ਆ ਗੱਲ ਤਾਂ ਠੀਕ ਸੀ, ਮੈਂ ਉਹਦੀ ਹੈਲਪ ਕਰ ਸਕਦਾ ਸੀ। ਅੱਜ ਵੀ ਬਹੁਤ ਸਾਰੇ ਲੋਕ ਕਿਸੇ ਨਾਲ ਕੋਈ ਘਟਨਾ ਵਾਪਰ ਜਾਏ ਨਾ ਤੇ ਉਹ ਵੀਡੀਓ ਬਣਾਉਣ ਲੱਗ ਪੈਣਗੇ, ਉਹਦੀ ਹੈਲਪ ਨਹੀਂ ਕਰਦੇ, ਉਹਨੂੰ ਬਚਾ ਸਕਦੇ ਹੁੰਦੇ ਨੇ ਲੇਕਿਨ ਬਚਾਉਣ ਦੀ ਬਜਾਏ ਉਹਦੀ ਵੀਡੀਓ ਬਣਾਉਣ ਲੱਗ ਪੈਂਦੇ। ਗੁਰੂ ਪਿਆਰਿਓ, ਕਹਿੰਦੇ ਨੇ ਕਿ ਉਹ ਰਿਪੋਰਟਰ ਨੇ ਕੁਝ ਕੁ ਦਿਨਾਂ ਬਾਅਦ ਹੀ ਉਹ ਖੁਦਕੁਸ਼ੀ ਕਰਕੇ ਦੁਨੀਆਂ ਤੋਂ ਚਲਾ ਗਿਆ। ਉਹਨੂੰ ਉਸ ਗੱਲ ਨੇ ਅੰਦਰ ਤੱਕ ਝੰਝੋੜ ਕੇ ਰੱਖ ਦਿੱਤਾ ਕਿ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋਈ, ਮੈਂ ਚਾਹੁੰਦਾ ਕਿ ਉਸ ਬੱਚੇ ਨੂੰ ਬਚਾ ਸਕਦਾ ਸੀ, ਮੈਂ ਤਾਂ ਉਹ ਸੀਨ ਲੈ ਕੇ ਆਪਣੀ ਫੋਟੋ ਵਿੱਚ ਆਪਣੇ ਕੈਮਰੇ ਵਿੱਚ ਉਸ ਸੀਨ ਨੂੰ ਕੈਦ ਕਰਕੇ ਰੱਖ ਲਿਆ, ਦੁਨੀਆਂ ਵਿੱਚ ਵਾਇਰਲ ਕਰ ਦਿੱਤਾ। ਸੋ ਚੰਗੇ ਕਰਮਾਂ ਦੇ ਨਾਲ ਜੁੜਿਆ ਜਿੱਥੇ ਸਾਨੂੰ ਆਪਣੇ ਆਪ ਨੂੰ ਸਕੂਨ ਮਿਲਦਾ ਹੈ, ਉੱਥੇ ਅਸੀਂ ਕਿਸੇ ਦੂਸਰੇ ਦੀ ਹੈਲਪ ਕਰ ਰਹੇ ਜਦੋਂ ਹੁੰਦੇ ਹਾਂ ਨਾ, ਅਤੇ ਗੁਰੂ ਪਿਆਰਿਓ, ਸਾਡਾ ਅੰਤ ਸਮਾਂ ਸਾਨੂੰ ਡਰਾਉਂਦਾ ਨਹੀਂ, ਸਾਨੂੰ ਅੰਤ ਸਮੇਂ ਪਛਤਾਵਾ ਨਹੀਂ ਫਿਰ ਹੁੰਦਾ, ਫਿਰ ਅਸੀਂ ਪਰਮਾਤਮਾ ਦੀ ਦਰਗਾਹ ਦੇ ਵਿੱਚ
ਖੁਸ਼ੀ ਦੇ ਨਾਲ ਜਾਂਦੇ ਹਾਂ। ਕਿਉਂ? ਕਿਉਂਕਿ ਸਾਨੂੰ ਆਪਣੇ ਕੀਤੇ ਹੋਏ 'ਤੇ ਮਾਣ ਹੁੰਦਾ ਕਿ ਮੈਂ ਚੰਗੇ ਕਰਮ ਕਰਕੇ ਆਇਆ, ਮੈਂ ਚੰਗਾ ਕੁਝ ਕਰਕੇ ਆਇਆ ਹਾਂ। ਤਾਂ ਗੁਰੂ ਪਿਆਰਿਓ, ਸਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਸੋਝੀ ਬਖਸ਼ਿਸ਼ ਕਰਨ, ਅਸੀਂ ਇਹੋ ਜਿਹਾ ਕੁਝ ਕਰ ਚੱਲੀਏ ਕਿ ਜਿਹਦੇ ਨਾਲ ਸਾਡੇ ਅੰਤਰ ਆਤਮੇ ਸਕੂਨ ਹੋਵੇ, ਸਾਨੂੰ ਪਛਤਾਵਾ ਨਾ ਹੋਵੇ ਕਿਸੇ ਗੱਲ ਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹੋ ਹੀ ਸਮਝਾਉਂਦੇ ਨੇ ਕਿ ਪਿਆਰਿਆ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਚੰਗੇ ਕਰਮਾਂ ਤੋਂ ਕਦੀ ਵੀ ਪਿੱਛੇ ਨਾ ਹਟ, ਹਮੇਸ਼ਾ ਅੱਗੇ ਹੋ ਕੇ, ਵੱਧ ਕੇ ਅੱਗੇ ਹੋ ਕੇ ਕਰਮ ਕਰ, ਤੋ ਸਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੈਨੂੰ ਹਾਸਲ ਹੋਣਗੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰ ਰਹੇ ਨੇ, ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ, ਰੂਪਹੀਨ ਬੁੱਧ ਬਲਹੀਨੀ, ਮੋਹੇ ਪਰਦੇਸਮ ਦੂਰ ਤੇ ਆਈ। ਪਿਆਰ ਦੇ ਨਾਲ ਸਾਰੀ ਸੰਗਤ ਮਿਲ ਕਰਕੇ ਗੱਲ ਕਰੀ।

ਸ਼ਬਦ ਗਾਇਨ ਕਰਨ ਵਾਸਤੇ ਪਿਆਰ ਦੇ ਨਾਲ ਸਾਰੀ ਸੰਗਤ ਕਰੋ ਕਿਰਪਾ। 7-8 ਮਿੰਟ ਦਾ ਸਮਾਂ ਜੋ ਬਾਕੀ ਹੈ ਆਪਾਂ ਸਾਰੇ ਮਿਲ ਕਰਕੇ ਗਾਇਨ ਕਰੀਏ। ਕੱਲ੍ਹ ਦੁਪਹਿਰ ਨੂੰ ਕਰੀਬ 12:30 ਤੋਂ 1:30 ਵਜੇ ਤੱਕ ਕੁਝ ਹੋਰ ਸ਼ਬਦ ਜੋ ਸੰਗਤ ਨੇ ਹੁਕਮ ਕੀਤੇ ਨੇ ਗਾਇਨ ਕਰਨ ਵਾਸਤੇ ਉਹ ਗਾਇਨ ਕਰਾਂਗੇ। ਗਰੀਬ ਨਿਵਾਸ ਕੇ ਪਾਤਸ਼ਾਹ ਕਿਰਪਾ ਕਰਨ, ਸਾਰੀਆਂ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਲੈਣਾ ਜੀ।

ਫੁੱਲਾਂ ਬਖਸ਼ ਦੇਣੀ ਆ ਜੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਡੇ ਹਿਰਦੇ ਘਰ ਵਿੱਚ ਵਸ ਜਾਏ, ਬਾਣੀ ਦੇ ਅਨੁਸਾਰ ਸਾਡਾ ਜੀਵਨ ਬਣ ਜਾਏ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੈ ਮੇਲੇ। ਸੋ ਆਓ ਸਾਰੀ ਸੰਗਤ ਮਿਲ ਕਰਕੇ ਆਨੰਦ ਸਾਹਿਬ ਜੀ ਦੇ ਜਾਪ ਕਰੀਏ, ਉਪਰੰਤ ਸਮਾਪਤੀ ਹੋਵੇ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਤਲਾਈ ਤੇ ਗਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ

ਦੇਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ

ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੇ ਸਿੱਖਾਂ ਦਾ ਮਾਨੀ ਵਾ ਮਤ ਉੱਚੀ ਮਤ ਪਾਤੇ ਰਾਖੇ ਆਵ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਗੁਰਬਾਣ ਸਜੇ ਹਨ। ਸਜੇ ਹੋਏ ਦੀਵਾਨ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਜੀ ਰਜਿੰਦਰ ਸਿੰਘ ਵੱਲੋਂ ਆਪਣੇ ਮਾਤਾ ਪਿਤਾ ਪ੍ਰੇਮ ਸਿੰਘ ਅਤੇ ਸਤਵੰਤ ਕੌਰ ਦੀ ਸਲਾਨਾ ਯਾਦ ਵਿੱਚ ਸੱਚੇ ਪਾਤਸ਼ਾਹ ਜੀ ਮੇਰਾ ਪ੍ਰਿਆਥ ਰੱਖਣਾ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਨ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸ਼੍ਰੀ ਮੁਖ ਵਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਜੀਆਂ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਕੇ ਭਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟੈ ਹੈ, ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵ ਰਿਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕੌਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ, ਦੇਹੋ ਸੱਜਣ ਅਸਿਸੜਿਆ, ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹ ਪਹੁੰਚਾ, ਅਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਆ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸੀਆਂ ਘੜੀਆਂ ਪੈਰਾ, ਥਿਤੀ ਵਾਰੀ ਮਹੋ ਹੋਆ, ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਉਣ ਚੌਰੋ ਕਰੇ, ਸਗਲ ਬੰਦਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਬਹੁ ਖੰਡਾ ਤੇਰੀ ਆਰਤੀ, ਅਨਹਤਾ ਸਬਦ ਵਾਜੰਤ ਭੇਰੀ ਰਹਾਓ। ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕੋ, ਸਹਸ ਮੂਰਤ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਉਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਹ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ, ਜਮਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ, ਅਵਿਨਾਸੀ ਪੂਰਕ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਾਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹਿਲਾ ਔਦ ਘਟੇ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੇ ਇਹੋ ਰਸ ਅਕਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਓ ਸੁਖ ਸਹਿਜੇ।

ਕਣ ਪ੍ਰਿਥਮੀ ਸਾਜ ਹਰ ਰੰਗ ਸਵਾਰਿਆ, ਵੇਖੀ ਜੰਤਵ ਪਾਏ ਅੰਤਰ ਕਲ ਧਾਰਿਆ, ਤੇਰਾ ਅੰਤ ਨਾ ਜਾਣੇ ਕੋਏ ਸੱਚ ਸਿਰ ਜਣਹਾਰਿਆ, ਤੂੰ ਜਾਣੇ ਸਭ ਬਿਦ ਆਪ, ਗੁਰਮੁਖ ਨਿਸਤਾਰਿਆ ਡੱਖਣੇ ਮੁਹੱਲਾ ਪੰਜਵਾ, ਜੇ ਤੂੰ ਮਿੱਤਰ ਅਸਾਡੜਾ ਇੱਕ ਭੋਰੀ ਨਾ ਵਿਛੋੜ, ਜਿਉ ਮਹੀਂਜਾ ਤੋ ਮੋਹਿਆ ਕਦ ਪੱਸੀ ਜਾਨੀ ਤੋਹੇ, ਮੁਹੱਲਾ ਪੰਜਵਾ, ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਏ, ਕੰਤਾ ਤੂੰ ਸੋ ਸੇ ਜੜੀ ਮੈਡਾ ਹੱਬੋ ਦੁੱਖ ਲਾਹੇ, ਮੁਹੱਲਾ ਪੰਜਵਾ, ਦੁਰਜਨ ਦੂਜਾ ਪਾਉ ਹੈ ਵਿਛੋੜਾ ਹੋਵੇ ਰੋਗ, ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀ ਚੈ ਭੋਗ ਪੌੜੀ, ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ, ਤਦ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਹੁਣ, ਤੇਰੀ ਕੁਦਰਤ ਕੋਈ ਨਾ ਜਾਣੇ,

ਵਾਤ ਨਾ ਪੰਜ ਸੌ ਬੈਠਾ ਕਰ ਚੱਲ ਮਹੇਜ ਗੋਹੀਆ ਕੀਆ ਹਬ ਸਿੰਗਾਰ ਇਤੇ ਪੌੜੀ ਹਰ ਬ੍ਰਹਮ ਬਿਆਨ ਤੇ ਜੋ ਨਨਾਇਆ ਰੂਪ ਨਾ

ਸਾਈ ਮੋਖੜਾ ਮਹੱਲਾ ਪੰਜਵਾ। ਕਿਆ ਗਲਾਇਓ ਪੂਜ ਪਰ ਵੇਲ ਨਾ ਜੋਹੇ ਕੰਤ ਤੂੰ, ਨਾਨਕ ਫੁੱਲਾ ਸੰਧੀ ਵਾੜ ਖਿੜਿਆ ਹੱਬ ਸੰਸਾਰ ਜਿਉ ਪੌੜੀ। ਸੁਗੜ ਸਜਾਣ ਸਰੂਪ ਤੂੰ ਸਭ ਮੈਂ ਵਰਤਨਤਾ, ਤੂੰ ਆਪੇ ਠਾਕਰ ਸੇਵਕੋ ਆਪੇ ਪੂਜਨਤਾ। ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ, ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ। ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ, ਇਹੋ ਆਵਾ ਗਵਣ ਰਚਾਇਓ ਕਰ ਚੋ ਜੇ ਦੇਖੰਤਾ। ਤਿਸ ਬਹੁੜ ਗਰਭ ਨਾ ਪਾਵੀ ਜੇ ਦੇਵੇ ਗੁਰਮੰਤਾ, ਤੂੰ ਆਪ ਚਲਾਵੇ ਤਿਉ ਚੱਲ ਦੇ ਕਿਸ ਵਸ ਨਾ ਜਾਂਦਾ। ਡੱਕਣੇ ਮਹੱਲਾ ਪੰਜਵਾ। ਕੁਰੀਏ ਕੁਰੀਏ ਵੈਦਿਆ ਤਲ ਗਾੜਾ ਮਹਿਰੇਰ, ਵੇਖੇ ਛਿੱਟਣ ਥੀ ਵਦੋ ਜਾਮ ਕਸੰਦ ਪੇਰ। ਮਹੱਲਾ ਪੰਜਵਾ। ਸੱਚ ਜਾਣੇ ਕੱਚ ਵੈਦਿਅ ਤੂੰ ਆਗੂ ਆਗੇ ਸਲਵੇ, ਨਾਨਕ ਆਤਸੜੀ ਮਾਂਜ ਨੈਣੂ ਵਿਆਹ ਟਲਪ ਬਣ ਜੋ ਜੁੰਮਿਓ। ਮਹੱਲਾ ਪੰਜਵਾ। ਭੋਰੇ ਭੋਰੇ ਰੂੜੇ ਸਵੇਦੇ ਆਲਕ, ਮੁਦਤ ਪਈ ਚਰਾਣੀਆਂ ਫਿਰ ਕੱਢੂ ਆਵੇ ਰੁੱਤ ਪੌੜੀ। ਤਦਲ ਰੂਪ ਨਾਰੇ ਕਿਆ ਜਾਤ ਤੂੰ ਬਾਹ, ਵਰਨਾ ਬਾਹਰਾ ਤੂੰ ਮਾਣੇ ਜਾਣੇ ਦੂਰ ਤੂੰ ਵਰਤੇ ਜਾਹਰਾ। ਤਦ ਰੂਪ ਨਰੇਖਿਆ ਜਾਤ ਤੂੰ ਵਰਨਾ ਬਾਹਰਾ, ਇਹ ਮਾਣਸ ਜਾਣੇ ਦੂਰ ਤੂੰ ਵਰਤੇ ਜਾਹਰਾ। ਤੂੰ ਸਭ ਘਟ ਭੋਗੇ ਆਪ ਤਦਲੇ ਪਨਾ ਲਾਹਰਾ, ਤੂੰ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ, ਤੂੰ ਸਭ ਦੇਵਾ ਮੈਂ ਦੇਹ ਵਧਾਤੇ ਨਰ ਹਰਾ। ਕਿਆ ਅਰਾ ਦੇ ਜਿਹਵਾ ਇੱਕ ਤੂੰ ਅਬਨਾਸੀ ਅਪਰ ਪਰਾ, ਜਿਸ ਮੇਲੇ ਸਤਿਗੁਰ ਆਪ ਜੇ ਤਿਸ ਕੇ ਸਭ ਕੁੱਲ ਤਰਾ। ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ ਤੇਰਾ। ਡੱਕਣੇ ਮਹੱਲਾ ਪੰਜਵਾ। ਗਹਿ ਡੜੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੇ, ਜਿਨ੍ਹਾਂ ਭਾਗ ਮਥਾਹੜੈ ਤਿੰਨ ਉਸਤਾਦ ਪਨਾਹੇ। ਮਹੱਲਾ ਪੰਜਵਾ। ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ, ਬਾਜੋਂ ਸਤਿਗੁਰ ਆਪਣੇ ਬੈਠਾ ਝਾਕ ਦਰੂਦ। ਮਹੱਲਾ ਪੰਜਵਾ। ਨਾਨਕ ਪੁਸਤਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰਾਜ ਰਸੇ ਖਾਹੇ ਪੌੜੀ। ਤਦ ਜਗ ਮੈਂ ਖੇਲ ਰਚਾਇਆ ਵਿੱਚ ਹੋਮੇ ਪਾਈਆ, ਏਕ ਮੰਦਰ ਪੰਜ ਚੋਰ ਹੈ ਨਿਤ ਕਰੇ ਬੁਰਿਆਈਆ। ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲਭਾਈਆ, ਇਨ ਮਾਇਆ ਮੋਹਣੀ ਮੋਹੀਆ ਨਿਤ ਫਿਰੇ ਭਰ ਮਾਈਆ। ਹਾਠੇ ਦੋਵੋ ਹਾਠਾ ਦੋਵੇ ਕੀਤਿਓ ਸਿਵ ਸਖਤ ਵਰਤਾਈਆ, ਸਿਵ ਅੱਗੇ ਸਖਤੀ ਹਾਰਿਆ ਏਵੇ ਹਰ ਭਾਈਆ। ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ, ਜਲ ਵਿੱਚੋਂ ਬਿੰਬ ਉਠਾ ਲਿਓ ਜਲ ਮਾਹੇ ਸਮਾਈਆ। ਡੱਕਣੇ ਮਹੱਲਾ ਪੰਜਵਾ। ਅਗਾਹਾਂ ਕੂਤ ਰਾਗ ਪਿੱਛਾ ਫੇਰ ਨਾ ਮੋਲੜਾ, ਨਾਨਕ ਸਹਿਜ ਵੇਹਾ ਵਾਰ ਬੋੜ ਨਾ ਹੋਵੀ ਜਨਮੜਾ। ਮਹੱਲਾ ਪੰਜਵਾ। ਸੱਜਣ ਮੈਡਾ ਚਾਈਆ ਹੱਬ ਕਹੀ ਦਾ ਮਿੱਤ, ਹੱਬੇ ਜਾਣ ਨੇ ਆਪਣਾ ਕਹੀ ਨਾ ਠਾਹੇ ਚੈਤ। ਮਹੱਲਾ ਪੰਜਵਾ। ਗੁਜੜਾ

ਮਹੱਲਾ ਪੰਜਵਾਂ। ਦੇਖਣ ਕੁ ਮੁਸਤਾਕ ਮੁੱਖ ਕਜਿਹਾ ਤੋ ਤਣੀ ਫਿਰਦਾ ਕਿਤੇ ਹਾਲ ਜਾਂ ਡਿੱਠਮ ਤਾਂ ਮਨ ਧਰਾਪਿਆ। ਮਹੱਲਾ ਪੰਜਵਾਂ।

ਪਾਣ ਜਿਨ੍ਹਾਂ ਸਤਿਗੁਰ ਭੇਟਿਆ ਪੌੜੀ ਜਿਸ ਜਨ ਤੇਰੀ ਭੁੱਖ ਹੈ ਤੇ ਦੁੱਖ ਨਾ ਵਿਆਪੈ ਜਿਨ ਜਨ ਗੁਰਮੁਖ ਬੁੱਝਿਆ ਸੋਚੋ ਕੁੰਡੀ ਜਾਪੈ ਜੋ ਨਰ ਉਸਕੀ ਸਰਣੀ ਪਰੈ ਤਸਕੰਬੈ ਪਾਪੈ ਜਨਮ ਜਨਮ ਕੀ ਮਲ ਉਤਰੈ ਜਾਂ ਗੁਰ ਧੂੜੀ ਨਾਪੈ।

ਵੇ ਹੋ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵਿਧਾਵੇ ਡੱਕਣੇ ਮਹੱਲਾ ਪੰਜਵਾ ਜਾਂ ਛੁੱਟੇ ਤਾਂ ਕਾਕ ਤੂੰ ਸੁੰਜੀ ਕੰਤ ਨਾ ਜਾਣਹੀ

ਗੁਰਮਤੀ ਸਭ ਰਸ ਭੋਗਦਾ ਵੱਡਾ ਆਖਾੜਾ ਸਭ ਇੰਦਰੀਆਂ ਵਸ ਕਰ ਦਿੱਤੀ ਓ ਸਤਵੰਤਾ ਸਾੜਾ ਜਿਤ ਲਾਈਨ ਤੇ ਲੱਗਦੀਆਂ ਨੇ ਖਿੰਜੋ ਤਾੜਾ ਜੋ ਇੱਛਾ

ਸੇਵਿਆ ਤਿਸ ਘਰ ਦੀ ਬਾਣ ਅਪਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤ ਗੁਰ ਚਰਣੀ ਲੱਗੈ ਢਕਣੇ ਮਹੱਲਾ ਪੰਜਵਾ ਲੋੜੀ ਦੋਹਾ ਬਜਾਏ ਸੋ ਮੀਰਾ ਮੀਰਾ ਨਸਰ ਹੱਠ ਮਝਾਹੂ ਸੋ ਤਣੀ ਚੌਦੋ ਮੁਖ ਅਲਾਏ ਮਹੱਲਾ ਪੰਜਵਾ ਮਾਣਕੂ ਮੋਏ ਮਾਹੋ ਡਿੰਨਾ ਧਣੀ ਅਪਾਹੀ ਹਿਆਓ ਮਹਿੰਜਾ ਠੰਡੜਾ ਮੁਖੋ ਸੱਚ ਅਲਾ।

ਭਲਾਈਆ ਮੈਂ ਲਖਵੜ ਤੇ ਸਾਹਿਬਾ ਜੇ ਪਿੰਡ ਬੁਲਾਈਆ ਮੈਂ ਚਾਰੇ ਕੁੰਡਾਂ ਭਾਲੀਆਂ ਤਦ ਜੇਵੜ ਨਾ ਸਾਈਆ ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਲਾਈਆ ਮਨ ਅਰਪੋ ਹੋਮੇ ਤਜੋ ਇਤ ਪੰਧ ਜਲਾਈਆ ਨਿਤ ਸੇਵਾ।

0: ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਕਿਹੜੀ ਸਲੋ ਹੈ ਇਹ ਸਲੋ ਹੈ
2: ਇਹਨੂੰ ਸ਼ਿਫਟ ਕਰ ਦੇ ਇੱਧਰ
0: ਹੈ ਨਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦੇ ਵਿੱਚ ਸਵੇਰੇ ਕੀਰਤਨ, ਬਾਅਦ ਚੋਂ ਕਥਾ ਹੁੰਦੀ ਹੈ।

ਜੀਤੇ ਕਰਤਾ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, ah, Guru, ah, Guru, ah, Guru, ah, Guru, ah, Guru.

Guru.

Guru. Guru. Guru. Guru. Guru. Guru.

Guru.

Guru.

Guru. Hai Guru. Hai Guru. Hai Guru. Hai Guru.

Guru, I, Guru, I, Guru, I.

Guru, Vai Guru, Vai Guru, Vai Guru, Vai Guru, Vai Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

जिस पास बैठिया सोहिया, जिस पास बैठिया सोहिया।

ਮਰੀਤਾ ਗੁਣਾ ਕਾ ਹੋਵੇ ਵਾਸਲਾ ਕੜਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀ ਜੈ।

आप करे किस आखिए होर करे ना कोई, दान दे दाता जग विधाता नानका सच सोई। आप करे किस आखिए होर करे ना कोई, वाहिगुरु जी का खालसा वाहिगुरु जी की फतेह। एक ओंकार सतगुर प्रसाद राग सूही संत महला पहला कर चौथा जिन किया तिन देखिया जग तंदड़े लाया, दान तेरे घट चानना तन चंद दी पाया। तन तन साहिब श्री गुरु नानक देव जी महाराज जी का पवित्र मुखवाक राग सूही विच है जी, अंग 765 766 ते विराजमान है। वाहेगुरु जी का खालसा वाहेगुरु जी की फतेह। वाहेगुरु जीओ गौड़ी सुखमनी महला पंजवा श्लोक। एक ओंकार सतगुर प्रसाद आदि गुरे नमः, जुगाद गुरे नमः, सतगुरे नमः, श्री गुरुदेव नमः। अष्टपदी सिमरो सिमर सिमर सुख पावो, कल क्लेश तन माहे मिटावो। सिमरो जास पसंबर एकै नाम जपत आगंत नेकै, वेद प्राण सिमर सोदाखिर किन्ने राम नाम एक आखिर, किनका एक ज जीव सावे ताकि महिमा गनी ना आवे। कांखी एक दर्श तुहारो नानक उन संग मोहे उधारो, सुखमनी सुख अमृत प्रभ नाम भगत जिना के मन विश्राम राहो। प्रभु के सिमरन गर्म नाम बसे, प्रभु के सिमरन दूह जम नसे, प्रभु के सिमरन काल पर हरे, प्रभु के सिमरन दुश्मन टरे। प्रभु सिमरत कछ बिघन न लागे, प्रभु के सिमरन अंधन जागे, प्रभु के सिमरन भाव ना व्यापे, प्रभु के सिमरन दुख ना संतापे, प्रभु का सिमरन साध के संग सर्व निदान नानक हर रंग। प्रभु के सिमरन रिद सिद्ध नौ निद, प्रभु के सिमरन ज्ञान ध्यान तत् बुद्ध, प्रभु के सिमरन जपता पूजा, प्रभु के सिमरन बिनसे दूजा, प्रभु के सिमरन तीर शिशनानी, प्रभु के सिमरन दरगे मानी, प्रभु के सिमरन होय सो भला, प्रभु के सिमरन सुबल भला। से सिमरे जिने आप सिमराए नानक ताके लागो पाए, प्रभु का सिमरन सबते ऊंचा, प्रभु कै सिमरन उदरे मूचा, प्रभु कै सिमरन तृष्णा बुझे, प्रभु कै सिमरन सब के सुझे, प्रभु के सिमरन नाहे जम त्रासा, प्रभु कै सिमरन पूर्ण आसा, प्रभु कै सिमरन मन की मल जाए, अमृत नाम रिदमाए समाए, प्रभु जी वसे साध की रसना, नानक जनका दासन दसना। प्रभु को सिमरे से धनवंते, प्रभु को सिमरे से पदवंते, प्रभु को सिमरे से जन प्रवान, प्रभु को सिमरे से पुरख प्रधान, प्रभु को सिमरे से वे मोहताजे, प्रभु को सिमरे से सर्व के राजे, प्रभु को सिमरे से सुखवासी, प्रभु को सिमरे सदा विनाशी, सिमरन ते लागे जिने आप दयाला, नानक जंकी मंगेर वाला, प्रभु को सिमरे से परि उपकारी, प्रभु को सिमरे तिन सद बलिहारी, प्रभु को सिमरे से मुख सुहावे, प्रभु को सिमरे तिन सुख व्यावे, प्रभु को सिमरे तिन आत्म जीता, प्रभु को सिमरे तिन निर्मल रीता, प्रभु को सिमरे तिन अंद कनेरे, प्रभु को सिमरे बसे अरनेरे, संत कृपा ते अंदन जाग, नानन सिमरन पूरे भाग।
ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨੰਤ ਚੁਣਕਾਰ, ਸੁਖ ਪ੍ਰਭ ਸਿਮਰਨ ਕਾ ਅੰਤਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸੁਣਨੀ ਪਿਆ, ਹਰਿ ਸਿਮਰਨ ਕਰ ਭਗਤ ਪ੍ਰਟਾਏ, ਹਰਿ ਸਿਮਰਨ ਲਗ ਭੇਦ ਉਪਾਏ, ਹਰਿ ਸਿਮਰਨ ਭੈ ਸਿਦ ਜਤੀ ਦਾਤੇ, ਹਰਿ ਸਿਮਰਨ ਨੀ ਚੌ ਕੁੰਡ ਜਾਤੇ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰਿ ਸਿਮਰਨ ਕੀਉ ਸਗਲ ਅਕਾਰਾ, ਹਰਿ ਸਿਮਰਨ ਮੈਂ ਆਪ ਨਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਸ਼ਲੋਕ ਦੀਨ ਦਰਦ ਦੁਖ ਭੰਜਨਾ ਕਟ ਕਟ ਨਾਥ ਅਨਾਥ, ਸੰਤ ਮਾਰੀ ਆਇਓ ਨਾਨਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਾਏ, ਜੈ ਮਾਂ ਭਿਆਨ ਦੂਤ ਜਮ ਦਲੇ, ਤੈ ਕੇਵਲ ਨਾਮ ਸੰਗ ਤੇਰੇ ਚਲੇ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਏ ਉਧਾਰੀ, ਅਨਕ ਪੁੰਨਾ ਚਰਨ ਕਰਤ ਨਹੀਂ ਧਰੇ, ਹਰ ਕੋ ਨਾਮ ਕੋਟ ਪਾਪ ਪਰ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਧਰੇ, ਅਨਕ ਮਾਇਆ ਰੰਗ ਤਿਖ ਨਾਮ ਜਾਵੇ, ਹਰ ਕਾ ਨਾਮ ਜਪਤ ਗਾਵੇ, ਜੇ ਮਾਰ ਗਏ ਜਾਤ ਕੇਲਾ, ਤੈ ਹਰ ਕਾ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖਵਾਹੀ, ਨਾਮ ਜਪਤੈ ਪਾਰ ਪਰਾਹੀ, ਅਨਕ ਬਿਘਨ ਜੈ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ, ਹੋ ਮੈਲਾ ਮਲ ਕਬੂ ਨ ਧੋਵੇ, ਹਰ ਕਾ ਨਾਮ ਕੋਟ ਪਾਪ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕਹਿ ਸੰਗ, ਜੇ ਮਾਰਗ ਕਹਿ ਗਨ ਜਾਏ ਨ ਕੋਸਾ, ਹਰ ਕਾ ਨਾਮ ਮਾਂ ਸੰਤੋਸਾ, ਜੈ ਪੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾਂ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ, ਜੈ ਮਾਂ ਪਿਆਨ ਤਪਤ ਬਹੁ ਘਾਮ, ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ, ਜਹਾਂ ਤ੍ਰਿਕਾ ਮਨ ਤੁਜ ਕਰਕੇ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕੁਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮੰਤਨ ਰੰਗ ਰਤੇ ਰੰਗ ਏਕੈ, ਨਾਨ ਜਨ ਕੈ ਬਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਿਸ ਨਾਏ ਵਿਜੋਗ,

ਜਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਡ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ, ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ੍ਰਿਤ ਵਸੇ। ਸੰਤ ਪ੍ਰਸਾਦ ਦੁਰਤ ਸਭ ਨਸੇ, ਸੰਤ ਕਾ ਸੰਗ ਬੜ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਧਿਆਈਏ, ਨਾਮ ਤੁਲ ਕਛਵ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮ੍ਰਤੀ, ਭਿਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ, ਨਾਨਕ ਨਾਮ ਅਮੋਲ ਅਸ਼ਪਦੀ। ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨਮਦੇ ਫਿਰਿਆ, ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ, ਨੌ ਖੰਡ ਪ੍ਰਿਥਮੀ ਫਿਰੇਚਰ ਜੀਵੇ, ਮਾਂ ਉਦਾਸ ਤਪੀਸਰ ਥੀਵੇ। ਅਗਨ ਮਾਏ ਹੋਮਤ ਪ੍ਰਾਣ, ਕਨਕ ਅਸਵ ਹੈਵਰ ਭੂਮ ਦਾਨ, ਨਿਉਲੀ ਕਰਮ ਕਰੇ ਵੋ ਆਸਨ ਜੈਨ ਮਾਰ, ਸੰਜਮੇ ਅਤ ਸਾਧਨ ਨਿਮ ਨਿਮ ਕਰ, ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨ ਜਾਵੇ। ਹਰ ਕੇ ਨਾਮ ਸੰਸਰ ਕਛ ਨਾ ਹੈ, ਨਾਨਕ ਗੁਰਮੁਖ ਨਾਮ ਜਪਤ ਗਦ ਪਾਏ, ਮਨ ਕਾਮਨਾ ਤੀਰਥ ਦੇ ਛੁੱਟੇ, ਗਰੁ ਗੁਮਾਨ ਨਮਨ ਤੇ ਉੱਟੇ, ਸੋਚ ਕਰੇ ਦਿਨ ਸਿਰ ਰਾਤ, ਮਨ ਕੀ ਮਹਿਲ ਨ ਤੰਤੇ ਜਾਤ, ਇਸ ਦੇਹੀ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨ ਵਿਖਿਆ ਟਰੇ, ਜਲ ਧੋਵੇ ਬਹੁ ਦੇਹ ਅਨੀਤ, ਸੁਧ ਗਾ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੈ ਪਦਦ ਬਹੁ ਮੂਚ, ਬਹੁ ਸਿਆਣ ਜਮਕਾ ਬਹੁ ਵਿਆਪੇ, ਅਨਕ ਯਤਨ ਕਰ ਤ੍ਰਿਸ਼ਨ ਨਾਨ ਧਰਾਪੇ, ਭੀਖ ਨੇਕ ਅਗਨ ਨਹੀਂ ਬੁਝੇ, ਕੋਟ ਪਾਵ ਦਰਗਹਿ ਨਹੀਂ ਸੱਜੇ, ਛੂਰਸ ਨਾਹੀ ਉਪਿਆਲ ਮੋਹ ਵਿਆਪੈ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮਡਾ ਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ, ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੇ ਸਹਿ ਸਵਾਏ।

ਸਾਰ ਸੁਆਮੀ ਸਗਲ ਕਢਾ ਕੇ ਅੰਤਰ ਜਾਮੀ ਆਪਣੀ ਖਤਮਤ ਜਨ ਹੋ ਆਪੇ ਆਪਣ ਸੰਗ ਆਪਰ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਔਰ ਨ ਜਾਣ ਸਕੋਏ ਸਰਵ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਣ ਰਸਨ ਮਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕੱਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰਿਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀਆ ਤਿਸ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜੰਤੂ ਸਾਸ ਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਵਨ ਭੋਜਨ ਸੁਖ ਸੂਦ ਬਿਰਧ ਪਿਆਓ ਉਪਰ ਸਾਤ ਸੈਨ ਮੁਖ ਪਿਆਓ ਬੈਠ ਕੋ ਦੈਨ ਏ ਨਿਰਗੁਣ ਗੁਣ ਕਛੂ ਨ ਬੁਝੇ ਬਖਸ਼ ਲਿਓ ਤੋ ਨਾਨਕ ਸੀ ਜੇ ਜੇ ਪ੍ਰਸਾਦ ਧਾਰੋ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਧਾਈ ਪਵਨ ਭਾਵ ਕਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਰਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਨਿਤ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੁੜਨ ਦੇਵੇ ਆਪੇ ਨਾਨਕ ਕਾਟ ਲਿਓ ਪ੍ਰਭ ਆਪੇ ਆਦ ਅੰਤ ਜੋ ਰੱਖਣਹਾਰ ਤਿਸੋ ਪ੍ਰੀਤ ਨਾ ਕਰੇ ਗੁਹਾਰ ਜਾ ਕੀ ਸੇਵਾ ਨੌ ਨਿੰਦ ਪਾਵੇ ਤਾਸੋ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾਕੋ ਅੰਦਾ ਜਾਨ ਤਦੂਰੇ ਚਾਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਦੇ ਜਾਨ ਸਦਾ ਸਦਾ ਉਹ ਭੁੱਲਣਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਧ ਛੋਟ ਝੂਠ ਸੰਗ ਮਚੇ ਜੋ ਛੱਡਣਾ ਸੋ ਅਸਤ੍ਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਨੇ ਛੋਟ ਜਾਏ ਤਿਸਕਾ ਸਰਮ ਕਰੇ ਸੰਗ ਸਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਬ ਮੈਂ ਪਤਿਤ ਵਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇ ਕੇ ਅੰਤਰ ਮਲਮਾਇਆ ਸ਼ਬਦ ਨਾਹੀਂ ਕਿਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਕ ਸਵਾਨ ਅੰਤਰ ਅਗਨ ਬਾਹਰ ਤਨਸੁਹਾ ਗਲ ਪਾਤਰ ਕੈਸੇ ਧਰੇ ਅਥਾ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨ ਤੇ ਜਨ ਸਹਿ ਸਮਾਦ ਸੁਣੇ ਅੰਧਾ ਕੈਸੇ ਮਾਰਗ ਪਾਵੇ ਕਰਕੇ ਲਿਓ ਨਿਭਾਵੇ ਕਹਾਂ ਬੁਝਾਰਤ ਬੂਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਵਿਸ਼ਨ ਪਤ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੋ ਆਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਸਾਈ ਸੁਹਾਵਨ ਚੀਤ ਜੋ ਮੈਂ ਰਾਏ ਦਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋਹ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋ ਸੋ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ ਸ਼ਲੋਕ ਦੇਨ ਹਾਰ ਪ੍ਰ ਛੋੜ ਕੇ ਲਾਗੇ ਆਨ ਸੁਹਾਏ ਨਾਨਕ ਕਉ ਨਸੀ ਜੇ ਬਿਨਾਵੇ ਪਤ ਜਾਏ ਅਸ਼ਪਦੀ ਦਸ ਪਤੁਲੇ ਪਾਛੇ ਪਾਵੇ ਏਕ ਬਸ ਕਾਰਨ ਵਿਗੋੜ ਗਵਾਵੇ ਏਕ ਵੀ ਨ ਦੇ ਦਸ ਭੀਰ ਲੇ ਤੋ ਮੂੜਾ ਕਉ ਕਾਂ ਕਰੇ ਜਿਸ਼ਠਾ ਕਰ ਸਿਉ ਨਾਹੀ ਚਾਰਾ ਤਾ ਕੋ ਕੀਜੇ ਸਤ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਮੀਠਾ ਸਭ ਸੁਖ ਆਉ ਮਨ ਬੂਟਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਆਗਨ ਤਸਾਉ ਆਪਣੀ ਦੇ ਰਾਸ ਗਾਤ ਪੀਤ ਵਰਤੇ ਅੰਧ ਲਾਸ ਆਪਣੀ ਮਾਨ ਕਿਛ ਬੌਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਵੇ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਨ ਨੇ ਮਾਥੇ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ

ਨਹੀਂ ਤੇ ਬਿਰਕੀ ਛਾਇਆ ਸਿਮਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦਿਸੇ ਸੋ ਚਾਲ ਨਿਹਾਰ ਲਪਟ ਰਿਹਾ ਤੈ ਅੰਧਾਰ ਮਟਾਉ ਸਿਉ ਜੋ ਲਾਵੇ ਨੇਹ ਤਾ ਕੋ ਆਤਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਅਸਤਰਾ ਮਿਥਿਆ ਰੰਗ ਸੰਗ ਮਾਇਆ ਭੀਕ ਅਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗ ਸਾਧ ਕੀ ਸ਼ਰਨ ਨਾਨਕ ਜਬ ਜਬ ਜੀਵੇ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨੇ ਮਿਥਿਆ ਅਸਤ ਪਰ ਦਰੁ ਕੋਹਿਰੇ ਮਿਥਿਆ ਨੇਤਰ ਭੇਖਤ ਵਰਤ ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚੰਨ ਪਰ ਵਿਕਾਰ ਕੁਤਾਵੇ ਮਿਥਿਆ ਮਨ ਪਰ ਲੋਹ ਲਵਾਵੇ ਮਿਥਿਆ ਤਨੇ ਪਰ ਉਪਕਾਰਾ ਮਿਥਿਆ ਬਾਸ ਲੇਦ ਵਿਕਾਰਾ ਬਿਨ ਬੂਜੈ ਮਿਥਿਆ ਸਭ ਬੈ ਸਬਲ ਦੇ ਨਾਨਕ ਹਰ ਹਰ ਨਾਮ ਲੇ ਬਿਰਥੀ ਸਾਖਤ ਕੀ ਆਰਜਾ ਸਚ ਬਿਨਾ ਕਹਿ ਹੋ ਸੁੱਚਾ ਬਿਰਥਾ ਨਾਮ ਬਿਨਾ ਤਨੇ ਅੰਦ ਮੁਕਾਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਘੱਟ ਵਸਿਓ ਹਰ ਨਾਓ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰ ਕਸ਼ ਅਵਰ ਕਮਾਵਤ ਮਾਨੇ ਪ੍ਰੀਤ ਮੁਖੋਂ ਗਣ ਲਾਭਤ ਜਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਉ ਭੀਨ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨ ਮੈਂ ਮਰੇ ਜਿਸ ਕੈ ਅੰਤਰ ਵਸੇ ਨੰਕਾਰ ਜਿਸ ਕੀ ਸਿੱਖ ਤਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਗੁਣ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਪਾਪ ਸਿਆਣ ਸਗਲ ਤੇ ਰਹਿਤ ਸਭ ਕੇ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਾਨ ਤਨੰਤਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸ਼ਲੋਕ ਕਾਮ ਕ੍ਰੋਧ ਅਲੋ ਮੋਹ ਬਿਨਸ ਜਾਏ ਅਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਕਾਏ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਯੋਗ ਜੇ ਪ੍ਰਸਾਦ ਪਾੜ ਪਟੰਬਰ ਹਟਾਵੇ ਤਿਸੇ ਤਿਆਗ ਕਤਿਆ ਲੁਭਾਵੇ ਜੇ ਪ੍ਰਸਾਦ ਸੁਸੇ ਸੁਈ ਜੇ ਮਨ ਆਠ ਪੈਰ ਤਾਕਾ ਜਸ ਕੋ ਵੀ ਜੇ ਜੇ ਪ੍ਰਸਾਦ ਤੁਸ ਸਭ ਕੋ ਮਾਨੇ ਮੁਕਤਾ ਕੋ ਜਸ ਰਸਨ ਮਖਾਨੇ ਜੇ ਪ੍ਰਸਾਦ ਤਿਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਗਏ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿਸ ਕਹਿ ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸੜਨੀ ਪਰ ਠਾਕਰ ਪ੍ਰਭਤਾ ਕਹਿ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਥ ਸਾਥ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੂਖਨ ਪਹਿਰੀਜੇ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਹੇ ਪ੍ਰਭ ਆਪਣੇ ਮਨਾਂ ਜਿਨ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਭ ਤਿਸੇ ਧਿਆਈ ਤਿਸੇ ਧਿਆਏ ਜੋ ਇੱਕ ਅਲੱਖ ਹੈ ਈ ਹਾਂ ਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਚਾਰ ਵਿਹਾਰੀ ਤਿਸ ਪ੍ਰਭ ਕੋ ਸਾਰ ਸਾਜ ਤਾਰੀ ਜੇ ਪ੍ਰਸਾਦ ਤੇਰੇ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਨ ਨਾਥ ਜੇ ਪ੍ਰਸਾਦ ਭੇਖੇ ਵਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਭਾਵੇ ਜੇ ਪ੍ਰਸਾਦ ਸੁਸਹਿ ਸਮਾਵੇ ਐਸਾ ਪ੍ਰਤਿਆਗ ਔਰ ਕਤਲਾ ਕੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
जे प्रसाद तेरा प्रताप रे मन मूर तू ता को जाप जे प्रसाद तेरे कार्ज पूरे तिसे जान मन सदा हजूरे जे प्रसाद तू पावे साच रे मन मेरे तू ता सिंह राज जे प्रसाद सब की गत होए नानक जाप जपे जप सोए आप जपाए जपे सो नाओ आप गावाए सो हर गुण गाओ प्रभु कृपा ते होए प्रगास प्रभु दया ते कमल विगास प्रभु सो प्रसन्न बसे मन सोए प्रभु दया ते मत उत्तम होए।

ਮੁਕ ਅਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆ ਚਰਜ ਕਥਾ ਅਸ਼ਪਦੀ ਸਾਧ ਕੇ ਸੰਗ ਮਕੂਜਲ ਹੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੁ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਬੋਧਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਗੋਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁੱਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬਹਿਨ ਸਾਧ ਕੇ ਸੰਗ ਨਕ ਤੂੰ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਾਂ ਪਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਾਧ ਕੇ ਸੰਗ ਨਵੀਗਾ ਪੈਰ ਸਾਧ ਕੇ ਸੰਗ ਨਾਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾਹੀਂ ਹੋ ਤਾਪ ਸਾਧ ਕੇ ਸੰਗ ਤਜੇ ਸੋ ਆਪ ਆਪੇ ਜਾਣੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆ ਸਾਧ ਕੇ ਸੰਗ ਨ ਕਬੂ ਧਾਵੇ ਸਾਧ ਕੇ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਗੋਚਰ ਲਹੇ ਸਾਧੂ ਕੈ ਸੰਗ ਆਜਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਲ ਪੂਜੇ ਸਾਧ ਕੇ ਸੰਗ ਦੇੜੇ ਸਭ ਧਰਮ ਸਾਧ ਕੇ ਸੰਗ ਕੇਵਲ ਭਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੇ ਸੰਗ ਸਭ ਕੁੱਲ ਉਧਾਰੇ ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋ ਤਨ ਪਾਵੇ ਜਿਸ ਤਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਕੇ ਸੰਗ ਸੋ ਵਾਸੁਰ ਦੇਵਾ ਸਾਧੂ ਕੇ ਸੰਗ ਭਾਵ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰ ਉਥਾਨ ਗਮ ਨਾਨ ਸਾਧ ਕੇ ਸੰਗ ਸਬਲ ਜਨਮ ਸਾਧ ਕੇ ਸੰਗ ਨੇ ਕਿਸ਼ਕਾਲ ਦਰਸ਼ਨ ਭੇਟ ਦੋਤ ਨਿਆਲ ਸਾਧ ਕੇ ਸੰਗ ਕਲੂਕ ਧਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਮ ਸੋਹਿਲਾ ਸਾਧ ਸੰਗ ਵਿਸ਼ਰਤ ਮੇਲਾ ਜੋਏ ਛੇ ਸੋਈ ਫਲ ਪਾਵੇ ਸਾਧ ਕੇ ਸੰਗ ਨ ਵਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੇ ਨਾਨਕ ਉਦਰੇ ਸਾਧ ਸੁਣ ਰਸੇ ਸਾਧ ਕੇ ਸੰਗ ਸੁਣੋ ਹਰ ਨਾਓ ਸਾਧ ਸੰਗ ਹਰ ਕੇ ਗੁੰਗਾਓ ਸਾਧ ਕੇ ਸੰਗ ਨਮਨ ਤੇ ਵਿਸਰੇ ਸਾਧ ਸੰਗ ਸਰਪ ਨਿਸਤਰੇ ਸਾਧ ਕੇ ਸੰਗ ਲਗੇ ਪ੍ਰਮੀਠਾ ਸਾਧੂ ਕੇ ਸੰਗ ਘਟਕਾ ਡੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਸੰਗ ਗਤ ਪਏ ਹਮਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਪੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨੇ ਦਿੱਤਾ ਵਖਿਆ ਨੇ ਸਾਧ ਕੀ ਉਪਮਾ ਤੈ ਗੁਣ ਤੈ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਣ ਆਏ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਪਿਕੈ ਏਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਲੇਪ ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਗ ਬ੍ਰਹਮ ਗਿਆਨੀ ਕਹਿ ਦਿਸ਼ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜੇ ਜਉ ਬਸਦਾ ਕਉ ਖੋਦੇ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਉ ਪਾਵਕ ਕਾ ਸਹਿ ਸੁਭਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਨ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨੋਏ ਪ੍ਰਗਾਸ ਜੈਸੇ ਧਰੇ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਇਓ ਮਹਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪੈ ਨਾਨ ਜਿਨ ਪ੍ਰਵਿਆਪ ਕਰੇ ਬ੍ਰਹਮ ਗਿਆਨੀ ਸਗਲ ਗਿਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਿਆ ਬ੍ਰਹਮ ਗਿਆਨੀ ਤੇ ਕਿਛ ਬੁਰਾ ਨ ਪਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਈ ਵਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰਪਕਾਰ ਮਹਾ ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਭਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੇ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਬਤ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ
ब्रह्म ज्ञानी कै घर सदा आनंद ब्रह्म ज्ञानी सुख सहज निवास नान ब्रह्म ज्ञानी का नहीं विनाश ब्रह्म ज्ञानी ब्रह्म का वेता ब्रह्म ज्ञानी एक संहेता ब्रह्म ज्ञानी कह होए चिंत ब्रह्म ज्ञानी का निर्मल मंत ब्रह्म ज्ञानी जिस करे प्रव्या ब्रह्म ज्ञानी का बट प्रताप ब्रह्म ज्ञानी का दस बट भागी पाई है ब्रह्म ज्ञानी को बल बल जाइए ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी के सगल मन माए ब्रह्म ज्ञानी का कौन जाने भेद ब्रह्म ज्ञानी को सदा देश ब्रह्म ज्ञानी का कथे न जाए दाखिर ब्रह्म ज्ञानी सर्व का ठाकर ब्रह्म ज्ञानी कीमत कौन बखाने ब्रह्म ज्ञानी की गात ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी सच जीवे नहीं मरता ब्रह्म ज्ञानी मुक्त युक्त जी का दाता ब्रह्म ज्ञानी पूर्ण पुरुष विधाता ब्रह्म ज्ञानी अनाथ का नाथ ब्रह्म ज्ञानी का सब उपरहात ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी श्लोक उर्दारे जो अंतर नाम सर्व में पेखे भगवान निमख निमख ठाकर नमस्कार है नानक ओ आपर्ष सगल निस्तारे अष्टपदी मिथ्या न ही रसना परस मन में प्रीत नंजन दर्श पर त्रिया रूप न पेखे नेत्र साध की टहल संत संहेत कर्ण ना सुने काउ की निंदा सब ते जाने आप सुको मंदा गुरु प्रसाद विख्या पर रे मन की बास न मनते टरे इंद्री जत पंच दोख ते रहत नानक कोट मदे को ऐसा परस वैष्णो सोजे सुपर सो प्रसन्न विष्णु की माया ते हुए पहन कर्म करत हो होवे न कर्म तिस वैष्णो का निर्मल धर्म तिस वैष्णो का निर्मल धर्म का फल की ईशा नहीं बासे केवल भगत कीर्तन संग्राजे मंत्र अंतर सिमरन गोपाल सभी ऊपर होवत कृपाल आप दृढ़े अवरा नाम जपावे नानक वैष्णो परम गत पावे भगवती भगवंत भगत का रंग सगल दया के दुष्का संग मनते बिनसे सगला भरम कर पूजे सगल पार ब्रह्म साध संग पापा मल खोवे तिस भगवती की मत उत्तम होवे भगवंत की डायल करे नितनीत मंतन अर्पे विष्ण प्रीत हर के चरण हृदय विसावे नानक ऐसा भगवती भगवंत को पावे सो पंडित जो मन प्रबोधे राम नाम आत्म में सोधे राम नाम सारस पीवे उस पंडित कहे उपदेश जा जीवे हर की कथा हृदय विसावे सो पंडित फिर जो नावे वेद प्राण स्मृत बूझे मूल सुख में जाने अस्थूल चौ वरना को देव उपदेश नानक उस पंडित को सदा देश बीज मंत्र सर्व को ज्ञान चौ वरना में जपे को नाम जो जो जपे तिसकी गत होए सा संग पावे जन कोए कर कृपा अंतर उधारे बस प्रेत मुक्त बात रुख उतारे सर्व रोग का उखद नाम कल्याण रूप मंगल गुण गाम का उजुत गते ना पाइये धर्म नानक तिस मिले जिस लिखिया तुर कर्म जिसके मन पार ब्रह्म का निवास तिसका नाम सत रामदास आत्म राम तिस नदरी आया दात संदन भाजन पाया सदा निक निक डर जान सो दास दरगह प्रवान अपने दास को आप कृपा करे तिस दास को सब सोजी परे सगल संग आत्म उदास ऐसी जुगत नानक राम दास प्रभ की आज्ञा आत्म हितावे जीवन मुख सो कावे तैसा हरक तैसा सो सदा नंद नहीं मिजो तैसा स्वर्ण तैसी माटी तैसा अमृत तैसी बेखाटी तैसा मान तैसा अपमान तैसा रंग तैसा राजान जो बरताए साई जुगत नानको पर कहिए जीवन मुक्त पार ब्रह्म के सगले ठाओ जिस जित कर रखे तैसा तन्नाओ आपे करण करावन जो प्रभ पावे सोए पुन हो पसरियो आप होए अनंत तरंग लखे न जाए पार ब्रह्म के रंग जैसी मध्य तैसा प्रगास पार ब्रह्म करता अवनाश सदा सदा सदा दयाल सिमर सिमर नानक पै निहाल श्लोक उस्तत करे नेक जाने अंत न पारा वार नानक रचना प्रवरचि बहुदे अनक प्रकार अष्टपदी कई कोट होए पुजारी कई कोट चार व्यवहारी कई कोट पै तीर्थवासी कई कोट बन भरमे दासी कई कोट वेद के स्रोते
ਕਈ ਕੋਟ ਤਪੀਸਰੋ ਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭੈ ਅਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈਗ ਆਤਮ ਨਿਕੋਰ ਕਈ ਕੋਟ ਪ੍ਰਦਰਪ ਕੁਹਿਰੇ ਕਈ ਕੋਟ ਪ੍ਰਦੂਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਸ ਜੇ ਲਾਓ ਤੇ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪ ਜਾਏ ਕਈ ਕੋਟ ਪੌਣ ਪਾਣੀ ਵੇ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਮਿੰਦਰ ਸਿਰ ਛਤਰ ਸਰਵ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਮ ਸਤ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜਿੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਤੀਵੇ ਕਈ ਕੋਟ ਜਕ ਨਿਵਸਾਜ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾ ਸਭ ਦੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋ ਜੋਨੀ ਫਿਰੇ ਕਈ ਕੋਟ ਬੈਠਦੀ ਕਾਏ ਕਈ ਕੋਟ ਕਾਲੇ ਤੱਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਏ ਮੈਂ ਚਿੰਤ ਜੈ ਜੈ ਭਾਣਾ ਦਾ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹੱਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤੇ ਨਿਰਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬਮਲ ਹੰਤੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਮਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਕਾਸ ਮਿਰਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਤਾਰ ਕਈ ਬਾਰ ਪਸਰੇ ਉਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਵੋ ਭਾਤ ਪ੍ਰਭਤੇ ਹੋਏ ਪ੍ਰਮਾ ਸਮਾ ਤਾਕਾ ਅੰਤਰ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਮਮਕੇ ਦਾਸ ਤੈਨੂੰ ਉਪਦੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੇ ਸਦ ਸਦ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਕੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਣ ਪ੍ਰਵੇ ਕਹਿ ਦੂਸਰ ਨਾਈ ਕੋਏ ਨਾਨਕ ਦਿਸ ਬਲਿਹਾਲ ਨੇ ਜਲ ਤਲਮੇ ਸੋਏ ਅਸ਼ਪਰੀ ਕਰਨ ਕਰਾਵਣ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋ ਕਿਰਮੇ ਥਾ ਬੋ ਥਾਪਣਹਾਰਾ ਅੰਤ ਨਹੀਂ ਕਿਛ ਬਾਰਾ ਬਾਰਾ ਹੁਕਮੇ ਧਾਰ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਹਾ ਸਮਾਈ ਪ੍ਰਭਾਵੇ ਮਾਨੁ ਗਤ ਪਾਵੇ ਪ੍ਰਭਾਵੇ ਤਾਂ ਪਾਥਰ ਦਰਾਵੇ ਪ੍ਰਭਾਵੇ ਬਿਨ ਸਾਸ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤੇ ਤੇ ਉਧਾਰ ਹੈ ਆਪ ਕਰੇ ਆਪ ਨੂੰ ਵਿਚਾਰੇ ਦੋਹਾਂ ਸਰਿਆਂ ਕਾਇ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵ ਨਾ ਆਵੇ ਕਹੋ ਮਨੁੱਖ ਤੇ ਕਿਆ ਹੋਇਆ ਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕਹਿ ਹਾਥ ਹੋਏ ਤਾਂ ਸਭ ਚਲੇ ਜੋ ਤਿਸ ਭਾਵੇ ਸੋਈ ਕਰੇ ਅਣ ਜਾਣ ਵਿਖਿਆ ਮੈਂ ਰਚੇ ਜੇ ਜਾਣਦੇ ਆਪ ਨਾ ਬਚੇ ਭਰਮੇ ਭੂਲਾ ਰਹਿ ਦੇ ਸਧਾਵੇ ਨਿਮਖ ਮਾਏ ਚਾਰ ਕੁੰਡ ਫੇਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਲੇ ਖਿਨਮੇ ਨੀਚ ਕੀਟ ਕੋ ਰਾਜ ਭਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦਿਸ਼ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਟਾਵੇ ਜਾਕੂ ਆਪਣੀ ਕਰੇ ਬਖਸ਼ੀਸ਼ ਦਾ ਕਾ ਲੇਖਾ ਨਾ ਕਰੇ ਜਗਦੀ ਜੀਉ ਪਿੰਡ ਸਬਦ ਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਣਾਈ ਨਾਨਕ ਜੀਵੇ ਦੇ ਵਡਾਈ ਇਸਕਾ ਬਲ ਨਾਈ ਸਾਥ ਕਰਨ ਕਰਾਵਣ ਸਰਕੋ ਨਾਥ ਆਗਿਆਕਾਰੀ ਵਪਰਾ ਜੀਓ ਜੋ ਤਿਸ ਭਾਵੇ ਸੋਈ ਫੁੰਦੀਓ ਕਬੂ ਉੱਚ ਨੀਚ ਮੈਂ ਬਸੇ ਕਬੂ ਸੋਗ ਹਰ ਕਰੰਗ ਹੱਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮਚਾਰ ਨਾਨਕ ਆਪ ਮਿਲਾਵਣ ਹਾਰ ਕਬੂ ਨਿਰਤ ਕਰੇ ਵਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਅਪ ਕੀਰਤ ਕਹੂੰ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਕੀ ਹੋ ਦਰਵਾਲ ਕਬੂ ਹੋਏ ਬਹਿ ਵਡਰਾਜਾ ਕਬੂ ਭੇਖਾਰੀ ਨੀਚ ਕਾ ਸਾਜਾ ਕਬੂ ਅਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਵੀਰ ਗੁਰ ਪ੍ਰਸਾਦ ਨਾਨਕ ਸਚ ਕਹੇ ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਤਾਰੀ ਲਾਵੇ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਿਰ ਸਾਧੂ ਮੋਹ ਗਿਆਨ
ਕਵੋ ਕੀਰ ਹਸ ਪਤੰਗੇ ਜੀਆ ਅਨ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਗਿਤ ਗਾਵੇ ਜੋ ਪ੍ਰਭ ਆਵੇ ਤਿਵੇ ਨਚਾਵੇ ਜੋ ਤਿਸ ਪਾਵੇ ਸੋਈ ਹੋਏ ਨਾਨਕ ਦੂਜਾ ਨਾ ਕੋਏ ਕਵੋ ਸਾਧ ਸੰਗ ਦੇਵ ਪਾਵੇ ਉਸ ਸਥਾਨ ਤੇ ਬਹੁ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ ਮੰਤਨ ਨਾਮ ਰਤੇ ਕਰੰਗ ਸਦਾ ਉਸੇ ਪਾਰ ਬ੍ਰਹਮ ਕਹਿ ਸੰਗ ਜਿਉ ਜਲ ਮੇ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਹਿ ਸਤਿਗੁਰਬਾਨ ਸ਼ਲੋਕ ਸੁਗੀ ਵਸੇ ਮਸਕੀਨੀਆਂ ਆਪਣੇ ਮਾਰ ਤਲੇ ਬੜੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਓਵ ਸਵਾਨ ਜੋ ਜਾਣੇ ਮੈਂ ਜੋਵਨ ਬੰਦ ਸੋ ਬੁੱਧ ਵਿਸ਼ਟਾ ਕਾ ਜਾਂਦੇ ਆਪਸ ਕੋ ਕਰਮਵੰਤ ਕਾ ਆਵੇ ਜਨਮ ਮਰੇ ਵੋ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗਮਾਨ ਸੋ ਮੂਰਖੰ ਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕੇ ਸੰਗ ਨ ਜਾਵੇ ਬਹੁ ਲਸ਼ਕਰ ਮਾਨੁ ਖੂਬਰ ਕਰੇ ਆਸ ਬਲ ਪੀਤਰ ਦਾ ਕਾ ਹੋਏ ਬਿਨਾ ਸਭ ਦੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਵੇ ਪਸਮੰਦ ਕਿਸੇ ਨ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਮਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਅਵਧਾਰੇ ਸਰਮ ਪਾਵੇ ਸਗਲੇ ਬਿਰਧਾਰੇ ਅੰਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰ ਅਵਧਾਰ ਅਨਕ ਜਤਨ ਕਰੇ ਆਤਮ ਨਹੀਂ ਦਰਬੈ ਹਰ ਦਰਗਹਿ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾਕਾ ਮਨੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਿਸ ਹੋਏ ਤਬ ਇਸ ਕੋ ਸਕਨਾਈ ਕੋਏ ਜਬ ਇਹ ਜਾਣੇ ਮੈਂ ਕਿਸ ਕਰਤਾ ਤਬ ਲਗ ਰਬਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀ ਤਬ ਲਗ ਨੇ ਚਲਨਾ ਈ ਚੀਤ ਜਬ ਲਗ ਮੋਹ ਮਗਨ ਸਮਾਏ ਤਬ ਲਗ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋ ਛੁੱਟੇ ਸਹਿਸ ਘਟੇ ਲੱਖ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨਭੋ ਵਿਖਿਆ ਕੀ ਕਰੇ ਨਾ ਤ੍ਰਿਪਤਾਵੇ ਖਬ ਖਬ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਰਥ ਫਿਰਤੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਾ ਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਤਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕਹਿ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾਮ ਸੇ ਆਵੇ ਨਾ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀਨੋ ਆਪ ਵਿਸਤਾਰ ਸਭ ਕੀ ਉਸ ਕਹੋ ਕਰਨੇ ਹਾਰ ਉਸਤੇ ਪੈਨ ਕਹੋ ਕਿਸੋਏ ਦਾਂਤ ਨੰਤਰ ਏਕੇ ਸੋਏ ਆਪਣੇ ਚਲਦੇ ਆਪ ਕਰਨੇ ਹਾਰ ਕੋਤ ਘਰੇ ਰੰਗ ਪਾਰ ਮਨ ਮੈਂ ਆਪਣ ਆਪਣੇ ਮਾਏ ਨਾਨਕ ਕੀਮਤ ਕਹਿਣ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨਹੀਂ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰ ਰੂਪ ਅਤ ਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰ ਕਰ ਸੁਣੀ ਸਰਮ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸ਼ਲੋਕ ਸੰਤ ਸਨ ਜੋ ਜਨ ਪਰੇ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਪਦੀ ਸੰਤ ਕੇ ਦੁੱਖ ਨ ਹਾਰ ਜਾ ਘਟੇ ਸੰਤ ਕੇ ਦੁੱਖ ਨ ਜਮਤੇ ਨੀ ਛੁੱਟੇ ਸੰਤ ਕੇ ਦੁੱਖ ਨ ਸੁਖ ਸਭ ਜਾਏ ਸੰਤ ਕੇ ਦੁੱਖ ਨੀਚ ਨੀ ਚਾਏ ਸੰਤ ਕੇ ਦੁੱਖ ਨ ਸੁਖ ਸਭ ਸੁਖ ਜਾਏ ਸੰਤ ਕੇ ਦੁੱਖ ਨਰਕ ਮੇ ਪਾਏ ਸੰਤ ਕੇ ਦੁੱਖ ਨ ਮਤ ਹੋਏ ਮਲੀਨ ਸੰਤ ਕੇ ਦੁੱਖ ਨ ਸੋਭਾ ਤੇ ਹੀਨ ਸੰਤ ਕੇ ਅਤੇ ਗੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਪ੍ਰਿਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨ ਸੰਸੰਗ ਨਿੰਦਕ ਭੀ ਤਰੇ ਸੰਤ ਕੇ ਦੁਖਨ ਦੇ ਮੁਖ ਭਵੇ ਸੰਤਨ ਕੇ ਦੁਖਨ ਕਾਗਜਨ ਲਵੇ ਸੰਤਨ ਕੇ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕ ਜੋਨ ਕਿਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੇ ਸੰਤ ਕੇ ਦੁਖਨ ਸਭ ਕੋ ਚਲੇ ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚ ਆਏ ਸੰਤ ਦੁਖੀ ਕਾ ਥਾ ਕੋ ਨਾਏ ਨਾਨਕ ਸੰਤ ਪਾਵੇ ਤਾਂ ਹੋਏ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਆਏ ਸੰਤ ਕਾ ਨਿੰਦਕ ਟਿਕ ਨ ਪਾਏ ਸੰਤ ਕਾ ਨਿੰਦਕ ਮਾਤ ਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਧੀਨ ਸੰਤ ਕੇ ਨਿੰਦਕ ਹੋ ਸਰਬ ਰੋਗ ਸੰਤ ਕੇ ਨਿੰਦਕ ਹੋ ਸਦਾ ਵਿਜੋਗ ਸੰਤ ਕੇ ਨਿੰਦਾ ਦੋਖ ਮੇ ਦੋਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੋਗ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁੱਖ ਨਾ ਸੁਖ ਤੇ ਡਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ
ਨਾਨ ਸੰਤ ਭਾਵੇ ਤਾਂ ਲੈ ਮਿਲਾਏ ਸੰਤਕਾ ਦੁਖੀ ਅਦ ਬੀ ਤੇ ਟੁੱਟੇ ਸੰਤਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤਕੇ ਦੁਖੀ ਕਹੋ ਧਿਆਨ ਭਰਮਾਈ ਹੈ ਸੰਤਕਾ ਦੁਖੀ ਅਵਜਲ ਪਾਈਏ ਸੰਤਕਾ ਦੁਖੀ ਅੰਤਰ ਦੇ ਥੋਥਾ ਜਿਉਂ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾ ਏ ਆਪਣ ਬੀਜ ਆਪੇ ਖਾਏ ਸੰਤ ਕੇ ਦੁਖੀ ਕੋ ਆਪਣਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਬਾਹਰ ਸੰਤਕਾ ਦੁਖੀ ਓ ਬਿਲ ਲਾਏ ਜੋ ਜਲ ਵਿਹੂਨ ਮਛਲੀ ਤਰਬੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉਂ ਪਾਪ ਕੀ ਤਾਨੀ ਤਰਾਪੇ ਸੰਤ ਕਾ ਦੁਖੀ ਛੁੱਟੇ ਅਕੇਲਾ ਜਮਵਾਰ ਤਿਲ ਖੇਤ ਮਾਇਨ ਦੁਇਲਾ ਸੰਤ ਕਾ ਦੁਖੀ ਧਰਨ ਤੇ ਰਹਿ ਸੰਤ ਕਾ ਦੁਖੀ ਸਦਮਿਤਿਆ ਕੈਦ ਕੀਰਤਨ ਕਾ ਧੁਰੀ ਪਿਆ ਨਾਨ ਜੋਤਿਸ਼ ਭਾਵੇ ਸੋਏ ਦੀਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਧਰਕੇ ਮਿਲੇ ਸਜਾਏ ਸੰਤ ਕਾ ਦੁਖੀ ਸਾਹ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜਣਾ ਸਾਹਿਬ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਿਸ਼ੇਕ ਹੋਏ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿੱਠੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਕਰ ਦਿਸਕੇ ਉਹ ਕਰਨੇ ਆਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤੇ ਆਵੋ ਸਾਸ ਗ੍ਰਾਹ ਸਭ ਵਰਤੇ ਦਿਸਕਾ ਕੀਆ ਜੈਸਾ ਕਰੇ ਤੈਸਾ ਕੋ ਤੀਆ ਆਪਣਾ ਖੇਲ ਆਪ ਕਰਨੇ ਆਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤੁਸੀਂ ਆਪਣ ਨਾਮ ਦੇ ਵਡਭਾਗੀ ਨਾਨਕ ਜਨ ਸੇ ਸ਼ਲੋਕ ਦਸਿਆਨ ਸੁਰਜਨੋ ਸਿਮਰੋ ਹਰਾ ਰਾਏ ਏਕਾ ਸਰਮਨ ਰੱਖੋ ਨਾਨਕ ਦੂ ਪਰਮ ਪਹੁ ਜਾਏ ਅਸ਼ਪਦੀ ਮਾਨੁ ਕੀ ਟੇਕ ਬਿਰਥੀ ਸਭ ਜਾਣ ਦੇਵਨ ਕੋ ਏਕੈ ਭਗਵਾਨ ਜਿਸਕੇ ਦੀਏ ਰਹੇ ਅਗਾਏ ਬਹੁ ਨਦਿਸਣਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਾਨੁ ਕੈ ਕਿਸਨਾਈ ਹਾ ਤਿਸਕਾ ਹੁਕਮ ਬੂਤ ਸੁਖ ਹੋਏ ਤਿਸਕਾ ਨਾਮ ਰੱਖ ਕੰਡ ਭਰੋਏ ਸਿਮਰ ਸਿਮਰ ਸਿਮਰ ਪ੍ਰਸ ਹੋਏ ਨਾਨਕ ਵਿਘਨ ਲਾਗੇ ਕੋਏ ਉਸਤਤ ਮਨ ਮੈਂ ਕਰਨ ਕਾਰ ਕਰ ਮਨ ਮੇਰੇ ਸਦਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਾ ਸੁਹੇਲਾ ਕਰ ਲੈ ਜੀਓ ਨੈਨੋ ਬੇ ਠਾਕਰ ਕਾ ਰੰਗ ਸਾ ਸੰਗ ਬਿਨਸੇ ਸਾ ਸੰਗ ਚੰਨ ਚਲੋ ਮਾਰ ਗੋ ਬਿੰਦ ਮਿਟੇ ਭਾਵ ਜਪੀਏ ਹਰ ਬਿੰਦ ਕਰ ਹਰ ਕਰਨ ਸਰਮ ਹਰ ਕਥਾ ਹਰ ਦਰਗੈ ਨਾਨਕ ਊਜਲ ਮਤਾ ਬੜਬਾਗੀ ਤੇ ਜਨ ਜਗਮਾਏ ਸਦਾ ਹਰ ਕੇ ਗੁੰਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਕਨੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਸਾ ਜਨ ਉਤੇ ਸੁਖੀ ਏਕੋ ਏਕ ਪਜਾਨੇ ਉਦਕੇ ਤੁਦਕੀ ਉਹ ਸੋਝੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੁਜੇ ਤਿਸਕੀ ਜਾਨੋ ਤਿਸਨਾ ਬੁਜੇ ਸਾਧ ਸੰਗ ਹਰ ਹਰ ਜਿਸਕਾ ਸਰਬ ਰੋਗ ਤੇ ਹਰ ਜਨ ਰਹੇ ਤੇ ਅੰਦਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਨ ਕੀ ਆਸਾ ਤਿਸਕੀ ਕੱਢੀਏ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤਿਸਨ ਲਾਗੇ ਧੂਹ ਜਿਸਕੋ ਆਤਮ ਮਨ ਚਿਤਾਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸੇ ਡਰੇ ਜੈਸਾ ਸਾਦਾ ਸਾਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ ਸੋਧ ਸੋਧ ਸੀਜਿਆ ਗੁਰਪ੍ਰਸਾਦ ਤਾਂ ਸਭ ਪੂਜਿਆ ਜਬ ਦੇਖੋ ਤਾਂ ਸਭ ਕੁਛ ਮੂਲ ਨਾਨ ਸੋ ਸੁਖਮ ਸੋਈ ਅਸਤੂਲ ਨਾ ਕਿਸ ਜਨਮੇ ਨਾ ਕਿਸ ਮਰੇ ਆਪਣ ਚਲਦੇ ਆਪ ਹੀ ਕਰੇ ਆਪਣ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਥਾਪਿਓ ਥਾਪਿਓ ਨਾ ਸੀ ਨਾ ਹੀ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇਵ ਪੁਰ ਪ੍ਰਤਾਪ ਆਪ ਜਬਾਇਤ ਨਾਨਕ ਜਾਪ ਜਿਨ ਪ੍ਰਜਾਤਾ ਸੁਸੋਭਾਵੰਤ ਸਗਲ ਸੰਸਾਰ ਦੇ ਤਨਮੰਤ ਪ੍ਰਭੇ ਸੇਵਕ ਸਗਲ ਉਧਾਰਨ ਪ੍ਰਭੇ ਸੇਵਕ ਦੂਪ ਸਾਰਨ ਆਪੇ ਮੇਲ ਹੈ ਕਿਰਪਾਲ ਗੁਰਕਾ ਸਭ ਜਾ ਭੈ ਨਿਆਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਿਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾਦਾ ਸਾ ਦਿਸ਼ਟਾਨਾ ਜਿਸਦੇ ਉਪਜੇ ਤੇ ਸਮਾਏ ਸਮਾਏ ਸੁਖ ਨਿਧਾਨ ਉਹਨੂੰ ਬਣਾਏ ਆਪ ਸਕੋ ਆਪ ਦੀਨੋਵਾਨ ਨਾਨਕ ਪ੍ਰਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਧਰੀਏ ਨਾਨਕ ਤਿਸਮਲਿਹਾਰ ਅਸ਼ਪਦੀ ਟੁੱਟੀ ਗਾਨਣ ਹਾਰ ਗੋਪਾਲ ਸਬਜ਼ੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਏ ਤਿਸਤੇ ਬਿਰਤਾ ਕੋਈ ਨਾ ਏ ਰੇ ਮਨ ਮੇਰੇ ਸਰ ਜਾਵੇ ਆਪਣਾ ਸੀ ਪ੍ਰਭ ਆਪੇ ਆਪ ਆਪਨ ਕਿਆ ਕਿਸ਼ਨ ਹੋਏ ਜਿਸ ਉਪਰਾਨੀ ਲੋਚੈ ਹੋਏ ਤਿਸਮੇ ਨਾਏ ਤੇਰੇ ਕਿਸ਼ਕਾਮ ਗਤਨਾਨ ਜਾਪੇ ਕਰਨਾਮ ਰੂਪ ਬੰਤ ਹੋਏ ਨਾਈ ਮੋਏ ਪ੍ਰਭ ਕੀ ਜੋ ਸਗਲ ਘਟਸੋ ਹੈ ਧਰਮੰਤਾ ਹੋਏ ਕਿਆ ਕਹੋ ਕਰਮੇ ਜਾਂ ਸਭ ਕੇ ਦਿਸਕਾ ਦੀਆ ਦਰਵੇ ਆਸੂ ਰਾਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬੈ ਦਾਤਾਰ ਦੇਣ ਹਾਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ
ਜਿਉ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਇਸ ਥੰਮਣ ਜਿਉ ਪਾਖਾਣ ਨਾਵ ਚੜ੍ਹਦ ਰਹੇ ਪ੍ਰਾਣੀ ਗੁਰ ਚੜ੍ਹਨ ਲਗਤ ਨਿਸਤਰ ਜੋ ਅੰਧਕਾਰ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਾਂ ਧਿਆਨ ਮੇ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਪ੍ਰਟਾਵੇ ਤਿੰਨ ਸੰਦਨ ਕੀ ਬਾਛੋ ਧੂਰ ਨਾਨਕ ਕੀ ਆਲੋਚਾ ਭੂਰ ਮਨ ਮੂਰਖਾਇ ਬਿਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵ ਤਿਆਗ ਤੂੰ ਤੇਜ ਧਾਰ ਜੋ ਕਿਸ ਕਰੇ ਸੋਈ ਸੁਖਮਾਨ ਭੂਲਾ ਕਾਏ ਫਿਰੇ ਜਾਨ ਕੌਣ ਬਸਤਾਈ ਤੇਰੇ ਸੰਗ ਲਭ ਡਿਓ ਰਸ ਲੋਭੀ ਪਤੰਗ ਰਾਮ ਨਾਮ ਜਪਤ ਦੇ ਮਾਏ ਨਾਨਕ ਬਸੈ ਤੀ ਕਰ ਜਾਏ ਜੈ ਹੁਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾਂ ਜਿਵ ਮਾਨ ਲਿਓ ਮਨ ਮੋਹਰ ਰਾਮ ਨਾਮ ਹਿਰਦੇ ਮੈਂ ਤੋਰ ਲਾਦ ਕੇ ਸੰਤਾਂ ਸੰਜਾਲ ਅਵਤਿਆ ਵਿਗਿਆ ਸੰਜਾਲ ਧਨ ਧਨ ਕੇ ਸਭ ਕੋਏ ਮੋਖੂ ਜਲਾਰ ਦਰ ਕੈ ਸੋਏ ਵਪਾਰ ਬਿਲਾ ਵਪਾਰੇ ਨਾਨਕ ਤਾਂ ਕੇ ਸਤ ਬਲਿਹਾਰੇ ਚਰਨ ਸਾਧ ਕੇ ਧੁੱਤ ਪੀਓ ਅਰ ਸਾਧ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉਭਰ ਜਾਈਏ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰੱਖੇ ਹਰ ਗੁਣ ਗਾਏ ਅੰਤਰਾ ਚੱਕੇ ਉੜ ਗਏ ਸੰਧਾ ਨਰਾਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੇ ਦਿਸਕਾਉ ਕਰਨੇ ਜੋ ਦਿਸਮਿਨ ਦੂਸਰ ਹੋ ਨ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਦੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਨ ਆਵੇ ਅਰਪਵ ਜੀਤ

ਸਾਚਾ ਪਸਾਰ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨ ਸੋ ਜਨ ਸੱਚ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕੇ ਤ੍ਰਗਣ ਤੇ ਪ੍ਰਭਿੰਨ ਤਿਸੇ ਬਜਾਏ ਨਾਨਕਾ ਜੇ ਸੋਵੇ ਸੋ ਪ੍ਰਸੰਨ ਅਸ਼ਪਦੀ ਅਵਨਾ ਸੀ ਬ੍ਰਹਮਨ ਮੇ ਰਾਗ ਮਾਨੂ ਕੀ ਤੂੰ ਪ੍ਰੀਤ ਆਗ ਦਿਸਤੇ ਪਰੇ ਨਹੀਂ ਖੁਸ਼ਕ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇ ਕੀ ਚੜਨੀ ਪਾਓ ਨਾਨਕ ਕਹਿ ਮਨ ਨਾਓ ਮਨਸਾ ਪੂਰਨ ਚੜਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਨ ਜਾ ਕਾ ਨੇ ਤ੍ਰਿਭੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਦਰੂਪ ਮੰਗਲ ਸੱਜਾ ਕੇ ਸਰ ਤੋ ਸੁਨਿਆ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਵੀ ਸ੍ਰਿਸ਼ਤ ਮੈਂ ਭੋਗੀ ਤਿਆਏ ਤਿਆਏ ਭਗਤਾਂ ਸੁਖਬਾਇਆ ਨਾਨਕ ਦਿਸ ਪ੍ਰਕਾਕ ਨੇ ਅੰਤ ਨ ਪਾਇਆ ਜਾਕੀ ਲੀਲਾ ਕੀਮਤ ਨਾਏ ਸਗਲ ਦੇਵ ਹਾਰੇ ਵਗਾਏ ਪਿਤਾ ਕਾ ਜਨਮ ਕੇ ਜਾਣੇ ਭੂਲ ਸਗਲ ਪਰੋਈ ਆਪਣੇ ਸੂਸ ਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇ ਸੇ ਤੈਉ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰਿਆਵੇ ਜਾਏ ਊਚ ਨੀਚ ਤਿਸਕੇ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਕਰੇ ਇੱਕ ਰੰਗ

ਨਾਨਕ ਜੁਗਦੇ ਬਰਨੇ ਸੋ ਜਨਗਤ ਪਾਏ। ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਮਾ ਇਸ ਬਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤਕਰਣੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ। ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਵਚਨ ਸਾਧੂ ਵਧੇ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੇ ਸਿਰ ਸੁਖਣੇ ਆ ਰਬ ਨ ਬੂਝ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤਿਸ ਪਾਵੇ ਸੋ ਵਰਤੀਆ ਬਿਸਮਨ ਬਿਸਮੈ ਸਮਾਜ ਜਿਨ ਬੂਝਿਆ ਤਿਸ ਆਇਆ ਸੁਆਦ ਪ੍ਰਭ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹਿ ਹੋਏ ਦਾਤੇ ਦੁਕਾਟ ਨਹਾਰ ਜਾਕੇ ਸੰਗ ਤੇਰੇ ਸੰਸਾਰ ਜਿਨਕਾ ਸੇਵ ਸੋਟ ਭਾਗੀ ਜਨਕੇ ਸੰਗ ਏਕ ਲਿਵਲਾ ਕੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਐਬੈ ਸੱਚ ਨਾਨਕ ਹੋਸੀ ਭੈ ਸੱਚ ਅਸ਼ਪਤੀ ਚੰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭਕਤਾ ਸੁਰਤ ਸਤ ਸਤ ਸਤ ਸੰਤਾ ਪੂਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਰਨ ਕਰਾਵਣ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਵਰਟਾਇਆ ਭੈ ਦੇ ਨਿਰਭਉ ਹੋਏ ਵਿਸਾਨਾ ਜਿਸ ਦੇ ਉਪਜਾ ਤਿਸ ਮਾਏ ਸਮਾਨਾ ਬਸ ਮਾਏ ਲੈ ਬਸ ਕਟਾਈ ਤਾਂ ਕੋ ਭਿੰਨ ਕਹਿਣਾ ਚਾਹੀ ਬੂਝੇ ਬੂਝਣਾਰ ਵਿਵੇਕ ਨਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਬਜਾਰੀ ਠਾਕਰ ਕੇ ਸੇਵਕ ਹੈ ਮਨ ਪ੍ਰਤੀ ਠਾਕਰ ਕੇ ਸੇਵਕ ਕੀ ਨਿਰਮਲ ਰੀ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਹਿ ਰੰਗ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਕੇ ਨੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰੱਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੇ ਤਦ ਕੀ ਤਾਂ ਕੀ ਕਦਮੇ ਕੋਨ ਲਾਗੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉਚਦੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨੇਕੀ ਕੀਰੀ ਮੈਂ ਕਰ ਰੱਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸਕਾ ਸ਼ਾਸਨ ਕੱਟਦਾ ਆਪ ਤਾਂ ਰੱਖ ਦੇ ਕਰਾ ਆਤਮਾਨ ਜਤਨ ਕਰਤ ਬਾਬਾ ਜਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰੱਖੇ ਆਪਣ ਕੋਏ ਸਬਜ਼ੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪਨਾਨ ਪ੍ਰਬਲ ਪ੍ਰਾਣੀ ਬਾਰੰਬਾਰ ਬਾਰ ਪ੍ਰਭ ਜਪੀ ਹੈ ਪੀ ਅਮ੍ਰਿਤੇ ਮੰਤਨ ਤ੍ਰਪੀ ਹੈ ਨਾ ਅਮ੍ਰਿਤ ਜਿਨ ਗੁਰਮੁਖ ਪਾਇਆ ਤਿਸਕੇ ਜਵ ਨਾ ਦਿਸ਼ਟ ਆਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਕਰ ਨਾਮ ਕਸੰਗ ਨਾਮ ਰਾਜੋ ਜੰਤ ਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਉ ਨਾਨਕ ਜਨਕੇ ਸਤਕਾਮ ਬੋਲੋ ਜਾ ਸੇਵਾ ਦਿਨ ਰਾਤ ਪ੍ਰਭ ਆਪਣੇ ਜਨਕੀ ਨੀਂਦ ਆਦਿ ਕਰੇ ਭਗਤ ਆਤਮਕੇ ਚਾਹੇ ਪ੍ਰਭ ਆਪਣੇ ਸੋ ਰਹਿ ਹੈ ਸਮਾਏ ਜੋ ਹੋਆ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਜਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਹਿ ਏਕ ਨ ਜਾਣੋ ਆਠ ਪੈਰ ਪ੍ਰਭ ਵਸੇ ਹਜ਼ੂਰੇ ਕਉ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤਨ ਆਪਣਾ ਤਿੰਨ ਜਾਂਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸਕੇ ਸਨ ਸਰਬ ਸੁਖ ਪਾਵੇ ਤਿਸਕੇ ਦਸ ਪਾਪ ਮਿਟਾਵੇ ਅਵਰ ਸਿਆਨ ਸਗਲੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਮ ਤਿਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੇ ਸੰਗ ਸਖੀ ਉਤਰੇ ਨਾਨਕ ਹਰ ਗੁਣ ਗਾਓ ਅਸ਼ਪਦੀ ਸਤਿਗੁਰ ਸਿੱਖੀ ਕਰੇ ਵਿਰਤਪਾਲ ਸੇਵਕ ਹੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੇ ਗੁਰ ਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖਾ ਹਰ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੇ ਆਗਿਆ ਮਨ ਮੇ ਸਹਿ ਆਪਸ ਕੋ ਕਰਕੇ ਸਨਾ ਜਨਾਵੇ ਹਰ ਨਾਮ ਹਿਰਦੇ ਸਦਿਆਵੇ ਮਨ ਵੇਚੇ ਸਤਿਗੁਰ ਕੇ ਭਾਵ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਜਿਸਾਵ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸ਼ਵੈ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਹਿਰਦੇ ਹਰ ਨਾਮ ਅਨਕ ਬਾਹਰ ਗੁਰ ਕੋ ਵੱਲ ਜਾਓ ਸਰਵ ਨਿਧਾਨ ਤੇ ਸੰਨਿਧਾਨ ਜੀ ਕਾ ਦਾਤਾ ਪਹਿਰ ਪਾਰ ਬ੍ਰਹਮ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਏਕ ਆਪ ਨਹੀਂ ਕਿਸ ਭਰਮ ਸਹਿ ਸਿਆਣ ਵਲੈ ਜਾਈਏ ਨਾਨਕ ਐਸਾ ਗੁਰੂ ਵਡਭਾਗੀ ਪਾਈਏ ਸਫਲ ਦਰਸ਼ਨ ਬੇਗਤ ਮਨੀਤ ਪ੍ਰਸਤ ਜਨ ਗਤ ਨਿਰਮਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕਹਿ ਗਵੇ ਸੁਨ ਕਰ ਬਚਨ ਕਰਨ ਘਾਨੇ ਮਨ ਸੰਤੋਗਾ ਤਿੰਪਤੀਆਂ ਨੇ ਪੂਰਾ ਗੁਰਾ ਕਿਉਂ ਜਾਗਾ ਮੰਤਰ

ਅਮਰ ਦ੍ਰਿਸ਼ਟ ਵੇਖੇ ਉਹ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਪਾਵੇ ਦਿਲੇ ਮਿਲਾਏ, ਜੇ ਪਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਵਿਵੇਕ, ਆਓ ਬੋਲ ਨਾ ਪਹੁੰਚਤ ਪ੍ਰਾਣੀ, ਗਮ ਗੋਚਰ ਪ੍ਰਭ ਨਿਰਵਾਨੀ, ਨਿਰਾਹਾ ਨਿਰਵੈਰ ਸੁਦਾਏ, ਤਾਂ ਕਿ ਕੀਮਤ ਕਿਨੇ ਨਾ ਪਾਈ। ਆਨਕ ਭਗਤ ਬੰਧਨ ਨਿਤ ਕਰੇ, ਚਨਕ ਮਲੇਰਦੇ ਸਿਮਰੇ, ਸਤਵਲੇ ਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਹੈ ਸਭ ਰਵ ਜਪਨੇ, ਉਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋਏ, ਉਸ ਪੁਰਖਾ ਨਾਹੀ ਕਰੇ ਬਿਨਾ, ਜਾ ਕੇ ਮਨ ਪਰਟੇ ਗੁਣਤਾਸ, ਆਠ ਪੈਰ ਹਰ ਕਾ ਨਾਮ ਲੇ, ਸਚਿਵ ਦੇ ਸੇਵਕੋ ਦੇ, ਮੋਹ ਮਾਇਆ ਕੇ ਸੰਗਨ ਲੇ, ਮਨ ਮੈਂ ਰੱਖੇ ਹਰਾ ਰੇ, ਕੰਧਕਾ ਦੀਪ ਪ੍ਰਕਾਸੇ, ਨਾਨਕ ਭਰਮ ਮੋਹ ਦੁਖ ਦਾਤੇ, ਨਾਸੇ ਤਪਤ ਮਾਏ ਠਾਣ ਵਰਤਾਏ, ਅੰਤ ਭਿਆ ਦੁਖ ਨਾਠੇ ਭਾਈ, ਜਨ ਮਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਭਉ ਚੁਕਾ ਨਿਰਭਉ ਹੋਏ ਵਸੇ, ਸਗਲ ਵਿਆਦ ਮੰਤੇ ਕਹਿ ਨਸੇ, ਜਿਸਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪਨਾ ਮੁਰਾਰੀ, ਤਿਤ ਭਰ ਚੁਕੇ ਭਰਮ ਗਮਨ ਸੁਨ, ਨਾਨਕ ਹਰ ਹਰ ਜਸ ਸਰਵਣ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾਕਾਰ ਜਿਨ ਸਗਲੀ ਮੋਈ ਆਪਣੇ।

ਆਪਣੀ ਗਲਤ ਹਰੀ ਅਨਕਬਾਰ ਨਾਨਕ ਬਲਿਆਰੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਨਾਮ ਘੁਮਾਵਨਾ ਨਾਨਕੇ ਤਨਸਾਰ ਅਸ਼ਵਰੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰਨ ਨਾਮ ਆਧਾਰ ਆਵਰ ਪਾਪ ਸਮੀਤ ਵਿਸਾਰੋ ਚਣਕ ਮਨਰਿਤ ਮੇਨ ਧਾਰੋ ਕਣ ਕਾਣ ਸੋ ਪ੍ਰਭ ਸਿਮਰਤ ਦ੍ਰਿੜ ਕਰ ਗਹੋ ਹੋ ਨਾਮ ਰਵਾ ਤੇ ਤਨ ਸੰਜੋ ਹੋਵੋ ਭਗਵੰਤ ਸੰਜਨਾ ਕਰ ਨਿਰਮਲ ਮਨ ਤੇ ਏਕ ਆਸ ਰਾਖੋ ਮਨ ਮਾਏ ਸਰੋ ਨਾਨ ਮਿਲ ਜਾਏ ਜਿਸ ਧਨ ਕੋ ਚਾਰ ਕੁੰਟ ਉਠਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੈਸੋ ਕੋ ਨਿਵਾਛੇ ਮੀ ਸੋ ਸੁਖ ਸਾਧੂ ਸੰਗ ਪ੍ਰੀਤ ਜੈਸੋ ਵਾ ਕੋ ਕਰੇ ਭਲੀ ਕਰਨੀ ਸਾ ਸੋ ਵਾ ਬਜਰ ਕੀ ਸੰਨੀ ਅਨ ਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਆ ਲਿਓ ਖਦਲਾਏ ਸਰਵ ਨਿਧਾਨ ਮੈਂ ਅਨ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਤੋ ਹਰ ਕੇ ਨਾਏ ਦੇ ਦਿਸ ਧਾਪ ਦੇ ਆਵੇ ਠਾਏ ਦਾ ਕੋ ਬਿਘਨ ਲਾਗੇ ਕੋਏ ਜਾ ਕੇ ਰਿਦੇ ਉਸੇ ਹਰ ਸੋਏ ਕਲ ਤਾਡੀ ਠਾਂਡਾ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਵਨ ਸੇ ਪੂਰਨ ਹੋਇਆ ਆਸ ਭਗਤ ਪਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਸੇ ਅਵਨਾਸੀ ਕਉ ਨਾਨਕ ਕਾਟੀ ਜਮ ਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮੇਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਸੇ ਵਿਆਪ ਤਿਆਗ ਸ਼ਰਨ ਗੁਰਦੇਵ ਰਤ ਜਨਮ ਕਾਵੇ ਉਧਾਰ ਹਰ ਸਿਮ ਪ੍ਰਾਣ ਧਾਰਨ ਕੋ ਭਾਵਨ ਛੁਟਣਾ ਰੇ ਸਿਮਰ ਸਾਧ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਜਿਤ ਨਾਨਕ ਬਲ ਪਾਏ ਸੰਗ ਨ ਚਾਲ ਤੇਰੇ ਧਨਾ ਤੂੰ ਗਿਆਲ ਮਟਾਵੇ ਮੂਰਖ ਮਨਾ ਸੁਤਮੀਤ ਕੁਟਾਂਬਰ ਬਨਤਾ ਇੰਤੇ ਕਹੋ ਹੋ ਤੁਮ ਕਮਨ ਸੁਨਾਤਾ ਰਾਜ ਰੰਗ ਮਾਇ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਆਸ ਹਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਿਸਾਰੀ ਜੰਦੀ ਹੇ ਤਿਸ ਬੁਝੇ ਨਾਮ ਗਾਨਾ ਨਾਮ ਸਾ ਨਾਨ ਪਛਤਾਨਾ ਗੁਰ ਕੀ ਮਤ ਤੂੰ ਲਏ ਆਨੇ ਭਗਤ ਬਿਨਾਂ ਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮੋਲੇ ਤੁਮਾਰੋ ਚੀਤ ਚਨਕ ਮਨ ਰਾਖੋ ਮਨ ਮਾਏ ਜਨਮ ਜਨਮ ਕਹਿ ਕਿਲ ਵਗ ਜਾਏ ਆਪ ਜਪੋ ਅਵਰਾ ਨਾਮ ਜਪਾਓ ਸੁੰਦ ਗੈਦ ਰਹਿਤ ਗਦ ਪਾਓ ਸਾਰਭੂ ਸਦਾ ਕੋ ਨਾਉ ਸਹਿ ਸਵਾਏ ਨਾਨਕ ਗੁਣ ਗਾਓ ਗੁਣ ਗਾਓ ਤੇਰੀ ਉਤਰ ਸਮੈਲ ਬਿਰਸ ਜਾਏ ਹੋਮੇ ਬਿਗ ਪੈਲ ਹੋਏ ਚਿੰਦ ਵਿਸ਼ੇਸ ਗੁਨਾਲ ਸਾਸ ਗਰਾਸਾ ਨਾਮ ਸੰਭਾਲ ਛਾੜ ਸਿਆਣਪ ਸਗਲੀ ਮਨਾ ਸਾਹ ਸੰਗ ਪਾਵੇ ਸਤਨਾਰ ਪੂੰਜੀ ਸੰਚਕਰੋ ਵਿਹਾਰ ਈਆਂ ਸੁਖਦਰ ਗਏ ਜੈਕਾਰ ਸਰਵ ਨਿਰੰਤਰ ਏਕੋ ਦੇਹ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਰਾ ਪੂਰਨ ਪੂਰਿਓ ਪ੍ਰਭਿਆ ਵਨ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਸਤ ਗਏ ਮੰਤਨ ਅੰਤਰ ਏਕ ਪ੍ਰਭਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਪਦੀ ਜਾਚ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇ ਵੋ ਹਰ ਨਾਮ ਸਾਧ ਜਨਾ ਕੀ ਮੰਗੋ ਧੂਰ ਪਾਰ ਮੰਮਿਰ ਸਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤਵੇਂ ਧਿਆਵੋ ਚਨਕ ਮਨ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਹੇ ਕੋ ਟੇਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਰਿਸ਼ਮਾ ਸੁਖ ਹੋਏ ਹਰ ਰਸ ਭਾਵੇ ਬਿਰਲਾ ਕੋਏ ਜਿੰਚਾ ਕੈਸੇ ਜੰਦ ਤਾਨੇ ਪੂਰਨ ਪੁਰਖ ਨੈਂਡੋ ਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਜੇ ਉਪਜੈ ਚਾਓ ਸਾਧ ਕੇ ਸੰਗ ਪਰੇ ਸ਼ਰਨਾਨ ਸਭ ਤਿਆਗ ਅੰਤਰ ਪ੍ਰਕਾਸ਼ ਅੰਦਰ ਲਿਮਲਾਗ ਬੜਬਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਦੇ ਸਕੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਤ ਲਈ ਜਨਕੋ ਪ੍ਰਭ ਹੋਇਓ ਦੇ ਆਲ ਸੇਵਕੀਨੋ ਸਦਾ ਨਿਹਾਲ ਬੰਧਨ ਕਾਰਨ ਮੁਖ ਜਨ ਪਿਆ ਜਨ ਮਰਨ ਦੁਖ ਪਰਮ ਗਿਆ ਆਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਸੂਰੀ ਸਿਕਾ ਸਾਧਨ ਲਿਆ ਮਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਵਿਸਰੇ ਜੇ ਕੀ ਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੀ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਵਿਖਤੇ ਕਾਂਡੇ ਜਮ ਜਨਮ ਕਾ ਟੁੱਟਾ ਕਾਂਡੇ ਗੁਰਪੂਰੇ ਤਤੇ ਵਜਾਇਆ ਪ੍ਰਭ ਆਪਣਾ ਨਾਨਕ ਜਨਤੇ ਆਇਆ ਸਾਜ

ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤਾ ਆਧਾਰ ਸਰਮਣ ਦਾਨ ਜਾਗੀ ਦ੍ਰਿਸ਼ਟੀ ਮਾਏ ਜਿਸ ਮਨ ਬਸੇ ਸੁਨੇ ਲੈ ਪ੍ਰੀਤ ਤਿਸ ਜਨ ਆਵੇ ਅਪ੍ਰਚੀਤ ਜਨਮ ਮਰਨ ਦਾ ਕਾ ਦੁਖ ਨਿਵਾਰੇ ਦੁਲਭ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨਮਾਏ ਸਮਾਣੀ ਦੁਖ ਰੋਗ ਵਿਨਸੇ ਪੈ ਭਰਮ ਸਾਧ ਨਾਮ ਨਿਰਮਲ

ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੇ ਸਦਾ ਪੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਸ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ

ਸਤਿਗੁਣ ਕੋਇ ਕਰੈ ਸੁਣਿਆ ਸਿਧ ਪਿਰ ਸੁਰਨਾਥ ਸੁਣਿਆ ਧਰ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੈ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋ ਜੁਗਤ ਤਨ ਭੇਦ ਸੁਣਿਆ ਸਵਾਸ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਸਦਕਾਇ ਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਲ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਦੇ ਪਾਵੇ ਰਾ ਸੁਣਿਆ ਹੱਥ ਹੋਵੇ ਸੁਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੋ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਨ ਕੀ ਸੁਧ ਮੰਨੇ ਮੈਂ ਝੂਠਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਸ਼ੂ ਵਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸਥਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ

ਪਰੀਏ ਹੱਥ ਪੈਰ ਤੰਦੇ ਪਾਣੀ ਤੁਰਦਾ ਉਤਰਸ ਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਹੋ ਧੋਏ ਪਰੀਏ ਮਤ ਪਾਪਾ ਕੈ ਸੰਗ ਉਹ ਹੋ ਧੋਪੈ ਨਾ ਮੈਂ ਕਹਿ ਰਾਂ।

ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗਿਆ ਜੋ ਦਿਆ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ

ਕਰ ਕਰ ਕਰ ਵੇਖਿਆ ਸਿਰਜਣਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇ ਤਿਸੇ ਆਦੇਸ਼ ਆਦ ਅਨਿਲ ਅਨਾਦਨ ਕੋ ਵੇਸ ਇੱਕ ਦੂਜੇ ਪਰ ਲੱਖ ਹੋ ਹੈ ਲੱਖ ਹੋ ਮੈਂ ਲੱਖ ਵੀਸ ਲੱਖ ਲਾਗੇੜਾ ਆਖੀਐ ਏਕ ਨਾਮ ਜਗਦੀਸ਼ ਇਤ ਰਾਹ ਪਦ ਪਵੜੀਆਂ ਚੜੀਐ ਹੋਇਆ ਕੀਸ।

ਆਪ ਸੱਚਾ ਦਰਬਾਰ ਤਿੱਥੇ ਸੁਣ ਪੰਜ ਪਰਵਾਨ ਤ੍ਰੀ ਕਰਮ ਪਵੈ ਨਿਸ਼ਾਨ ਕੱਚ ਬਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪੌਣ ਪਾਣੀ ਵੈ ਸੰਤਰ ਕੇਤੇ ਗਾਨ ਮਹੇਸ਼ ਕਿਤੇ ਬਰਮੈ ਘੜ ਕਰੀਆਂ ਰੂਪ ਰੰਗ ਕੇ ਵੇਸ਼ ਕੇਤੇ ਕਰਮ ਭੂਮੀ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ਼ ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਮਾਧਨ ਕਿਤਿਆ ਸੁਰਤੀ ਸੇਵਾ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਲ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ ਤਾਂ ਕਿ ਅਗਲਾ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਂਬਰਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਵਾਹੇ ਤਿੱਥੇ ਭਗਤ ਸਾਖਾ ਲੋਕ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਨ ਹਾਲ ਤਿੱਥੇ ਖੰਡ ਮੰਡਲ ਵਰ ਭੰਡ

ਕਥਨਾ ਕਰੜਾ ਸਾਰ ਜਤ ਪਹਾਰਾ ਤੇਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਪਉ ਖਲਾ ਗੰਧਵ ਤਾਉ ਭਾਂਡਾ ਭਾਉ ਅੰਮ੍ਰਿਤ ਤਾਲ ਕੜੀਏ ਸਵ ਸਚੀ ਟਕਸਾਲ ਜਿਨ ਕੋ ਨਦਰ ਕਰ

ਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ਼ਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਛੰਦ ਤਵੈ ਪ੍ਰਸਾਦ ਚੱਕਰ ਚੇਹ ਨਾਲ ਵਰਨ ਜਾਤਰ ਪਾਤ ਨਿਹੰਜੇ ਰੂਪ ਰੰਗ ਅਰੇ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ਨ ਤੋਜ ਗਹਿ ਜੇ ਕੋਟ ਇੰਦਰ ਇੰਦਰਾਣ ਸ਼ਾਹ ਸ਼ਹਾਣ ਗਣਿਜੈ ਤ੍ਰੈ ਪਵਨ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਤਰਣ ਕਹਿਤ ਤਵ ਸਰਵ ਨਾਮ ਕਥੇ ਕਵਨ ਕਰਮ ਨਾਮ ਬੰਨਤ ਸੁਮਤ ਭੁਜੰਗ ਭੁਜਾ ਛੰਦ ਨਮਸਤਮ ਕਾਲੇ ਨਮਸਤਮ ਕਿਰਪਾਲੇ ਨਮਸਤਮ ਰੂਪੇ ਨਮਸਤਮ ਅਨੂਪੇ ਨਮਸਤਮ ਭੇਖੇ ਨਮਸਤਮ ਲੇਖੇ ਨਮਸਤਮ ਕਾਏ ਨਮਸਤਮ ਜਾਏ ਨਮਸਤਮ ਗੰਜੇ ਨਮਸਤਮ ਭੰਜੇ ਨਮਸਤਮ ਨਾਮੇ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮ ਨਮਸਤਮ ਨਾਮ ਨਮਸਤਮ ਧਾਮ ਨਮਸਤਮ ਜੀਤੇ ਨਮਸਤਮ ਪੀਤੇ ਨਮਸਤਮ ਬਾਹੇ ਨਮਸਤਮ ਡਾਹੇ ਨਮਸਤਮ ਨੀਲੇ ਨਮਸਤਮ ਨਾਦੇ ਨਮਸਤਮ ਸ਼ੇਦੇ ਨਮਸਤਮ ਗਾਧੇ ਨਮਸਤਮ ਗੰਜੇ ਨਮਸਤਮ ਪੰਜੇ ਨਮਸਤਮ ਉਧਾਰੇ ਨਮਸਤਮ ਪਾਰੇ ਨਮਸਤਮ ਸੁਏਕੇ ਨਮਸਤਮ ਅਨੇਕੇ ਨਮਸਤਮ ਭੂਤੇ ਨਮਸਤਮ ਜੂਪੇ ਨਮਸਤਮ ਨਿਰਕਰਮੇ ਨਮਸਤਮ ਨਿਰਭਰਮੇ ਨਮਸਤਮ ਨਿਰਦੇਸੇ ਨਮਸਤਮ ਨਿਰਭੇਸੇ ਨਮਸਤਮ ਨਿਰਨਾਮੇ ਨਮਸਤਮ ਨਿਰਕਾਮੇ ਨਮਸਤਮ ਨਿਰਧਾਤੇ ਨਮਸਤਮ ਨਿਰਗਾਤੇ ਨਮਸਤਮ ਨਿਰਦੂਤੇ ਨਮਸਤਮ ਭੂਤੇ ਨਮਸਤਮ ਲੋਕੇ ਨਮਸਤਮ ਸ਼ੋਕੇ ਨਮਸਤ ਨਿਰਤਾਪੇ ਨਮਸਤਮ ਥਾਪੇ ਨਮਸਤਮ ਤਰਮਾਨੇ ਨਮਸਤਮ ਨਿਧਾਨੇ ਨਮਸਤਮ ਗਾਹੇ ਨਮਸਤਮ ਬਾਹੇ ਨਮਸਤਮ ਤ੍ਰਵਰਗੇ ਨਮਸਤਮ ਸਰਗੇ ਨਮਸਤਮ ਪ੍ਰਭੋਗੇ ਨਮਸਤਮ ਸੰਯੋਗੇ ਨਮਸਤਮ ਰੰਗੇ ਨਮਸਤਮ ਭੰਗੇ ਨਮਸਤਮ ਗੰਮੇ ਨਮਸਤ ਸਤਰਮੇ ਨਮਸਤਮ ਜਲਾਸਰੇ ਨਮਸਤਮ ਨਰਾਸਰੇ ਨਮਸਤਮ ਜਾਤੇ ਨਮਸਤਮ ਪਾਤੇ ਨਮਸਤਮ ਮਜਵੇ ਨਮਸ ਸਤ ਅਜਵੇ ਦੇ ਸਿੰਘ ਦੇਸੇ ਨਮਸਤਮ ਭੇਸੇ ਨਮਸਤਮ ਨਿਰਧਾਮੇ ਨਮਸਤਮ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਕਾਪੇ ਨਮੋ ਸਰਵ ਤਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਸਤ ਦੇਵੇ ਨਮਸਤਮ ਪੇਵੇ ਨਮਸਤਮ ਅਜਨਮੇ ਨਮਸਤਮ ਸੋਭਨਵੇ ਨਮੋ ਸਰਵ ਗੌਣੇ ਨਮੋ ਸਰਵ ਭੌਣੇ ਨਮੋ ਸਰਵ ਰੰਗੇ ਨਮੋ ਸਰਵ ਬੰਗੇ ਨਮੋ ਗਾਲ ਗਾਲੇ ਨਮਸਤ ਦਿਆਲੇ ਨਮਸਤਮ ਵਰਨੇ ਨਮਸਤਮ ਮਰਨੇ ਨਮਸਤਮ ਜਰਾਰ ਨਮਸਤਮ ਕਰਤਾਰ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤਮ ਸਾਕੇ ਨਮਸਤਮ ਨਿਭਾਕੇ ਨਮਸਤਮ ਰਹੀਮੇ ਨਮਸਤਮ ਕਰੀਮੇ ਨਮਸਤਮ ਨੰਤੇ ਨਮਸਤਮ ਮੰਤੇ ਨਮਸਤ ਸਤਰਾਗੇ ਨਮਸਤਮ ਸੁਹਾਗੇ ਨਮੋ ਸਰ ਸੋਖ ਨਮੋ ਸਰ ਭੋਖ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਦੁਆ ਪ੍ਰਸਾਦ ਰੂਪ ਹੈ ਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਬਹਿ ਜੀਤ ਹੈ ਪੀਤ ਹੈ ਤਿਰਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲੈ ਨਾਦੈ ਜੈ ਹੈ ਜਾਦੈ ਜਨਮੈ ਭਲਣੈ ਪੂਤੈ ਭਲਣੈ ਗੰਜੈ ਬੰਜੈ ਜੂਜੈ ਜੰਜੈ ਅਮੀ ਕਿਰ ਵੀ ਕੈ ਦੰਦੈ ਮੰਦੈ ਨੂਜੈ ਸੂਜੈ ਕਾਲੈ ਜਾਲੈ ਲਾਹੈ ਜਾਹੈ ਅਨੰਤੈ ਮੰਤੈ ਲੀਕੈ ਨਿਰਸੀਕੈ ਨਿਰਲੰਭੈ ਅਸੰਭੈ ਅਗਮੈ ਅਜਮੈ ਅਪੂਤੈ ਸ਼ੂਤੈ ਲੋਕੈ ਸ਼ੋਕੈ ਕਰਮੈ ਭਰਮੈ ਜੀਤੈ ਪੀਤੈ ਬਾਹੈ ਗਾਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰਗ ਭੁਜਾ ਛੰਦ ਨਮੋ ਸਰਵ ਮਾਨੇ ਸਮਸਤੇ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨੰਗੀ ਨਾਤੇ ਨਸੰਗੀ ਪ੍ਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪਰਭੰਗੀ ਪ੍ਰਭਾਤੇ ਸਮਸਤੀ ਵਿਭੂਤੇ ਕਲੰਕ ਮਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਵੇ ਸਰਮਪਰਨ ਰੂਪੇ ਨਮੋ ਜੋਗ ਜਵੇ ਸਰਮਪਰਨ ਸਿੱਧੇ ਨਮੋ ਰਾਜ ਰਵੇ ਸਰਮਪਰਨ ਬਿਰਦੇ ਪਰਮ ਬਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜਵੇ ਸਰਮਪਰਨ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਵਰੇ ਦੇਵੇ ਧਰਮੇ ਨਮੋ ਰੋਗ ਹਰਤਾ ਨਮੋ ਰਾਹ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਯੰਤਰ ਨਮੋ ਸ਼੍ਰੇਸ਼ਟੇ ਨਮੋ ਤੰਤਰ ਤੰਤਰ ਸਦਾ ਸਦਾ ਆਨੰਦ ਸਰਮਨਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ
ਬਿਰਧ ਕਰਤਾ ਆਦੋ ਦਰਦ ਹਰਤਾ ਪਰਮ ਪਰਮ ਪਰਮੇਸ਼ਰ ਪੋਸ਼ ਪਾਲਨ ਸਦਾ ਸਰਬਦਾ ਸਿਧਾਤਾ ਦਿਆਲਨ ਸ਼ੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਧਾਮ ਤੇਰਾ ਜੋਰ ਚਾਚੀ ਛੰਦ ਜਲੇ ਥਲੇ ਪੀਤੈ ਭੈ ਪ੍ਰਭੂ ਹੈ ਜੂ ਹੈ ਦੇਸ ਹੈ ਪੇਸ ਹੈ ਭਜੰਗ ਪ੍ਰਜਾ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤਮ ਨਰਥੇ ਨਮਸਤਮ ਪਰਮਾਤੇ ਨਮਸਤਮ ਅਗੰਜੇ ਨਮਸਤਮ ਪੰਜੇ ਨਮਸਤਮ ਅਕਾਲੇ ਨਮਸਤਮ ਪਾਲੇ ਨਮੋ ਸਰ ਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜ ਨਮੋ ਸਾ ਸਾਜ ਨਮੋ ਸ਼ਾ ਸ਼ਾਹ ਨਮੋ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋ ਸੋਖੇ ਨਮੋ ਸਰਵ ਰੋਗੇ ਨਮੋ ਸਰ ਭੋਗੇ ਨਮੋ ਸਰ ਜੀਤ ਨਮੋ ਸਰ ਭੀਤ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰ ਮੰਤਰ ਨਮੋ ਸਰ ਚੰਦਰ ਨਮੋ ਸਰ ਦਰਸ਼ਨ ਨਮੋ ਸਰ ਕਿਰਸਨ ਨਮੋ ਸਰ ਰੰਗੇ ਤ੍ਰਭੰਗੀ ਰੰਗੇ ਨਮੋ ਜੀਵ ਜੀਵ ਨਮੋ ਬੀਜੇ ਖਿਜੇ ਭਿਜੇ ਸਮਸਤ ਪ੍ਰਸਿਜੇ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਨਿਵਾਸੀ ਚਰਮ ਛੰਦ ਪ੍ਰਸਾਦ ਅੰਮ੍ਰਿਤ ਕਰਮੇ ਅਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਖਲ ਧਰਮ ਲਖ ਕਰਮ ਸਰਮ ਦਾਤਾ ਸਰਮ ਗਿਆਤਾ ਸਰਮ ਭਾਨੇ ਸਰਮ ਮਾਨੇ ਸਰਮ ਪ੍ਰਾਣ ਸਰਮ ਤ੍ਰਾਣ ਸਰਮ ਭੁਗਤਾ ਸਰਮ ਜੁਗਤਾ ਸਰਮ ਦੇਵਨ ਸਰਮ ਭੇਵਨ ਸਰਮ ਕਾਲੇ ਸਰਮ ਪਾਲੇ ਰੁਆਲ ਛੰਦੋ ਪ੍ਰਸਾਦ ਆਦਿ ਰੂਪ ਨਾਦ ਮੂਰਤ ਜੋਨ ਪੁਰਖ ਪਾਰ ਸਰਮ ਮੰਤਰ ਮਨ ਦੇਵ ਭੇਵ ਆਦਵਾਰ ਸਰਵ ਕਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਿਤ ਤਿਤਰ ਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਧਾਰ ਮੂਰਤ ਜੋਨ ਆਦਿ ਸੇਖ ਦੇਸ ਨਾ ਭੇਜ ਜਾ ਕਰ ਰੂਪ ਰੇਖ ਨਾ ਰਾਗ ਜਤਰ ਦਤਰ ਦਿਸਾਵ ਸਾਵ ਫੈਲਿਓ ਰਾਗ ਨਾਮ ਕਾਮਹੀਨ ਪੇਨ ਪੇਖ ਤਾਉ ਨ ਜਾਏ ਸਰਵ ਮਨ ਸਵਤਰ ਮਾਨਸ ਦੇਵ ਮਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਉਪਨੇਕ ਖੇਲ ਖੇਲ ਖੇਲ ਖੇਲਣ ਅੰਤ ਕੋ ਫਿਰੇਕ ਦੇਵ ਪੇਵ ਨਾ ਜਾਣੀ ਜੈ ਬੇਦ ਔਰਕ ਦੇਵ ਰੂਪ ਰਮ ਨਾ ਜਾਤ ਪਾਸ ਜਾਣੀ ਕੇ ਜੇਵ ਤਾਤ ਮਾਤ ਨਾ ਜਾਤ ਜਾਗਰ ਜਨਮਣ ਵਿਹੀਨ ਚਕਰ ਬਕਰ ਫਿਰੇ ਚਦਰ ਚੱਕ ਮਾਨੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀਏ ਜਾਪ ਆ ਦੇਵਨ ਆਦਿ ਮੂਰਤ ਥਾਪੇ ਸਵਜੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਸਰ ਚੇ ਸੁਅੰਬ ਗਣ ਭੰਜਨ ਹਾਰ ਕਾਲਹੀਨ ਕਾਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਪਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨਰੰਗ ਜਗ ਜਾਤ ਪਾਤ ਨਾਮ ਗਰਭ ਗੰਜ ਭੰਜਨ ਮੁਕਤ ਦਾਇ ਕਾਮ ਆਪ ਰੂਪ ਅਮੀਕ ਨੁਸਤ ਏਕ ਪੁਰਖ ਬਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗਨਾਥ ਮੇਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇਰ ਭੇਖ ਸਰਵ ਸ਼ਾਸਤਰ ਜਾਨੀ ਜਵ ਰੂਪ ਰੰਗਾ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਾਗ ਨਿਤ

ਨਾਜਾਨ ਬਾਹੋ ਸ਼ਾਨ ਸ਼ਾਹੋ ਰਾਜਾਨ ਰਾਜ ਪਨਾਨ ਭਾਨ ਦੇਵਾਨ ਦੇਵ ਮਾਮਾਨ ਇੰਦਰਾਨ ਇੰਦਰ ਬਲਾਨ ਬਾਲ ਨੰਕਾਨ ਰੰਗ ਕਲਾਨ ਕਾਲਾਨ ਭੂਦੰਗ ਆਭਾ ਭੰਗ ਅਦਮਿਤ ਬਾਰ ਗੁਣਗਣ ਧਾਰਨ ਮੰਗਣ ਪ੍ਰਣਾਮ ਨਿਰਵੈ ਨਿਕਾਮ ਅਦ ਪ੍ਰਚੰਨ ਮਿਤ ਗਤ ਕੰਡ ਆਲੇਸ਼ਿਆ ਕਰਮ ਦਿਸ਼ਿਆ ਧਰਮ ਸਰਮ ਪਰਨਾਂਡਿਆ ਅੰਡਨ ਬਾੜਿਆ ਚਾਚੀ ਸ਼ੰਤ ਵਾਹਿ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅੰ ਕਰੀਅੰ ਨਿਨਾਮੇ ਅਕਾਮੇ ਭੁਜੰਗ ਪ੍ਰਜਾ ਚੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨੀਏ ਚਤਰ ਚਕਰ ਦਾਨੀਏ ਚਾ ਸ੍ਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਪਰਮ ਨਾ ਵਿਤਰੇ ਨਾ ਕਰਮ ਨਾ ਕਾਏ ਜਨਮ ਜਾਏ ਨਾ ਚਿਤਰੇ ਨਾ ਮਿਤਰੇ ਪਰੇ ਪਵਿਤਰੇ ਪ੍ਰਤੀਸੇ ਅਧਿਸੇ ਅਧਿਸੇ ਕਿਰਸੇ ਪਾਉਕਤੇ ਛੰਦ ਤਵਾ ਪ੍ਰਸਾਦ ਕਰਤੇ ਕੇ ਸੇ ਕੇ ਬਿਜ ਪੈਸੇ ਕੇ ਗੰਜ ਕਰਮੇ ਕੇ ਪੰਜ ਭਰਮੇ ਕੇ ਬਿਜ ਲੋਕੇ ਕੇ ਦਿਨ ਸੋਕੇ ਕੇ ਵਧੂਤ ਬਰਨੇ ਕੇ ਵਿਭੂਤ ਕਰਨੇ ਕੇ ਰਾਜਮ ਪ੍ਰਵਾਹ ਹੈ ਕੇ ਧਰਮ ਤੁਝਾ ਹੈ ਕੇ ਸ਼ੋਕ ਬਰਨੇ ਕੇ ਸਰਵਾ ਭਰਨੇ ਕੇ ਜਗਤੰ ਕਿਰਤੀਆਂ ਕੇ ਛਤਰੰ ਛਤਰੀਆਂ ਕੇ ਬ੍ਰਹਮ ਸਰੂਪੇ ਕੇ ਅਨੁਭਾਉ ਅਨੂਪੇ ਕੇ ਆਦਿ ਅਦੇਵੇ ਕੇ ਆਪ ਅਭੇਵੇ ਕੇ ਚਿਤਰੰ ਮਹੀਨੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀਮੇ ਰਹਾ ਕੇ ਪਾਕ ਬਿਆਵੇ ਕੇ ਗੈ ਬੁਲ ਗੈਵੇ ਕੇ ਅਬੁਲ ਗੁਨਾਹੇ ਕੇ ਸ਼ਾਨ ਛਾਏ ਕੇ ਕਾਰਨ ਕੁਨਦੇ ਕੇ ਰੋਜ਼ੀ ਦਹਿੰਦੇ ਕੇ ਰਾਜ ਕਰਹੀਮੇ ਕੇ ਕਰਮ ਕਰੀਮੇ ਕੇ ਸੁਰੰਗ ਕਲੀਏ ਕੇ ਸੁਰੰਗ ਦਲੀਏ ਕੇ ਸਰਵਤਰ ਮਾਨੀਏ ਕੇ ਸਰਵਤਰ ਦਾਨੀਏ ਕੇ ਸਰਵਤਰ ਗਾਉਣੇ ਕੇ ਸਰਵਤਰ ਭਾਉਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ ਕੇ ਸਰਵਤਰ ਦੀਨੇ ਕੇ ਸਰਵਤਰ ਲੀਨੇ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਕਾਲੇ ਕੇ ਸਰਵਤਰ ਪਾਲੇ ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁੱਖ ਹੈ ਕੇ ਸਰਵਤ ਤਰਾਣੇ ਕੇ ਸਰਵਤਰ ਪ੍ਰਾਣੇ ਕੇ ਸਰਵਤਰ ਦੇਸੈ ਕੇ ਸਰਵਤਰ ਭੇਸੈ ਕੇ ਸਰਵਤਰ ਮਾਨੀਏ ਇਸਦੇ ਪ੍ਰਧਾਨੀਏ ਕੇ ਸਰਵਤਰ ਜਾਪੀਏ ਕੇ ਸਰਵਤਰ ਥਾਪੀਏ ਕੇ ਸਰਵਤਰ ਭਾਨੇ ਕੇ ਸਰਵਤਰ ਮਾਨੇ ਕੇ ਸਰਵਤਰ ਇੰਦਰੇ ਕੇ ਸਰਵਤਰ ਚੰਦਰੇ ਕੇ ਸਰਵੰ ਕਲੀਮੇ ਕੇ ਪਰਮ ਫਹੀਮੇ ਕੇ ਅਕਲ ਅਲਾਮੇ ਕੇ ਸਾਹਿਬ ਕਲਾਮੇ ਕੇ ਹੁਸਨ ਵਜ਼ੂ ਹੈ ਤਮਾਮਲ ਰਜ਼ੂ ਹੈ ਅਮੀ ਸਲਸਲਾਮੇ ਸਲੀ ਖਦਮ ਦਾਮੇ ਗਨੀਮ ਅਲ ਸ਼ਕਿਸ਼ਤੇ ਗਰੀਬ ਅਲ ਪ੍ਰਸ਼ਤੇ ਬੁਲੰਦਲ ਮਕਾਨੇ ਜਮੀਨ ਅਲ ਜਮਾਨੇ ਤਮੀਜ ਅਲ ਤਮਾਮੇ ਰਜ਼ੂਲ ਨਿਧਾਨੇ ਹਰੀਫ ਅਲ ਅਜੀਮੇ ਰਜਾਇਕ ਯਕੀਨੇ ਅਨੇਕ ਅਲ ਤਰੰਗ ਹੈ ਭੇਦ ਹੈ ਭੰਗ ਹੈ ਜੀ ਅਲਵਾਜ ਹੈ ਗਨੀਮ ਅਲ ਗਰਾਜ ਹੈ ਨੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਯੁਕਤ ਸਦਾ ਹੈ ਸਦੇਵ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜੈ ਸਦਾ ਸਭ ਸਾਜੈ ਸਮਸਤ ਸਲਾਮ ਹੈ ਸਦੇਵ ਕਾਮ ਹੈ ਨਿਰਵਾਦ ਸਰੂਪੈ ਅਗਾਦ ਅਨੂਪੈ ਓ ਅੰਗਾਦ ਰੂਪੇ ਨਾਦ ਸਰੂਪੇ ਨੰਗੀ ਨਾਮ ਹੈ ਤ੍ਰਿਭੰਗੀ ਤ੍ਰਿਕਾਮੇ ਤਿਰਵਰ ਗੰਗ ਤ੍ਰਵਾਦੇ ਗੰਜੇ ਗਾਦੇ ਸੁਮੰਗ ਸਰਭਾਗੇ ਸੁਸਰਭ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਸ਼ਿਜੈ ਸ਼ੂਤ ਹੈ ਕਿ ਨਰਕਮ ਪ੍ਰਣਾਸੈ ਪ੍ਰਤਿ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੇਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾ ਸ੍ਰੀ ਛੰਦ ਅਪੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਆਦ ਹੈ ਜੈ ਹੈ ਬਹਿ ਹੈ ਭੂਤ ਹੈ ਦੂਤ ਹੈ ਨਾਸ ਹੈ ਦਾਸ ਹੈ ਦੰਦ ਹੈ ਬੰਦ ਹੈ ਭਗਤ ਹੈ ਬਿਰਗਤ ਹੈ ਨਾਸ ਹੈ ਪ੍ਰਕਾਸ਼ ਹੈ

ਸਰ ਸਾਹੁਰ ਛੰਦ ਵੈ ਪ੍ਰਸਾਦ ਨਮੋ ਨਰਕ ਨਾਸੇ ਦੇਮ ਪ੍ਰਗਾਸੇ ਨੰਗਨ ਸਰੂਪੇ ਭੰਗਮ ਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਭ ਸਾਥੇ ਗਾਧ ਸਰੂਪੇ ਨਿਰਵਾਧ ਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨ ਪੋਤਰੇ ਨ ਪੁੱਤਰੇ ਨ ਸਤਰੇ ਨ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾਕ ਸਰੀਕ ਹੈ ਮਿਤੋ ਅਮੀਕ ਹੈ ਸੇਵ ਪ੍ਰਵਾਹ ਹੈ ਜੈ ਹੈ ਜਾ ਹੈ ਭਗਤੀ ਛੰਦ ਵੈ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੇ ਸੁਲ ਸਲਾਮ ਹੈ ਸਮਸਤ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਣ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ ਕੇ ਰੋਜ਼ੀ ਰਹਿੰਦੇ ਹੈ ਕੇ ਰਾਜ ਕਰਹਿੰਦੇ ਹੈ ਕਰੀਮਲ ਕਮਾਲ ਹੈ ਕੇ ਉਸਲ ਜਮਾਲ ਹੈ ਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਹਰੀਫੁਲ ਸ਼ਕਿਨੇ ਹੈ ਰਾਸਲ ਕਹਿੰਦੇ ਹੈ ਕਲੰਕਰ ਬਣਾਸ ਹੈ ਸਮਸਤ ਨਿਵਾਸ ਹੈ ਆਕੰਜਲ ਕਨੀਮ ਹੈ ਜਾਇਕ ਰਹੀਮ ਹੈ ਸਮਸਤਲ ਜਬਾਂ ਹੈ ਕੇ ਸਾਹਿਬ ਕਰਾ ਹੈ ਕੇ ਨਰਕਨ ਬਣਾਸ ਹੈ ਬੈਸਤੁਲ ਮਾਸ ਹੈ ਕੇ ਸਰਵਲ ਕਮਨ ਹੈ ਮੇਸਰ ਰਮਨ ਹੈ ਤਮਾਉਲ ਤਮੀਜ਼ ਹੈ ਸਮਸਤਲ ਅਜ਼ੀਜ਼ ਹੈ ਪਾਰਮ ਪਰਮੀਸ ਹੈ ਸਮਸਤ ਲਦੀਸ ਹੈ ਰੇਸ ਲੜੇਖ ਹੈ ਮੇਸਲ ਭੇਖ ਹੈ ਜਮੀਨ ਜਮਾ ਹੈ ਮੀ ਕਲਮਾ ਹੈ ਕਰੀਮਲ ਕਮਾਲ ਹੈ ਕੇ ਜੁਰਜ ਜਮਾਲ ਹੈ ਕੇ ਅਚਲਮ ਪ੍ਰਕਾਸ਼ ਹੈ ਕੇ ਮਿਤੋ ਸੁਵਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਵਾਹ ਹੈ ਕੇ ਅਚਲੰਗ ਨੰਗ ਹੈ ਕੇ ਮਿਤੋ ਭੰਗ ਹੈ ਮਦ ਭਾਰ ਛੰਦ

ਤਾਰੇ ਪਰਮਾਤਮੈ ਸਰਵਿਆਤਮੈ ਆਤਮ ਬਸੈ ਜਸ ਕੈ ਜਸੈ ਭੁਜੰਗ ਪ੍ਰਜਾ ਛੰਦ ਨਮੋ ਸੂਰ ਸੂਰਜੇ ਨਮੋ ਚੰਦ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜਸੰਤਾਨ ਸੰਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਅਤਤਨ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਕਾਰ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸ ਆਸੇ ਨਮੋ ਬਾਮ ਬੰਕੇ ਭੰਗੀ ਸਰੂਪੇ ਨੰਗੀ ਰਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਏਕ ਸ਼੍ਰੀ ਛੰਦ ਅਜੈ ਲੈ ਬੈ ਬੈ ਮੂ ਜੂ ਅਨਾਸ ਕਾਸ ਗੰਜ ਭੰਜ ਅਲਖ ਭਖ ਕਾਲ ਦਿਆਲ ਅਲੇਖ ਭੇਖ ਅਨਾਮ ਕਾਮ ਗਾਹਡਾ ਨਾ ਤੇ ਪਰਮਾਤੇ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪ ਨਾ ਰੇਖੇ ਕਰਮ ਭਰਮ ਗੰਜੇ ਲੇਖੇ ਭਜਾਉ ਪ੍ਰਜਾ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਗੰਜਲ ਨਾਮੇ ਸਮਸਤਲ ਨਿਵਾਸੇ ਕਾਮ ਵਿਭੂਤੇ ਸਮਸਤਲ ਸਰੂਪੇ ਕਰਮ ਪ੍ਰਣਾਸੀ ਸਧਰਮ ਵਿਭੂਤੇ ਸਦਾ ਸੱਚ ਦਾ ਆਨੰਦ ਸਧਰਮ ਪ੍ਰਣਾਸੀ ਕ੍ਰੀਮ ਕੁਨਿੰਦਾ ਸਮਸਤਲ ਨਿਵਾਸੀ ਜਾਏ ਵਿਭੂਤੇ ਜਾਏ ਕਨੀਮੇ ਹਰਿਯੰ ਕਰੀਮ ਰਹੀ ਮੇ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਬ ਸੁੱਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸਦਾ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨਾ ਦੇਖੇ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਗਰਤੀ ਬਨੇ ਗਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਪਲੀ ਵਿਧਨ ਆਵਤ ਸੀਸ ਨਜਾਤ ਵਿਚਾਰੇ ਤੇ ਪੈ ਦੋ ਕਾਂ ਪੈ ਭੂਪਤ ਅੰਧ ਕੋ ਨਾ ਗਏ ਪਾਏ ਪਧਾਰੇ ਜੀਤ ਪੇ ਸਭ ਦੇ ਦਿਸਾਨ ਕੋ ਬਾਜ ਢੋਲ ਮਿਰਦੰਗ ਨੰਗਾਰੇ ਗੂੰਜ ਗੂੜ ਗਜਾਨ ਕੇ ਸੁੰਦਰ ਹਿੰਸਤੇ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨੀ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਬਾਜ ਬੇਨਤੀ ਚੌਪਈ।

ਪਰਿਵਾਰਾਂ ਸੇਵਕ ਸਿੱਖ ਸਭੇ ਕਰਤਾਰਾ ਮੋਹਰ ਛਾਣਿਸ ਕਰਦੇ ਕਰੀਏ ਸਭ ਬੈਰਨ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਧੋਰ ਭਿੰਨ ਕੇ ਰਹਿ ਪਿਆ ਸਤਮ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁੰਤੇ ਪਾਉ ਸੇਵਕ ਸਿੱਖ ਮਾਰੇ ਤਾਰੀਏ ਚੁਣ ਚੁਣ ਸਿਤਰ ਹਮਾਰੇ ਮਾਰੀਏ ਆਭਾਦ ਦਹਿ ਮੁਝੇ ਉਭਰੀਏ ਮਨ ਕਾਲ ਕਾ ਤ੍ਰਾਸ ਨਵਰੀਏ ਉਹ ਜੋ ਸਦਾ ਮਾਰੇ ਪੱਛਾ ਸਰੀਏ ਤੁਝੋ ਕਰਿਓ ਰੱਛਾ।

ਕਾਲਪਾਇ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਨ ਕਾਲ ਜੋਗੀ ਸਭ ਕੀਓ ਭੇਦ ਰਾਜ ਬ੍ਰਹਮਾ ਜੋਤੀਓ ਜਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਏ ਮਹਾਰਾ ਜਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦਿ ਅੰਤ ਕੈ ਅਵਤਾਰਾ ਸੋਏ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸੁਆਰੀ ਸਿਵਕਨ ਕੋ ਸਭ ਗੁਣ ਸੁਭ ਦਿਓ ਸਤਰਨ ਕੋ ਪਲ ਮੋਹਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਚਰ ਸਤੂਲਾ ਸਭ ਪਰ ਕਿਰਪਾ ਦਿਸ਼ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬ ਕਰ ਕਰਤ ਹੋ ਕਬੂ ਤੁਮ ਮੈਂ ਮਿਲਨ ਦੇ ਤਰ ਸਭੂ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਮੂਜ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਆਰਾਲਮ

ਦਮਾਂਦੇ ਕੋ ਕੈਸੇ ਸਾਸ਼ਿਵ। ਨਿਰੰਕਾਰ ਕਾ ਚਿੰਤ ਨਾ ਪਵੇ ਆਪ ਆਪਣੀ ਬੁੱਧਾ ਚੇਤੀ ਬਣਨ ਭਿੰਨ ਭਿੰਨ ਤੋਇ ਦੇਤੀ ਤੁਮਰਾ ਲਖਾਨਾ ਜਾਏ ਪਸਾਰਾ ਕੈਵ ਦਿਸਾ ਪ੍ਰਥਮ ਸੰਸਾਰਾ ਏ ਕੈ ਰੂਪ ਨੂਪ ਸਰੂਪਾ ਰੰਗ ਭਿਓ ਰਾਉ ਕੇ ਪੂਪਾ।

ਜੀ ਤੁਮ ਕਰੋ। ਸਿੱਖ ਵਾਰ ਸਿੱਖ ਸੰਗ ਕਰੋ, ਦੁਸ਼ਟ ਜਿਦੈ ਉਡਵਤ ਉਤਪਾਤਾ, ਸਗਲ ਮਲੇਸ਼ ਕਰੋ ਰਣਕਾਤਾ। ਜੇ ਅਸ ਦੁੱਧਾ ਸਣੀ ਪਰੇ, ਤਿਨਕੇ ਦੁਸ਼ਟ ਦੁਖਤ ਵੈ ਮਰੇ, ਪੁਰਖ ਜੀਵਨ ਪਵ ਪਰੇ ਤਿਹਾਰੇ, ਤਿਨਕੇ ਤੁਮ ਸੰਗਤ ਸਭ ਟਾਰੇ। ਜੋ ਕੱਲ ਕੋ ਇੱਕ ਵਾਰ ਧਿਆਈ ਹੈ, ਤਾਂ ਕਿ ਕਾਲ ਨਿਕਣੇ ਆਇਆ, ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰਿਸ਼ਟਨੇ, ਤਤਕਾਲਾ ਕਿਰਪਾ ਦਿਸ਼ਤਨ ਜਾਏ ਨਾ ਹਰਿਓ, ਤਾਂ ਕਿ ਤਾਪ ਤਨ ਕਮੋ ਹਰਿਓ, ਰੇ ਦਿਸੇ ਦੇ ਘਰ ਮੋ ਸਭ ਹੋਈ, ਦੁਸ਼ਾਸ ਹੋਏ ਸਕਣ ਕੋਈ, ਇੱਕ ਵਾਰ ਜਿਨ ਤੋਂ ਸਵਾਰਾ ਕਾਲ ਪਾਸ ਦੇ ਦਾਏ ਉਬਾਰਾ। ਜਿਨ ਨਰ ਨਾਮ ਤੇ ਹਰ ਵਕਾਹ ਦਰ ਦੁਸ਼ ਦੁਖ ਤੇ ਰਹਾ, ਖੜ ਕੇਤ ਮੈਂ ਸਨ ਤਿਆਰੀ, ਆਪਾਂ ਦੇ ਲਿਓ ਵਾਰੀ, ਸਭ ਠੋਰ ਮੋਹ ਹੋ ਸਹਾਈ, ਦੁਸ਼ ਦੋਖ ਤੇ ਲਿਓ ਬਚਾਈ, ਕਿਰਪਾ ਕਰੀ ਅੰਬਰ ਜਗ ਮਾਤਾ, ਗ੍ਰੰਥ ਕਰਾ ਪੂਨ ਸਭ ਰਾਤਾ। ਕਿਲ ਵਿਖ ਸਕਲ ਦੇ ਕੁਵਰਤਾ, ਦੁਸ਼ ਦੋਖ ਕੇਨ ਕੋਸ਼ਾ ਕਰਤਾ, ਸ੍ਰੀ ਦੂਜਾ ਭੈ ਦੇ ਅੱਲਾ ਪੂਨ ਕਰਾ, ਗ੍ਰੰਥ ਕਾਲਾ ਮਨ ਵੰਸ਼ਿਤ ਪਲ ਪਾਵੇ, ਸੋਈ ਦੂਖ ਨ ਦਿਸੇ ਵਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਜਾਇ ਸਰਸਨਾ ਪਾਵੇ, ਸੁਨੇ ਮੂਰਚਿਤ ਲਾਏ ਚਤੁਰਤਾ ਆਵੇ, ਦੁਖ ਦਰਦ ਪਉ ਨਿਕਟਨਾ, ਤਿਨ ਨਰ ਕੇ ਰਹੇ ਓਜਨ ਜਾ ਕੀ, ਏਕ ਵਾਰ ਚੌਪੀ ਉਕੇ ਚੌਪੀ। ਸਮਨ ਸਤਰਾ ਸਹਿਸ ਪਣੀ ਜੈ ਹਰ ਸਹਿਸ ਬੁੰਤੀ ਕਹਿ ਜੈ ਭਾਦਰ ਸੁਦੀ ਅਸ਼ਟਮੀ ਰਵਿਵਾਰਾ, ਤੀਰ ਸਤਦਰਵ ਗੰਧ ਸੁਧਾਰਾ ਸਵਈਐ। ਪਾਏਂਗੇ ਜਪਤੇ ਤੁਮਰੇ ਤਪਦੇ ਕੋ ਆਂਗ ਤੇਰੇ ਨੀ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ, ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ, ਕਹੇ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉਂ, ਸਭ ਧੋਏ ਬਗਾਨਿਓ ਦੋਰਾ, ਸਗਲ ਦੁਆਰ ਕੋ ਛਾੜ ਕੇ ਗਿਓ ਤੁਮਾਰੋ ਦੁਆਰ, ਬਾਏਂਗੇ ਕਿਲਾ ਜਸ ਗੋਵਿੰਦ ਦਾਸ ਦੁਆਰ, ਸਗਲ ਦੁਆਰ ਕੋ ਛਾੜ ਕੇ ਗਿਓ ਤੁਹਾਰੋ ਦੁਆਰ, ਬਾਏਂਗੇ ਕਿਲਾ ਜਸ ਗੋਵਿੰਦ ਦਾਸ ਤੁਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ, ਪੁਣੀਆਂ ਸ਼ਬਦ ਗਾਵਣੇ ਆਈਆਂ, ਸ਼ਬਦ ਤੰਗਾਵੋ ਹਰੀ ਕੇ ਰਾਮ, ਮਨ ਜਨੀ ਵਸਾਇਆ।

ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਨ ਨਾਲੇ ਸਾਚੇ ਸਾਹਿਬਾ ਕਿਆ ਨਾਈ ਕਰਤੇ ਰਹਿ ਕਰਤਾ ਤੇਰੇ ਸਭ ਕਜੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨਾਇਆ ਵਸਿਆ ਜਿਨ ਇੱਛਾਂ ਸਭ ਬਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਤੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ

ਕਰੇ ਵਿਚਾਰੀਆ ਤੁਧ ਬਾਜ ਸਮਨਤ ਕੋਏ ਨਾਏ ਕਿਰਪਾ ਕਰਮਨ ਵਾਰਿਆ ਏਸ ਨਾ ਹੋ ਥਾਮ ਲਾਏ ਸ਼ਬਦ ਲਾ ਸਵਾਰਿਆ ਕਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਦਿੰਗਾ ਸਭ ਸੱਚੇ ਸਵਾਰਿਆ ਕਹੇ ਨਾਨਕੇ ਉਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਏ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੂਲੇ ਫਿਰੇ ਦੈ ਦਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਤ ਕੀ ਕਰਾ ਕਹਾਣੀ ਕਰਾ ਕਹਾਣੀ ਕਤ ਕੇਰੀ ਕਿ ਦੁਆਰੇ ਪਾਈਐ ਧਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨਿਐ ਪਾਇਆ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਆ ਕਤ ਕਹਾਣੀ ਏ ਮਨ ਚੰਚਲਾ ਚਿਤਰਾਈ ਕਿੰਨੇ ਨਾ ਪਾਇਆ ਚਿਤਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਨੇ ਤੇ ਭਰਮ ਬੁਲਾਇਆ ਮਾਇਆ ਤੋਂ ਮੋਣੀ ਤਨੇ ਕੀਤੀ ਜਨ ਠਗੋਲੀ ਪਾਈ ਆ ਕੁਰਬਾਨ ਕੀਤਾ ਤਿਸੇ ਵਿੱਟੋਂ ਜਨਮੋਂ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਏ ਹੁਕਟੰਬ ਤੂੰ ਜੇ ਦੇਖਦਾ ਚਲੇ ਨਾਹੀਂ ਤੇਰੇ ਨਾਲ ਸਾ ਤੇਰੇ ਚਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪਛੋ ਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਆਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਹੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਦ ਸਭ ਖੇਲ ਤੇਰਾ ਕਿਆ ਕੋ ਆਪ ਖਾਣੇ ਆਕੇ ਤਾਂ ਵੇਖੇ ਸਭ ਤੂੰ ਐ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ

ਹੈ ਭਗਤਾਂ ਕੀ ਚਾਲ ਨਿਰਾਲੀ। ਚਾਲਾ ਨਿਰਾਲੀ ਭਗਤਾਂ ਘੇਰੀ ਵਿਖਮ ਮਾਰ ਚੱਲਣਾ ਲਵ ਲੋਕ ਘਾਰ ਤਾ ਤਿਸ਼ਨਾ ਬਹੁਤ ਨਾਏ ਬੋਲਣਾ ਕੰਨੇ ਦਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰ ਵਾਸਨਾ ਸਮਾਣੀ ਗਏ ਨਾਨ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਜਿਉ ਤੂੰ ਚਲਾਏ ਤੇ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਤੂੰ ਚਲਾਏ ਤਿਵੇ ਚੱਲੇ ਜਿੰਨਾ ਮਾਰ ਭਾਵੇ ਕਰ ਕਿਰਪਾ ਜਿਨ ਨਾਮ ਲਾਜ ਸੇ ਹਰ ਹਰ ਸਦਾ ਤੇ ਆਵੇ ਜਿਸਨੂੰ ਕਦਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ ਉਹ ਸੋਏ ਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੋਰਾ ਸਤਿਗੁਰੂ ਸੁਣਾਇਆ।

ਸਾਹਿਬ ਦੋਏ ਗੁਰਮੁਖ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਾਹਿਤ ਸੋ ਪਿਤ ਸੰਗ ਸਭਾਈਆ ਕਹਿੰਦੇ ਵੇ ਸੁਣਦੇ ਵੇ ਸੇਵ ਜਿੰਨੀ ਮਨ ਵਸਾਇਆ ਕਹੇ ਨਾਨ ਸੇਵ ਜਿੰਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕੁਮਾਏ ਸਹਿਜ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋਂ ਰਹੋ ਹੋ ਚਿਤਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ।

ਸਾਰਿਆ ਵੇਦਾਂ ਮੇ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨ ਜਿਨ ਸਤ ਜਾ ਕੂੜੇ ਲਾਗੇ ਇਤਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸਵਾਇ ਪਹੁੰਚੇ ਨਾਹੀ ਮਨਸਾ ਸੱਸ ਮਾਣੀ ਜਨਮਿਰ ਤਨ ਜਿਨ ਖੱਟਿਆ ਭਲੇ ਸੇਵਣ ਜਾ ਰਹੇ ਕਹੇ ਨਾਨ ਜਿਨ ਮਨ ਨਿਰਮਲ ਸਵਾ ਰਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਰਮ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰਾਤਮੇ ਸਮਾਲੇ ਆਪ ਛੱਡ ਸਦਾਰੇ ਪੜਨੇ ਗੁਰ ਨੇ ਉਹਨੇ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਵੇਖਿਆ ਜਾਏ ਨੇਕ ਜੂਨੀ ਭਰਮ ਆਏ ਬਿਨ ਸਤਿਗੁਰ ਮੁਕਤ ਨੂੰ ਪਾਏ ਫਿਰ ਮੁਕਤ ਪਾਏ ਲਾਗ ਚੜਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨੂੰ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ ਪੀਓ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਪ ਖਾਣੀ ਆਰਾਨਿਤ ਕਰੇ ਰਸਨਾ ਕਿਹਾ ਕਸ਼ ਨਾ ਜਾਣੀ ਚਿਨ ਕਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਜੜਾ ਸ਼ਬਦ ਰਤਨ ਜਿਤ ਮਨ ਲਗਾਏ ਉਹ ਅਸਮਾਉ ਸਭ ਸਿੱਧੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਜੜਾ ਉਹ ਸਿਵ ਸਦ ਆਪ ਪਾਏ ਕਹਿ ਕਰਤਾ ਆਪੇ ਹੁਕਮ ਰਤਾਏ ਹੁਕਮਰਤਾਏ ਆਪ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਨ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨਪਾ ਵਿਚਾਰ ਦੇ ਤੱਤੇ ਸਾਰ ਨਾ ਜਾਣੀ ਤੱਤੇ ਸਾਰ ਨਾ ਜਾਣੀ ਗੁਰੂ ਵਾਜੋਂ ਤੱਤੇ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੇ ਜਾਗ ਤੇ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਉਂ ਬੋ ਨ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਨਕੇ ਉਣਦਾਤਾ ਸੋ ਕਿਉਂ ਮਨੋ ਵਸਾਰੀਏ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਦੇ ਖੇਰ ਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲੈ ਛੁੜਕੀ ਲੱਗੀ ਤਿਸ਼ਨਾ ਮਾਇਆ ਉਮਰ ਵਰਤਾਇਆ ਇਹ ਮਾਇਆ ਜਿੱਧਰ ਵਿਸਰੇ ਮੋਹ ਜੇ ਭਾਉ ਦੂਜਾ ਲਾਇਆ ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵਲਾ ਗੀਤਨ ਵਿੱਚੇ ਮਾਇਆ ਪਾਇਆ ਹਰਿਆਪ ਮੋਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ ਐਸਾ ਸਤਿਗੁਰੂ ਜੈ ਮਿਲੇ ਤਿਸ ਨੂੰ ਸਿਰ ਸੰਭੀਏ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੋਲ ਕਹਿ ਭਗਤ ਨਾ ਕੇ ਨਾਨਕਾ ਜਿਨ੍ਹਾਂ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਨਿਤ ਜਪਿਓ ਜੀਓ ਲਾਹ ਖੱਟਿਓ ਦਿਹਾੜੀ ਉਹ ਧਨ ਤਿਨਾ ਮਿਲਿਆ ਜਿਨ੍ਹਾਂ ਰਾਪੇ ਭਾਣਾ ਕਹੇ ਨਾ

ਪਿਆਸ ਨਾ ਜਾਏ ਹੋਰ ਕਿਤੇ ਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਾਏ ਕਹੇ ਨਾਨਕ ਹੋਰ ਅੰਨ ਸਭ ਇਸਰੇ ਜਾਂ ਹਰ ਸੇਵਨ ਆਏ ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਂ ਤੁਸੀਂ ਜਗਮੇ ਆਇਆ ਜੋਤ ਰੱਖੀ ਤੁਝੇ ਤਾਂ ਤੂੰ ਜਗਮੇ ਆਇਆ ਆਪੇ ਮਾਤਾ ਆਪੇ ਪਿਤਾ ਜੰਝੀ ਉਹ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ ਕਹੇ ਨਾਨਕ ਸਿਸ਼ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਉਸਕੇ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀ ਹੈ ਸੋ ਦੁੱਖ ਨਾ ਵਿਆਪੇ ਗੁਰ ਚੜ੍ਹਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹੇ ਨਾਨ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੇ ਆਏ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨਰ ਤੇਰਾ ਰਚਨ ਰਚਿਆ ਸੋਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹਰ ਤੁਮੇ ਜੋ ਧਰੀ ਹਰ ਵਿਨ ਅਵਰ ਨਾ ਦੇਖੋ ਕੋਈ ਹਰ ਵਿਨ ਅਵਰ ਨਾ ਦੇਖੋ ਕੋਈ ਨਦਰੀਆ ਨਿਆ ਲਿਆ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀਆ ਆ ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰੇ ਕਹਿ ਹਰ ਵਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲੀਏ ਦਿਵ ਦੇ ਸੋਈ ਇਹ ਸਰਬ ਨੂੰ ਮੇਰੇ ਹੋ ਸਾਚੇ ਸੁਣਨੇ ਨੂੰ ਬਟਾਏ ਸਾਚੇ ਸੁਣਨੇ ਨੂੰ ਬਟਾਏ ਸਰੀਰ ਲਾਏ ਸੁਣੋ ਸਤਬਾਣੀ ਇਸ ਨਿਮੰਤਨ ਹਰਿਆ ਹੋ ਰਸਨਾ ਰਸ ਬਾਣੀ ਸੱਚ ਲੱਖ ਉਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਿੱਤਰ ਹੋ ਸਾਚੇ ਸੁਣਨੇ ਨੂੰ ਬਟਾਏ ਅਰਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ

ਬਿਨਵੰਤ ਨਾਨਕ ਗੁਰ ਚੜਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਐਵੇ ਜਾਣੀਐ ਸਭ ਆਪੇ ਸਚਿਆਰ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਬੜਭਾਗੀ ਮਾਏ ਭਾਈ ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਦਾ ਸੁਹਾਵਣਾ ਸਮਾਂ ਪ੍ਰਾਪਤ ਹੋਇਆ, ਭਾਈ ਭਾਗਾਂ ਵਾਲੇ ਸਤਿਗੁਰਾਂ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਦਾ ਸਮਾਂ ਮਿਲਦਾ ਹੈ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਕਿਰਪਾ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ। ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਮਹਾਰਾਜ ਦਾ ਫਰਮਾਨ ਹੈ ਕਿ ਭਾਈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ, ਮਨ ਤਨ ਭੈ ਰੋਗਾ। ਮਿਲੇਗਾ ਕਿ ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਕਰੋੜਾਂ ਹੀ ਰੋਗ ਦੂਰ ਹੋ ਜਾਂਦੇ ਨੇ ਜੋ ਅੰਮ੍ਰਿਤ ਵੇਲੇ ਜਾ ਕਰਕੇ ਗੁਰੂ ਕੇ ਚਰਨਾਂ ਨਾਲ ਜੁੜਦਾ ਹੈ। ਵੱਡਿਆਂ ਭਾਗਾਂ ਦੇ ਨਾਲ ਇਹ ਸਮਾਂ ਪ੍ਰਾਪਤ ਹੋਇਆ ਹੈ। ਸੁਆਹ ਹੁਣ ਆਪਾਂ ਆਸਾ ਜੀ ਵਾਰ ਦਾ ਕੀਰਤਨ, ਸਤਿਕਾਰਯੋਗ ਡਾਕਟਰ ਸਾਹਿਬ ਉਹਨਾਂ ਦੇ ਜਥੇ ਪਾਸੋਂ ਸਰਵਨ ਕਰੀਏ ਜੀ। ਫੁੱਲਾਂ ਚ ਕਰੇ ਖਿਮਾ, 9 ਵਜੇ ਭੋਗ ਪੈ ਜਾਣਾ ਹੈ ਆਸਾ ਦੀ ਵਾਰ ਦਾ। ਉਸ ਤੋਂ ਉਪਰੰਤ ਦਿਨ ਦਾ ਦਮਾਨ ਸ਼ੁਰੂ ਹੋਵੇਗਾ, ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਅਤੇ ਦਿਨ ਦਾ ਪ੍ਰੋਗਰਾਮ ਜੋ ਹੈ ਉਹ ਚੱਲੇਗਾ। ਸਾਰੀਆਂ ਸੰਗਤਾਂ ਦੇ ਚਰਨ 'ਚ ਬੇਨਤੀ ਹੈ, ਖਾਸ ਕਰਕੇ ਬੇਰੀਏ ਦੀਆਂ ਸੰਗਤਾਂ, ਭਾਈ ਵੱਧ ਚੜ੍ਹ ਕੇ ਆਇਆ ਕਰੋ। ਅਖੰਡ ਕੀਰਤਨੀ ਜਥਾ ਵਾਹਿਗੁਰੂ ਸ਼ਬਦ ਦਾ ਜਾਪ ਹੁੰਦਾ ਹੈ, ਵੱਧ ਚੜ੍ਹ ਕੇ ਹਾਜ਼ਰੀ ਭਰੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਫੁੱਲਾਂ ਚੁੱਕਣ ਦੇ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੀ ਕਰਾ ਸੰਗਠੋ ਚਾਓ ਦਾਤਾ ਕਰਤਾ ਆਪ ਤੂੰ ਤੁਸਦੇ ਮੈਂ ਕਰੇ ਪਸਾਓ ਤੂੰ ਜਾਣੋ ਈ ਸਭ ਸਹਿ ਦਿਲ ਅਸੈਂ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚ

ਕੁਸਮਟ ਕੌਰ ਸੁਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕਿਰਤ ਵਾਚੀਆ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ, ਮਨ ਅੰਧ ਹੈ ਜਨਮ ਗਵਾ।

ਕਰੇ ਜੀ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਇਹ ਜੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜੀ।

ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਸਤਿਗੁਰ ਮਿਲੇ ਅਸਦਾ ਮੁਕਤ ਹੈ ਜਿਹਨੂੰ ਚੁੰਮ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਸ ਸੱਚੇ ਸੱਚ

ਮਾਰੀਆ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਆ ਐਸੀ ਕਲਾ ਨਾ ਖੇਡੀਆ ਜੇ ਦਰਗਹਿ ਗਿਆ ਹਾਰੀਆ ਪੜਿਆ ਤੈ ਉਮੀਆਂ ਵਿਚਾਰ ਅੱਗੇ ਵਿਚਾਰੀਆ ਮੋ ਚਲੈ ਸੋ ਅੱਗੇ ਮਾਰੀਆ ਮੋ ਚਲੈ ਸੋ ਅੱਗੇ

ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ।

ਪਾਈਏ ਆਪਣਾ ਸਾਕਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾਂ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵਹੀਂ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਨ ਪਿਆਰਿਆਂ ਸਜਿਆਰਿਆਂ ਦੀ ਗਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨ੍ਹਾਂ ਦੀ ਗਮਾਈ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬਤਾ ਤਰਛੇ ਰਿਆਇਤ ਦੇਖ ਤੇਖ ਫਤਿਹ ਬਿਰਧ ਕੀ ਬੈਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਾਤਾ ਰੱਖ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਤ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾਂ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਨੂੰ ਭਾਈ ਗੁਰਪਾਲ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਆਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀ ਹਾਂ ਗੁਰਮਤਿ ਸਾਰ ਪ੍ਰਵਾਨ ਕਰਦੇ ਮਖਸ਼ੋਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ

छंत महला पहला कर चौथा जिन किया तिन देखिया जग।

वा सोबसेति पंच शब्दी आया जिन किया तिन देखिया जग तंदड़े लाया।

ਗਿਆਨ ਜਿਨ ਸਿਓ ਸੇ ਸੱਜਣ ਕਿਉਂ ਵਿਸਰਹਿ, ਜਿਨ ਦਿਸ ਆਇਆ ਹੋਹੇ ਰਲੀਆ ਜੀ ਅਸੇਤੀ ਗਹਿ ਰਹੇ।

ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ। ਸੁਣੈ ਦੇਖੇ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ। ਦਾਨ ਦੇ ਦਾਤਾ ਜਗ ਵਿਧਾਤਾ,

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾਨ ਬਖਸ਼ ਨਾ ਹੋ ਪਰਿਵਾਰਾਂ ਵੱਲੋਂ ਰੱਖੇ ਗਏ ਦੋ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਸੰਪੂਰਨਤਾ ਹੁਣ ਜਾ ਰਹੀਆਂ ਹਨ। ਆਓ ਪਵਿੱਤਰ ਸਲੋਕ ਬਾਣੀ ਰਾਹੀਂ ਜੁੜਨਾ ਕਰੋ ਜੀ। ਨਵੰਬਰ ਮਹੀਨੇ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ 21 ਨਵੰਬਰ ਨੂੰ ਸ਼ਨਿਚਰਵਾਰ ਸਵੇਰੇ 10 ਵਜੇ। ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬੰਨਣਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਅਗਲੇ ਹਫ਼ਤੇ 9 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ। ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਣਗੇ ਅਤੇ ਐਤਵਾਰ ਦੀਵਾਨ ਵੀ ਸਜਣਗੇ। ਹਾਜ਼ਰੀਆਂ ਭਰਨੀਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇ ਅੰਧਿਆਰ ਮਾਇਆ ਮਨੋ ਨਵੀ ਸਰੈ, ਮਾਂਗੈ ਦਮ ਦਮ ਸੋ ਪ੍ਰਭ ਚਿਤ ਨਾ ਆਵਈ।

ਸਾਵਰੀ ਤੇ ਪਾਸ਼ਹਿ ਸਿੰਧ ਵੀ ਅਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੋਂਡ ਕੁੰਭ ਹਮੀਰ ਖਸ਼ਟ ਮੇਘ ਰਾਗ ਵੈ ਗਾਵੈ ਪੰਚੋ ਸੰਗ ਵਰੰਗਨ ਲਾਵੈ ਸੋ

ਸਾਰੇ ਸਹਿਸ ਸਿਆਣ ਪਾ ਲਾਖੋ ਹਿਤ ਇਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ।

ਤਿੱਥੇ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਇਆ ਜਾ ਪੈ ਜਾਏ।

ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁਤ ਅਨੂਪ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ।

ਸਾਚਾ ਨਾਮ ਮੇਰਾ ਆਧਾਰ ਓ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰਸ਼ਾਂ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ।

ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ। ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ। ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੇਰੀ ਕਰੇ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਿ ਸਹਿ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹੁ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ।

ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ

ਬਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ। ਬਿਣ ਸਤਿਗੁਰ ਮੁਕਤ ਨਾ ਪਾਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਚੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾਹਿਰ ਲਿਆ ਮਾਇਆ, ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ।

ਸ਼ਿਵ ਸਕਤ ਆਪ ਉਪਾਈ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਏਕ ਸਿਓ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਬਾਜਾ ਹੋ ਤੱਤੈ ਸਾਰ ਨ ਜਾਣੀ ਤੇਈ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਹਾਣੀ ਗੁਰ ਕਿਰਪਾ ਤੇ ਸੀ ਜਨ ਜਾਗੇ ਜਿਨ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਂਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਏ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਉਸਨੂੰ ਕਿਹੋ ਪੋਇ ਨਾ ਸਕੇ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਰਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ

ਹਾਰੇ ਆਪਿਆ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟਾ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀ।

ਏ ਰਸਨਾ ਤੂੰ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ

ਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ। ਗੁਰ ਚਰਨ ਲਾਗੇ ਦਿਨ ਸੁਭਾਗੈ ਆਪਣਾ ਪਿਰ ਜਾਪੈ। ਗੁਰ ਚਰਨ ਲਾਗੇ ਦਿਨ ਸੁਭਾਗੀ ਆਪਣਾ ਪਿਰ ਜਾਪੈ। ਅਨਹਤ ਬਾਣੀ ਗੁਰ ਸ਼ਬਦ ਜਾਣੀ।

ਬਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਈ ਸੁਣੋ ਸਤ ਬਾਣੀ, ਜਿੱਤ ਸੁਣੀ ਮੰਤਨ ਹਰਿਆ ਹੋਵਾ, ਰਚਨਾ ਰਸ ਮਾਣੀ ਸੱਚ।

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਗਰ ਨਾਉਨ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਿਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਸ਼ਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕਤ ਪਿਆਰੇ ਸੇਵਕ ਪਰਿਵਾਰਾਂ ਵੱਲੋਂ ਆਪ ਜੀ ਦੇ ਚਰਨ ਪਰਸਦਿਆਂ ਹੋਇਆਂ ਪਰਸਦਰੋ ਤੁਰਕੀ ਬਾਣੀ ਦੇ ਦੋ ਸ੍ਰੀ ਅਖੰਡ ਪਾਠ ਸਾਹਿਬ ਅਤੇ ਇੱਕ ਪਰਿਵਾਰ ਨੂੰ ਸਹਿਜ ਪਾਠ ਪ੍ਰਾਰੰਭ ਹੋਇਆ ਸੀ ਸੰਪੂਰਨਤਾਵਾਂ ਹੋਈਆਂ ਹਨ। ਪਹਿਲਾ ਅਖੰਡ ਪਾਠ ਸਾਹਿਬ ਕੁਲਦੀਪ ਸਿੰਘ ਅਮਨਦੀਪ ਕੌਰ ਆਪਣੇ ਬੱਚਿਆਂ ਪੁਨੀਤ ਕੌਰ ਅਨਮੋਲ ਕੌਰ ਭਗਤਜੀਤ ਸਿੰਘ ਦੇ ਪੜ੍ਹਾਈਆਂ ਪੂਰੀਆਂ ਹੋਣ ਦੀਆਂ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਹੋਇਆਂ ਬੱਚੀ ਅਨਮੋਲ ਕੌਰ

0: ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ ਸੋ ਕਹੋ ਟਲ ਗੁਰੂ ਸੇਵੀਐ ਅਹਨ ਸੋ ਸਹਿਜ ਸੋ ਪਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਇ ਹੋਵੈ ਸਿਫਤ ਖਸਮ ਦੇ ਅਰਸ਼ੋਂ ਕੁਰਸੋਂ ਚੱਟੀਐ

0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਤਸੰਗਤ, ਸਤਿਗੁਰਾਂ ਦੀ ਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅਖੰਡ ਪਾਠਾਂ ਦੇ ਭੋਗ ਪੈ ਜੀ। ਆਹ ਹੁਣ ਸਭ ਤੋਂ ਪਹਿਲਾਂ ਜਿਹਨਾਂ ਪਰਿਵਾਰਾਂ ਨੇ ਅਖੰਡ ਪਾਠਾਂ ਦੀ ਸੇਵਾ ਕੀਤੀ ਹੈ, ਇਸ ਨੂੰ ਪਹੁੰਚ ਦਿੱਤਾ ਜਾਵੇਗਾ। ਬੇਨਤੀ ਕਰਾਂਗਾ ਭਾਈ ਕੁਲਦੀਪ ਸਿੰਘ ਜੀ ਅਤੇ ਦੁਸਾਂਝ ਭਰਾ ਨੂੰ ਆ ਕੇ ਆਪਣਾ ਸਿਰ ਪਾ ਲਓ ਜੀ, ਅਤੇ ਸਹਿਜ ਪਾਠ ਦੇ ਜੋ ਕਰਵਾਇਆ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਸਿਰ ਪਾ ਲਓ ਜੀ।

ਅੰਮ੍ਰਿਤਪਾਲ ਸਿੰਘ। ਵਾਹਿਗੁਰੂ ਜੀਓ ਕਵਿ ਵਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਉ ਚਰਨ ਮਨ ਰਹਿ ਮਾਰਾ ਆਪਣਾ ਜਾਨ ਕਰੋਪਤ ਪਾਰਾ ਹਮਰੇ ਦੁਸਵੇ ਤੁੰਘਾਵੋ ਆਪ ਦੇ ਮੋਹ ਵਿਚਾਵੋ ਸੁਖੀ ਉਸੇ ਮੋਰ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਬੈਰਨ ਕੋ ਆ ਸਿੰਘਰੀਏ ਪੂਰਨ ਹੋਏ ਹਮਾਰੀ ਆਸਾ ਤੁਰ ਭਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਪਰ ਚਾਹੋ ਸੋ ਤੁਮ ਤੇ ਪਾਓ ਸੇਵਕ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਰ ਮਾਰੇ ਮਾਰੀਐ ਆਪ ਦੇ ਮੁਝੇ ਵਰੀਐ ਮਨ ਕਾਲ ਕਾ ਤ੍ਰਾਸਨ ਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਆਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੁਮ ਹੋ ਪ੍ਰੀਚ ਦਰਦ ਸਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੀ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਾ ਸਗਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਭ ਕੀ ਹੋ ਵੇਦ ਰਾਏ ਬ੍ਰਹਮਾ ਜੋਤੀ ਹੋ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਬਜਾਇਓ ਆਦ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਮਾਰੀ ਸਗਲ ਪ੍ਰਜਾਜਨੇ ਆਪ ਸਵਾਰੀ ਸਿਵਕੁਨ ਕੋ ਸਭ ਗੁਣ ਸੁਖ ਦਿਓ ਸ਼ਤਰਨ ਕੋ ਪਲ ਮੋਬਦ ਕੀ ਹੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਚਰ ਸਥੂਲਾ ਸਭ ਪਰ ਕਿਰਪਾ ਦਿਸ਼ਕਾਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਾਵਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਵ ਦੇ ਅਪਾਰਾ ਜਮਾ ਕਰ ਕਰ ਦੋ ਕਬੂ ਤੁਮ ਮਿਲ ਦੇ ਤਰ ਸਬੂ ਜੇਤੇ ਬਦਨ ਸਿਰ ਸਭ ਧਾਰੇ ਆਪਾ ਆਪਣੀ ਬੂਝ ਚਾਰੇ ਤੁਮ ਸਭ ਹੀ ਤੇਰਾ ਤਨਿਰਾਲਮ

ਸਗਰੀਅਮ ਪਰਜਮਾਤਾ ਗ੍ਰੰਥ ਕਰਾ ਪੂਰਨ ਸਵਰਾਤਾ ਕੇਲਵੇ ਸਗਲ ਦੇਹ ਕੁਵਰਤਾ ਦੁਸ਼ਲੋਕਿਨ ਕੋਸ਼ਾ ਕਰਤਾ ਸ੍ਰੀ ਅਤੁਜਾ ਭੈ ਦੇ ਆਲਾ ਪੂਰਨ ਕਰਾ ਗ੍ਰੰਥ ਕਾਲਾ ਮਨ ਵੰਸ਼ ਬਲ ਪਾਵੇ ਸੋਈ ਦੁਗਨੰਤ ਸੇ ਵਿਆਪਤ ਕੋਈ ਅੜਲ ਸੁਨੇ ਗੁੰਗ ਜੋ ਜਾਸ ਰਸਨਾ ਪਾਵੇ ਸੁਨੇ ਮੂਰਚਿਤ ਲਾ ਚਤੁਰਤਾ ਭਈ ਦੁਖ ਦਰਦ ਪਾਉ ਨਿਕਟਣਾ ਤਿੰਨ ਨਰ ਕੇ ਰਹੇ ਹੋ ਜੋ ਜਾ ਕੇ ਇੱਕ ਵਾਰ ਚੌਪੇ ਗੋ ਕੇ ਚੌਪੇ ਸਮਨ ਸਤਰਾ ਸਹਿਜ ਪਣੇ ਜੈ ਸਹਿਜ ਪਨ ਤੀਨ ਕੀ ਜੈ ਭਾਦਰੋ ਸੁਧੀ ਅਸ਼ਟਮ ਰੇ ਵਿਵਾਰਾ ਤੀਰ ਸਤਦਰਾ ਗੰਧ ਸੁਧਾਰਾ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤੇ ਕਰਾਮਾਨਿਓ ਸਿਮਰਤ ਸ਼ਾਸਤਰ ਵੇ ਸਵੈ ਬਹੁ

ਸਤਿ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਗੁਰ ਨਾਨਕ ਧਿਆਵੈ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਇਨਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਪਰਿਵਾਰਾਂ ਪਾਸੋਂ, ਦੋ ਸ੍ਰੀ ਖੰਡ ਪਾਠ ਸਾਹਿਬ, ਇੱਕ ਸਹਿਜ ਪਾਠ ਦੀ ਸੇਵਾ ਲਈ ਪ੍ਰੰਤ ਆਪ ਜੀ ਦੇ ਪਿੱਤਰ ਸਰੂਪਾ ਜੀ ਸੁਖਾ ਸੁਣੇ ਚੌਪੀ ਸਾਹਿਬ ਦੇ ਜਾਪ ਹੋਏ। ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਸਮਾਤ ਬਖਸ਼ਣ ਆਪ ਜੀ। ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਨਿੱਜ ਸਥਾਨ ਜਾਣ ਵਾਸਤੇ ਤਿਆਰ ਕੀਤੇ, ਆਪ ਚੱਲਣ ਵਾਸਤੇ ਆਗਿਆ ਬਖਸ਼ੋ, ਰਸਤੇ ਬਾਅਦ ਕਾਰਸਾਈ ਹੋਣਾ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਦੋ ਪਰਿਵਾਰ ਜੋ ਦਸਾਂਝ ਪਰਿਵਾਰ ਹਰੇਕ ਸਾਲ ਦੀ ਤਰ੍ਹਾਂ ਸ਼ਹੀਦ ਭਾਈ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਜੋ ਜਨਮਦਿਨ ਮਨਾਉਂਦੇ ਨੇ, ਸੋ ਮਹਾਰਾਜ ਕਿਰਪਾ ਕਰੇ, ਇਹਨਾਂ ਦੀ ਸੇਵਾ ਕੀਤੀ ਹੋਈ ਥਾਏ ਪਾਏ ਅਤੇ ਸਮੂਹ ਸੰਗਤ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਨੂੰ ਜੋ ਦੀਵਾਨ ਹੈ ਸਮਰਪਿਤ ਹੈ। ਅਤੇ ਦੂਸਰਾ ਅਖੰਡ ਪਾਠ ਸਾਹਿਬ ਸਰਦਾਰ ਕੁਲਦੀਪ ਸਿੰਘ ਢਿੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਗੁਰੂ ਜੀ ਦੇ ਚਰਨ ਪਰਸੇ ਗਏ ਨੇ, ਮਹਾਰਾਜ ਉਹਨਾਂ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨ, ਦਾਰਾ ਹੀ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨ, ਗੁਰਸਿੱਖੀ ਜੀਵਨ ਬਖਸ਼ਣ। ਅਤੇ ਆਓ ਹੁਣ ਮੈਂ ਖਾਲਸਾ ਸਕੂਲ ਫ੍ਰੀ ਮਾਉਣ ਦੇ ਬੱਚਿਆਂ ਨੂੰ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: 같아.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਜੁੜਜਣ ਬੈਠੀ ਸਾਧ ਸਿੰਘ ਜੀ ਵਟਭਾਗੀ ਹੋ ਆਪ ਜੀ ਐਤਵਾਰ ਦੇ ਵਿਸ਼ੇਸ਼ ਦੀਵਾਨਾਂ 'ਚ ਹਾਜ਼ਰੀ ਪਾ ਰਹੇ। ਸਭ ਤੋਂ ਪ੍ਰਥਮ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਆਪ ਜੀ ਨੂੰ ਕੀਰਤਨ ਰਾਹੀਂ ਜੋੜਿਆ ਗਿਆ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਪ੍ਰੋਫੈਸਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਬੱਚਿਆਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਉਹਨਾਂ ਨੂੰ ਲੈ ਕੇ ਆਉਂਦੇ ਹਨ ਸ਼ਬਦ ਗੁਰਬਾਣੀ ਗੁਰਮਤ ਅਤੇ ਗੁਰੂ ਇਤਿਹਾਸ ਰਾਹੀਂ ਆਪਣੀ ਜੋ ਬੋਲੀ ਹੈ ਉਸ ਨਾਲ ਜੋੜਨ ਵਾਸਤੇ ਆਪ ਜੀ ਉਪਰਾਲਾ ਕਰਦੇ ਹੋ। ਖਾਲਸਾ ਸਕੂਲ 'ਚ ਲਿਆ ਕੇ ਬੱਚਿਆਂ ਨੂੰ ਆਪ ਸਭ ਦਾ ਧੰਨਵਾਦ। ਆਉਣ ਕੀਰਤਨ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸਹਿਬੇ ਕਮਾਲ ਮਰਦੇ ਕਾਮਲ ਫਰਦੇ ਆਲਮ ਸਾਹਿਬ ਉਲ ਪਰਦੋਸ਼ ਮਰਦਾਨੇ ਹੱਕ ਹੱਕ ਏ ਕਿਬਰੀਆ ਵਾਲੀਏ ਦੋ ਜਹਾਨ ਪੰਥ ਦੇ ਵਾਲੀ ਮਨੁੱਖਤਾ ਦੇ ਰਹਿਬਰ ਰੂਹਾਨੀਅਤ ਦੇ ਸਾਗਰ ਵਾਹਿਬੁਲ ਵਹਾਬ ਫਤਿਹ ਹਰ ਬਾਬ ਆਲਮ ਉਲ ਉਸਤਾਰ ਅਬਰੇ ਰਹਿਮਤ ਬਾਰ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਦੀ ਖਾਲਸੇ ਨੂੰ ਬਖਸ਼ੀ ਹੋਈ ਫਤਿਹ ਹਰ ਇੱਕ ਮਾਈ ਭਾਈ ਸਤਿਗੁਰ ਸਾਹਿਬ ਜੀ ਨੂੰ ਸੀਸ ਝੁਕਾ ਕੇ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਫਤਿਹ ਗਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹੋਏ ਤੇ ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਔਰ ਬਹੁਤ ਵੱਡੇ ਭਾਗ ਉਹਨਾਂ ਦੇ ਹੋ ਜਾਂਦੇ ਆ ਜਿਹੜੇ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ। ਜੋ ਬਖਸ਼ਾਂ ਸਿੱਖੀ ਤੇ ਹੋਈਆਂ ਉਹ ਦੁਨੀਆਂ ਦੇ ਵਿੱਚ ਕਿਸੇ ਰਿਸ਼ੀ ਮੁਨੀ ਨੇ ਕਿਸੇ ਅਵਤਾਰ ਨੇ ਕਿਸੇ ਪੈਗੰਬਰ ਨੇ ਆਪਣੀ ਉਮਤ ਨੂੰ ਨਹੀਂ ਕੀਤੀਆਂ ਜਿਹੜੀ ਬਖਸ਼ਿਸ਼ ਸਿੱਖੀ ਦੇ ਉੱਤੇ ਹੋਈ। ਕਲਗੀਧਰ ਪਾਤਸ਼ਾਹ ਨੇ ਜਿਸ ਦਿਨ ਸਿੱਖ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ਿਆ ਤੇ ਉਸ ਦਿਨ ਫਰਮਾਇਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਹੋ ਕਰੋ ਨਿਵਾਸ ਖਾਲਸਾ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਹੋ ਸਤ ਸਤ ਸੰਗਾ ਖਾਲਸਾ ਮੇਰੋ ਇਸ਼ਟ ਸੁਹਿਰਦ ਖਾਲਸਾ ਮੇਰੋ ਕਹੀਤ ਬਿਰਦ ਖਾਲਸਾ ਮੇਰੀ ਸੋਭਾ ਸੀਲਾ ਖਾਲਸਾ ਬੰਦ ਸਦਾ ਡੀਲਾ ਖਾਲਸਾ ਮੇਰੋ ਮਿੱਤਰ ਸਿਖਾਈ ਖਾਲਸਾ ਮਾਤ ਪਿਤਾ ਸੁਖਦਾਈ। ਅਨੇਕਾਂ ਹੋਰ ਵਰ ਦਿੰਦੇ ਹੋਏ ਅਖੀਰ ਇੱਥੇ ਪਹੁੰਚ ਗਏ ਸ਼ੇਸ਼ ਰਸ਼ਨ ਸਾਰਥ ਸੀ ਬੁੱਧ ਤਦਪਨ ਉਪਮਾ ਵਰਣਿਤ ਬੁੱਧ ਰੋਮ ਰੋਮ ਜੇ ਰਸਨਾ ਪਾਉਂ ਤਦਵ ਖਾਲਸਾ ਜਸਤ ਹੈਗਾ ਨਾਲ ਕਹਿਤਾ ਜੇ ਜਾਮੇ ਰੰਚਨਾ ਮਿਥਿਆ ਭਾਖੀ ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਇਸ ਖਾਲਸਾ ਮਹਿਲ ਦੀ ਨੀਂਹ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਰੱਖੀ ਸੀ। ਜੋ ਇਸ ਦੇ ਵਿੱਚ ਸੀ ਨਾ ਉਹ ਸ਼ਾਇਦ ਉਸ ਤੋਂ ਅਸੀਂ ਅਣਜਾਣ ਹੋਈਏ ਕਿ ਸਤਿਗੁਰ ਸਾਹਿਬ ਜੀ ਨੇ ਜਿਸ ਦਿਨ ਖਾਲਸਾ ਸਾਜਿਆ ਉਸ ਦਿਹਾੜੇ ਨੂੰ ਬੜਾ ਅਪਵਿੱਤਰ ਮੰਨਿਆ ਜਾਂਦਾ ਸੀ। ਵਿਸਾਖੀ ਦਾ ਦਿਹਾੜਾ ਜਿਹੜਾ ਸੀਗਾ ਉਹ ਧਰਮ ਦੇ ਨਾਂ ਥੱਲੇ ਬੜਾ ਅਪਵਿੱਤਰ ਕਰ ਦਿੱਤਾ ਸੀ ਤੇ ਧਰਮ ਦੇ ਨਾਂ ਥੱਲੇ ਵਿਸਾਖੀ ਵਾਲੇ ਦਿਨ ਕਿਸੇ ਦੇ ਘਰ ਕੁਰਲਾਕ ਪੈ ਜਾਂਦਾ ਸੀ। 170 ਈਸਵੀ ਦੀ ਵਿਸਾਖੀ ਆਈ ਜਦੋਂ ਸਿਆਲਕੋਟ ਦਾ ਕਿਲ੍ਹਾ ਬਣ ਰਿਹਾ ਸੀ। ਇਤਿਹਾਸ ਦੇ ਵਿੱਚ ਦੋ ਰਾਜੇ ਸਲਵਾਨ ਹੋਏ ਆ, ਇੱਕ ਪੂਰਨ ਭਗਤ ਦਾ ਬਾਪ ਇੱਕ ਉਸ ਤੋਂ ਪਹਿਲਾਂ।
ਉਹਦੇ ਕਿਲੇ ਦੀ ਕੰਧ ਡਿੱਗ ਪਈ। ਜਿਹੜੇ ਧਰਮ ਦੇ ਕੱਪੜਿਆਂ ਵਾਲੇ ਸੀ, ਜਿਨ੍ਹਾਂ ਦੇ ਮੁਤਾਬਕ ਰਾਜੇ ਨੂੰ ਚੱਲਣਾ ਪੈਂਦਾ ਸੀ, ਉਹ ਇਕੱਠੇ ਹੋ ਕੇ ਆ ਗਏ ਵੀ ਇਸ ਕੰਧ ਦਾ ਦੁਬਾਰਾ ਉਸਾਰੀ ਇਸ ਤਰ੍ਹਾਂ ਨਹੀਂ ਹੋਏ। ਇਹਦਾ ਉਪਾਅ ਹੋਏਗਾ ਤੇ ਇਹ ਉਪਾਅ ਇਹ ਦੱਸਿਆ ਕਿ ਵਿਸਾਖੀ ਵਾਲਾ ਦਿਨ ਹੋਵੇ ਜਾਂ ਘਰ ਵਿੱਚੋਂ ਇਕੱਲਾ ਇਕੱਲਾ ਪੁੱਤਰ ਹੋਵੇ ਜਾਂ ਘਰ ਵਿੱਚੋਂ ਵੱਡਾ ਪੁੱਤਰ ਹੋਵੇ, ਉਹਦੀ ਬਲੀ ਦਿੱਤੀ ਜਾਵੇ, ਉਹਦਾ ਸਿਰ ਤੇ ਉਹਦਾ ਖੂਨ ਇਸ ਕਿਲੇ ਦੁਆਰ ਚ ਪਾਇਆ। ਮਾੜੀ ਕਿਸਮਤ ਨੂੰ ਲਾਹੌਰ ਦੇ ਵਿੱਚ ਇੱਕ ਮਾਂ ਪੁੱਤ ਰਹਿੰਦੇ ਆ, ਜਿਸ ਬੱਚੇ ਦਾ ਨਾਂ ਇਤਿਹਾਸ ਵਿੱਚ ਆਇਆ ਮੁਰਾਦੀਆ। ਉਹਦੀ ਮਾਂ ਨੇ ਆਖਿਆ, ਪੁੱਤਰ ਸਿਆਲਕੋਟ ਦਾ ਕਿਲਾ ਬਣ ਰਿਹਾ, ਚਾਰ ਪੈਸੇ ਕੌਡੀਆਂ ਬਣ ਜਾਣਗੀਆਂ, ਮਾਂ ਪੁੱਤ ਸੌਖੇ ਹੋ ਕੇ ਰੋਟੀ ਖਾ ਲਵਾਂਗੇ, ਲਾਹੌਰ ਨੂੰ ਛੱਡ ਕੇ ਸਿਆਲਕੋਟ ਚਲੇ ਗਏ। ਜੋ ਸਿਆਲਕੋਟ ਚਲੇ ਗਏ, ਅੱਗੇ ਧਰਮ ਦੇ ਕੱਪੜਿਆਂ ਵਾਲਾ ਦੱਸਿਆ ਦੇ ਅਨੁਸਾਰ ਰਾਜੇ ਸਲਵਾਨ ਨੇ ਆਪਣੇ ਸਿਪਾਹੀ ਭੇਜ ਦਿੱਤੇ ਕਿ ਲੱਭ ਕੇ ਲਿਆਓ ਇਹੋ ਜਿਹਾ, ਜਾਂ ਤਾਂ ਮਾਂ ਦਾ ਇਕੱਲਾ ਪੁੱਤਰ ਹੋਵੇ ਜਾਂ ਘਰ ਵਿੱਚ ਵੱਡਾ ਹੋਵੇ। ਮਾੜੀ ਕਿਸਮਤ ਨੂੰ ਸਿਪਾਹੀਆਂ ਨੂੰ ਮਿਲ ਪਏ, ਉਹਨਾਂ ਨੇ ਸਿਪਾਹੀਆਂ ਨੂੰ ਪੁੱਛਿਆ ਵੀ ਮੇਰਾ ਪੁੱਤਰ ਇਕੱਲਾ ਇਕੱਲਾ ਹੈ, ਅਸੀਂ ਮਜ਼ਦੂਰੀ ਕਰਨਾ ਚਾਹੁੰਦੇ ਹਾਂ। ਸਿਪਾਹੀਆਂ ਨੇ ਆਖਿਆ ਗੱਲ ਬਣ ਗਈ, ਲੈ ਕੇ ਗਏ। ਜਦੋਂ ਮਾਂ ਨੂੰ ਪਤਾ ਲੱਗਾ ਕਿ ਵਿਸਾਖੀ ਵਾਲਾ ਦਿਨ ਆਉਣ ਵਾਲਾ ਹੈ, ਮੇਰੇ ਪੁੱਤਰ ਦਾ ਸਿਰ ਕਲਮ ਕਰਕੇ ਨੀਚ ਪਾ ਦੇਣਾ, ਉਸ ਮਾਂ ਨੇ ਕੀਰਨੇ ਪਾਏ ਵੀ ਅਸੀਂ ਸ਼ਹਿਰ ਛੱਡ ਜਾਵਾਂਗੇ, ਇਹ ਇਲਾਕਾ ਛੱਡ ਜਾਵਾਂਗੇ, ਮੇਰੇ ਪੁੱਤਰ ਨੂੰ ਛੱਡ ਦਿਓ। ਪਰ ਉਸ ਦੀਆਂ ਅੱਖਾਂ ਦੇ ਸਾਹਮਣੇ 170 ਦੀ ਵਿਸਾਖੀ ਨੂੰ ਉਹਦੇ ਪੁੱਤਰ ਦਾ ਕਤਲ ਕਰਕੇ ਉਹਦਾ ਸਿਰ ਤੇ ਲਹੂ ਨੀਚ ਪਾ ਦਿੱਤਾ। ਉਹ ਮਾਂ ਦੁਹੱਥੜਾ ਮਾਰਦੀ ਹੋਈ ਮੱਕੇ ਪਹੁੰਚੀ। ਮੱਕੇ ਚ ਉਸ ਵੇਲੇ ਬਾਦਸ਼ਾਹ ਆਲਮ ਸ਼ਾਹ ਸੀ, ਜਿਸ ਦੇ ਅੱਗੇ ਜਾ ਕੇ ਉਹ ਦੁਹੱਥੜਾ ਮਾਰ ਕੇ ਪਿੱਟੀ ਵੀ ਮੇਰੇ ਨਾਲ ਏਡਾ ਜ਼ੁਲਮ ਹੋਇਆ। ਆਲਮ ਸ਼ਾਹ ਨੇ ਆਪਣੇ ਪੁੱਤਰ ਅਲੀ ਸ਼ਾਹ ਨੂੰ ਭੇਜਿਆ, ਲੇਕਿਨ ਇੱਥੇ ਦੇ ਰਾਜਾ ਸਲਵਾਨ ਦੀਆਂ ਫੌਜਾਂ ਨੇ ਅਲੀ ਸ਼ਾਹ ਨੂੰ ਗ੍ਰਿਫਤਾਰ ਕਰ ਲਿਆ, ਉਹਦਾ ਕਤਲ ਹੋ ਗਿਆ। ਰਾਜਾ ਆਲਮ ਸ਼ਾਹ ਆਪਣੀਆਂ ਫੌਜਾਂ ਲੈ ਕੇ ਆਇਆ, ਉਹਨੇ ਇੱਥੇ ਆ ਕਿਹਾ ਪਏ ਇੱਥੇ ਦੇ ਭੇਤ ਲਏ ਜਾਣ। ਉਹ ਧਰਮ ਦੇ ਕੱਪੜਿਆਂ ਵਾਲੇ ਗ੍ਰਿਫਤਾਰ ਕੀਤੇ ਗਏ, ਉਹਨਾਂ ਨੂੰ ਕਿਹਾ ਵੀ ਜਾਂ ਤਾਂ ਮੌਤ ਏ ਤੇ ਜਾਂ ਆਪਣੇ ਬਾਦਸ਼ਾਹ ਦੇ ਭੇਤ ਦੇ ਦੇ। ਉਹ ਲੋਕ ਗਦਾਰ ਹੋ ਗਏ, ਉਹਨਾਂ ਨੇ ਹੁਸੈਨੀ ਪੀਰ ਬਰਨਾ ਮਨਜ਼ੂਰ ਕਰ ਲਿਆ ਤੇ ਸਾਰੇ ਭੇਤ ਜਿਹੜੇ ਦੇਤੇ। ਜਿਹੜੇ ਵਫਾਦਾਰ ਹੁੰਦੇ ਆ ਉਹ ਕਦੀ ਆਪਣੇ ਮਾਲਕ ਦਾ ਭੇਤ ਬਾਹਰ ਨਹੀਂ ਕੱਢਦੇ। ਕਲਗੀਧਰ ਪਾਤਸ਼ਾਹ ਨੇ ਵਿਸਾਖੀ ਵਾਲੇ ਦਿਨ ਪੰਜ ਪਿਆਰੇ ਸਾਜੇ ਸੀ। ਇਤਿਹਾਸ ਵਿਦਵਾਨ ਵਿਲਕਦੇ ਆ ਵੀ ਕਿਸੇ ਨਾ ਕਿਸੇ ਪੰਨੇ ਤੋਂ ਨਿਕਲ ਜਾਵੇ, ਕਿਸੇ ਪਿਆਰੇ ਨੇ ਕਿਤੇ ਬਾਹਰ ਗੱਲ ਕੱਢੀ ਹੋਵੇ ਕਿ ਸਾਡੇ ਨਾਲ ਤੰਬੂ ਚ ਕੀ ਹੋਇਆ, ਕਿਉਂਕਿ ਵਫਾਦਾਰ ਸੀ, ਉਹਨਾਂ ਨੇ ਭੇਤ ਨਹੀਂ ਕੱਢਿਆ। ਗਦਾਰਾਂ ਨੇ ਭੇਤ ਕੱਢ ਦਿੱਤੇ, ਆਲਮ ਸ਼ਾਹ ਇੱਥੇ ਕਾਬਜ ਹੋ ਗਿਆ। ਉਹਨੇ ਇੱਥੇ ਦੇ ਲੋਕਾਂ ਤੇ 18 ਸ਼ਰਤਾਂ ਗੁਲਾਮੀ ਦੀਆਂ ਮੜੀਆਂ। ਉਹਨਾਂ 18 ਸ਼ਰਤਾਂ ਨੂੰ 170 ਤੋਂ ਲੈ ਕੇ 1478 ਦੀ ਵਿਸਾਖੀ ਤੱਕ ਕਿਸੇ ਨੇ ਵੀ ਉਹ ਗੁਲਾਮੀ ਨਹੀਂ ਤੋੜੀ, ਉਸ ਗੁਲਾਮੀ ਨੂੰ ਮਨਜ਼ੂਰ ਕੀਤਾ।
ਜਿਹਦੇ ਵਿੱਚ ਉਹਨੇ ਇਹ ਸ਼ਰਤਾਂ ਲਾਤੀਆਂ ਸੀ ਕਿ ਤੁਸੀਂ ਸਿਰ ਤੇ ਦਸਤਾਰਾ ਨਹੀਂ ਸਜਾਓਗੇ, ਤੁਹਾਨੂੰ ਕੇਸ ਦਾੜੀ ਮੁੰਨਣੇ ਪੈਣਗੇ, ਤੁਸੀਂ ਸ਼ਸਤਰ ਨਹੀਂ ਰੱਖੋਗੇ, ਤੁਹਾਡੇ ਕੋਲ ਘੋੜੇ ਨਹੀਂ ਹੋਣਗੇ। 18 ਸ਼ਰਤਾਂ ਦੇ ਵਿੱਚ 2 ਸ਼ਰਤਾਂ ਹੋਏ, ਬਾਕੀ ਕਿਤੇ ਫੇਰ ਹੈ। ਇੱਕ ਇਹ ਸ਼ਰਤ ਸੀ ਤੁਸੀਂ ਪੁੱਠਾ ਖਾਓਗੇ। ਅਸੀਂ ਆਮ ਤੌਰ ਤੇ ਜਦੋਂ ਅਮਰ ਸੰਚਾਰ ਹੁੰਦਾ ਹੈ ਤੇ ਕਹਿੰਦੇ ਹਾਂ ਪੁੱਠਾ ਨਹੀਂ ਖਾਣਾ, ਪਰ ਸਾਨੂੰ ਉਹਦੀ ਸਮਝ ਨਹੀਂ ਹੁੰਦੀ ਵੀ ਪੁੱਠਾ ਕਿਉਂ ਨਹੀਂ ਖਾਣਾ। ਕੁੱਠਾ ਉਹਨੂੰ ਕਹਿੰਦੇ ਹੋਈਏ ਕਿ ਹੁੰਦਾ ਸੀ ਕਿ ਉਹਨਾਂ ਨੇ ਕਲਮਾ ਪੜਿਆ ਹੁੰਦਾ ਸੀ ਬਿਸਮਿਲ੍ਲਾ ਰਹਿਮਾਨ ਨੂੰ, ਉਸ ਜਾਨਵਰ ਨੂੰ ਤੜਫਾ ਕੇ ਮਾਰਿਆ ਹੁੰਦਾ ਸੀ। ਇੱਕ ਸ਼ਰਤ ਉਹ ਲਾਈ ਕਿ ਜਿਹੜੀ ਦਾਈ ਏ ਉਹ ਹਿੰਦੂ ਨਹੀਂ ਹੋਏ। ਔਰ ਤੁਸੀਂ 170 ਤੋਂ ਲੈ ਕੇ 1478 ਤੱਕ ਦੇ ਕੋਈ ਤਵਾਰੀਖ ਦੇ ਪੰਨੇ ਕੱਢ ਕੇ ਦੇਖ ਲਓ, ਤੁਹਾਨੂੰ ਦਾਈ ਹਿੰਦੂ ਨਹੀਂ ਮਿਲੇਗਾ। ਤੁਹਾਨੂੰ ਇਹ ਮਿਲੇਗਾ ਕਿ ਹਿੰਦੂ ਮੁਸਲਮਾਨ ਨੂੰ ਮਲੇਸ਼ ਕਹੇਗਾ, ਲੇਕਿਨ ਜਿਸ ਦਿਨ ਹਿੰਦੂ ਦੇ ਘਰੇ ਬੱਚਿਆ ਜਨਮ ਹੋਏਗਾ, ਦਾਈ ਮੁਸਲਮਾਨ ਆਏਗਾ। ਮੁਸਲਮਾਨ

ਹਿੰਦੂ ਨੂੰ ਕਾਫਰ ਕਹਿੰਦਾ ਇੰਨੀ ਆਸ ਨਾ ਸੀ ਕਿ ਜਦੋਂ ਵੀ ਹਿੰਦੂ ਦੇ ਘਰੇ ਬੱਚੀਆ ਜਨਮ ਹੋਵੇ ਤੂੰ ਉਦੋਂ ਉਹਦੇ ਕੰਮ ਚ ਸਰੋਤ ਦੇਣੀ ਹੈ, ਕਲਮਾ ਪੜਨਾ ਹੈ, ਲਾ ਇਲਾ ਇਲਾ ਹੋ ਮੁਹੰਮਦ ਰਸੂਲ ਅੱਲਾ। ਇਸਲਾਮ ਦੀ ਦੁਨੀਆਂ ਇਹ ਮੰਨਦੀ ਏ ਕਿ ਜਦੋਂ ਉਹਦੇ ਕੰਨ ਤੁਸੀਂ ਸਰੋਤ ਦੇ ਦਿਓਗੇ ਉਹਦਾ ਅਸਰ ਹੋਏਗਾ ਤੇ ਉਹ ਵੱਡਾ ਹੋ ਕੇ ਮੁਸਲਮਾਨ ਬਣੇਗਾ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਕਾਸ਼ ਹੋਇਆ ਤੁਸੀਂ ਇਤਿਹਾਸ ਪੜੋਗੇ ਤੇ ਦਾਈ ਦੌਲਤਾਂ ਮੁਸਲਮਾਨ ਉਹ ਇਸੇ ਕਰਕੇ ਆਈ ਸੀ ਕਿ ਅੱਜ ਮਹਿਤਾ ਕਲਿਆਣ ਰਾਏ ਦੇ ਘਰੇ ਬੱਚਿਆ ਜਨਮ ਹੋਣਾ ਤੇ ਮੈਂ ਉਹਦੇ ਕੰਨ ਵਿੱਚ ਸਰੋਤ ਦੇਣੀ ਹੈ ਇਹ ਕਲਮੇ। ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਪ੍ਰਕਾਸ਼ ਹੁੰਦਿਆਂ ਹੀ ਏਟੀ ਨਦਰ ਮਿਹਰ ਦੀ ਕੀਤੀ ਉਹਨੂੰ ਕਲਮਾ ਵੀ ਭੁੱਲ ਗਿਆ, ਜਿਹੜੀ ਨਾਂ ਦੀ ਦੌਲਤਾਂ ਸੀ ਉਹ ਅੰਦਰ ਦੀ ਦੌਲਤਮੰਦ ਹੋ ਗਈ। ਪਹਿਲੀ ਨਦਰ ਜਿਹੜੀ ਸੀਗੀ ਉਹਦੇ ਉੱਤੇ ਗੁਣ ਕੀਏ ਗੁਣ ਸਭ ਕੁ ਕਰੇ, ਗੁਣਾ ਕੀਤਿਆਂ ਤੇ ਗੁਣ ਕਰਨੇ ਅਵਗਣ ਕੀਏ ਗੁਣ ਤੋਂ ਹੀ ਬਣ ਆਇਓ ਹੈ। ਗੁਰੂ ਨਾਨਕ ਸਾਹਿਬ ਨੇ ਔਗਣ ਕਰਨ ਅੱਜ ਤੱਕ ਗੁਣ ਭਰ ਦਿੱਤੇ ਕਿ ਉਹਨੂੰ ਇਲਾਹੀ ਬਖਸ਼ਿਸ਼ ਕਰ ਦਿੱਤੀ। ਲੇਕਿਨ ਬਾਕੀ ਸਾਰਾ ਕੁਛ ਜਿਹੜਾ ਸੀਗਾ ਜਦੋਂ 1478 ਦੀ ਵਿਸਾਖੀ ਸੀ, 1478 ਦੀ ਵਿਸਾਖੀ ਨੂੰ ਸਾਨੂੰ ਖਾਲਸਾ ਸਥਾਨ ਦਿੱਤਾ ਗਿਆ ਸੀ। 1478 ਦੀ ਵਿਸਾਖੀ ਨੂੰ ਇਸ ਖਾਲਸੇ ਮਹਿਲ ਦੀ ਨੀਂਹ ਰੱਖੀ ਗਈ ਸੀ। ਅਸੀਂ ਜੋ ਉਹ ਜਨੇਊ ਵਾਲਾ ਕੌਤਕ ਸੀ ਅਸੀਂ ਉਹਨੂੰ ਸਮਝੇ ਨਹੀਂ, ਅਸੀਂ ਉਹਨੂੰ ਕੇਵਲ ਜਨੇਊ ਨਾ ਪਾਉਣ ਤੱਕ ਸੀਮਤ ਰੱਖਿਆ। ਜਿਹੜਾ ਸਿਧਾਂਤ ਉਸ ਅਕਾਲ ਪੁਰਖ ਦਾ ਸੀ ਉਹ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦੇਣਾ ਸੀ ਆ ਕੇ ਜਨੇਊ ਪਾਉਣ ਤੋਂ ਪਹਿਲਾਂ ਦੋ ਕੰਮ ਹੁੰਦੇ ਆ, ਇੱਕ ਤੇ ਮੁੰਡਨ ਕਰਨਾ ਪੈਂਦਾ ਪਹਿਲਾਂ, ਦੂਜਾ ਗੰਡਕਾ ਨਦੀ ਵਿੱਚੋਂ ਨਿਕਲੇ ਹੋਏ ਪੱਥਰ ਨੂੰ ਮੱਥਾ ਟੇਕਣਾ ਪੈਂਦਾ। ਹਰਦਿਆਲ ਪੰਡਿਤ ਪੱਥਰ ਨੂੰ ਸਾਲਗ੍ਰਾਮ ਕਹਿੰਦੇ ਆ, ਉਹ ਸਾਲਗ੍ਰਾਮ ਪੱਥਰ ਲਿਆ ਕੇ ਤੇ ਮੁੰਡਨ ਦਾ ਸਮਾਨ ਲੈ ਕੇ ਆਇਆ ਸੀ। ਹੁਣ ਯਾਦ ਰੱਖਿਓ ਕਿ ਸਿੱਖ ਨੂੰ ਚੰਗੀ ਕਹਿਣਾ ਚਾਹੀਦਾ ਹੈ, ਬੇਟਾ ਕਹਿਣਾ ਚਾਹੀਦਾ ਹੈ, ਲੇਕਿਨ ਮੁੰਡਾ ਤੇ ਕੁੜੀ ਲਫ਼ਜ਼ ਭੁੱਲ ਕੇ ਵੀ ਨਹੀਂ ਸਿੱਖ ਨੂੰ ਵਰਤਣੇ ਚਾਹੀਦੇ। ਮੁੰਡਾ ਸ਼ਬਦ ਹੀ ਇੱਥੇ ਆਇਆ ਸੀ ਕਿਉਂਕਿ ਬੀਬੀ ਦਾ ਜਨੇਊ ਪਾਉਣ ਨਹੀਂ ਹੁੰਦਾ ਤੇ ਬੀਬੀ ਦਾ ਮੁੰਡਨ ਨਹੀਂ ਹੁੰਦਾ। ਜਨੇਊ ਕੇਵਲ ਤੇ ਕੇਵਲ ਬੰਦਿਆਂ ਨੂੰ ਪਾਉਣ ਦਾ ਹੱਕ ਸੀ ਤੇ ਮੁੰਡਨ ਜਿਹੜਾ ਹੁੰਦਾ ਸੀਗਾ ਉਹ ਲੜਕੇ ਦਾ ਹੁੰਦਾ ਸੀ ਤੇ ਮੁੰਡਨ ਤੋਂ ਹੀ ਸ਼ਬਦ ਜਿਹੜਾ ਹੈ ਉਹ ਮੁੰਡਾ ਆਇਆ ਵੀ ਇਹਨੂੰ ਮੁੰਡਿਆ ਗਿਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਨਾਨਕਾ ਮੁੰਡਨ ਕਰਾਉਣਾ ਸੀ। ਅਸੀਂ ਕਈ ਵਾਰੀ ਇਸ ਭੁਲੇਖੇ ਚ ਹੁੰਦੇ ਹਾਂ ਵੀ ਸਾਨੂੰ ਕੇਸ ਜਿਹੜੇ ਰੱਖਣੇ ਦਿੱਤੇ ਆ ਵੀ ਇਹਨਾਂ ਕੇਸਾਂ ਨੂੰ ਕਤਲ ਨਹੀਂ ਕਰਨਾ, ਇਹ ਗੁਰੂ ਗੋਬਿੰਦ ਸਿੰਘ ਦਿੱਤੇ ਆ। ਨਹੀਂ, ਇਹ ਸਿਧਾਂਤ ਅਕਾਲ ਪੁਰਖ ਦਾ ਸੀ ਕਿ 1478 ਦੀ ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਨੂੰ ਇਹ ਸਿਧਾਂਤ ਦਿੱਤਾ ਕਿ ਮੈਂ ਅੱਜ ਤੁਹਾਨੂੰ ਆਹ ਕੁਛ ਮੇਰੇ ਅੱਗੇ ਆਉਣ ਲੱਗਾ ਹੈ ਤੇ ਮੈਂ ਅੱਜ ਤੁਹਾਨੂੰ ਇਹ ਸਿਧਾਂਤ ਦੇਣ ਲੱਗਾ ਕਿ ਤੁਸੀਂ ਇਸ ਸਿਧਾਂਤ ਤੇ ਰਹਿਣਾ, ਇਹ ਤੁਹਾਡੇ ਜਿਹਨੇ ਤੁਹਾਨੂੰ ਜਨਮ ਦਿੱਤਾ ਹੈ ਉਹਦਾ ਸਿਧਾਂਤ ਹੈ। ਸਤਿਗੁਰੂ ਸਾਹਿਬ ਜੀ ਨੇ ਪੰਡਿਤ ਹਰਦਿਆਲ ਨੂੰ ਜਵਾਬ ਦਿੱਤਾ ਸੀ ਕਿ ਮੁੰਡਨ ਮੈਂ ਨਹੀਂ ਕਰਦਾ। ਦੂਜਾ ਜਦੋਂ ਪੰਡਿਤ ਨੇ ਆਖਿਆ ਕਿ ਆਹ ਪੱਥਰ ਹੈ ਇਹ ਵਿਸ਼ਨੂੰ ਦਾ ਸਕਾਰ ਰੂਪ, ਇਹਨੂੰ ਮੱਥਾ ਟੇਕੋ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕਿਹਾ ਵੀ ਇਹ ਤੇ ਪੱਥਰ ਹੈ, ਇਹ ਵਿਸ਼ਨੂੰ ਦਾ ਸਕਾਰ ਰੂਪ ਕੀ ਹੋਇਆ, ਕੀ ਮਿਲੇਗਾ ਜੇ ਮੈਂ ਇਹਨੂੰ ਮੱਥਾ ਟੇਕਾਂ। ਨਾਲ ਸਤਿਗੁਰੂ ਸਾਹਿਬ ਜੀ ਨੇ ਅਸੀਂ ਉਸ ਵਿਚਾਰ ਨੂੰ ਸਮਝੇ ਨਹੀਂ ਜਿਹੜਾ ਆਖਿਆ ਪੰਡਿਤ ਜੀ ਮੈਂ ਜਨੇਊ ਪਾਉਣ ਨੂੰ ਤਿਆਰ ਹਾਂ ਪਰ ਮੇਰੇ ਤੁਸੀਂ ਜਨੇਊ ਪਾਉਣਾ ਹੈ ਕਿਹੜਾ ਪਾਉਣਾ ਹੈ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਗੁਰੂ ਨਾਨਕ ਸਾਹਿਬ ਜਿਹੜਾ ਪ੍ਰਕਾਸ਼ ਹੋਇਆ ਹੈ
ਉਸ ਪ੍ਰਕਾਸ਼ ਹੋਣ ਤੱਕ ਉਹ ਘਰ ਹਿੰਦੂਆਂ ਦਾ ਸੀ। ਇਹ ਗੱਲ ਵੱਖਰੀ ਕਿ ਉਸ ਪ੍ਰਿੰਸੀਪਲਾਂ ਨੂੰ ਉਹਨਾਂ ਸਿਧਾਂਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਰਿਜੈਕਟ ਕਰਤਾ ਕਿ ਇਹ ਸਿਧਾਂਤ ਸਾਡੇ ਤੇ ਲਾਗੂ ਨਹੀਂ ਹੋਣੇ, ਮੈਂ ਇਸ ਦੁਨੀਆਂ ਤੇ ਆਈ ਉਸ ਅਕਾਲ ਪੁਰਖ ਦੇ ਸਿਧਾਂਤ ਦੇਣਾ। ਲੇਕਿਨ ਜਿਸ ਦਿਨ ਮੁਸਲਮਾਨ ਦੇ ਘਰ ਮੁੰਡੇ ਨੇ ਧਰਮੀ ਹੋਣਾ ਸੀ, ਉਸ ਦਿਨ ਗੁਰੂ ਨਾਨਕ ਸਾਹਿਬ ਨਾਨਕਿਆਣਾ ਸਾਹਿਬ ਦੀ ਧਰਤੀ ਤੇ ਆਪ ਉਹਦੇ ਘਰ ਗਏ। ਜਦੋਂ ਉਹਦੇ ਘਰ ਗਏ ਤੇ ਕਾਜੀ ਨੇ ਸੋਚਿਆ ਕਿ ਗੁਰੂ ਨਾਨਕ ਨੇ ਹਿੰਦੂ ਧਰਮ ਨੂੰ ਪ੍ਰਵਾਨ ਨਹੀਂ ਕੀਤਾ, ਸ਼ਾਇਦ ਇਹਨੂੰ ਮੁਸਲਮਾਨ ਧਰਮ ਚੰਗਾ ਲੱਗਾ ਹੈ। ਤੇ ਸਤਿਗੁਰੂ ਸਾਹਿਬ ਨੇ ਕਾਜੀ ਨੂੰ ਪੁੱਛਿਆ ਹੈ ਜਾ ਕੇ ਕਿ ਇੱਥੇ ਕੀ ਹੋ ਰਿਹਾ। ਉਸ ਨੇ ਆਖਿਆ ਅੱਜ ਇਹਨੇ ਧਰਮੀ ਬਣਨਾ ਮੁੰਡੇ ਨੇ, ਅੱਜ ਇਹਨੂੰ ਮਸਾਲਾ ਮਿਲ ਜਾਣਾ ਹੈ, ਅੱਜ ਤੂੰ ਇਹ ਨਮਾਜ਼ੀ ਹੋ ਜਾਣਾ। ਹੁਣ ਯਾਦ ਰੱਖਿਓ ਕਿ ਉਹ ਮੁੰਡਨ ਕਰਦੇ ਸੀ ਤੇ ਕਾਜੀ ਉਸ ਦਿਨ ਉਹਦੀਆਂ ਲੱਭਾਂ ਕੱਟਦਾ ਸੀ, ਉਹ ਵੀ ਮੁੰਡਨ ਦੀ ਨਹੀਂ ਆਈ ਸੀ। ਉਹਨਾਂ ਨੇ ਕੋਹੇ ਬੱਕਰਾ ਨੇ ਨਖਾਇਆ, ਸਭ ਕੁਝ ਆਖੇ ਪਾਏ ਤੇ ਉਹਨਾਂ ਨੇ ਤੁੰਬੇ ਮਾਰੇ ਹੋਏ ਸੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉੱਥੇ ਉਚਾਰਨ ਕੀਤਾ, ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਹੁਣ ਬਹੁਤ ਧਿਆਨ ਦਿਓ, ਜੇ ਦੋਵਾਂ ਦੇ ਅਰਥ ਇੱਕ ਆਉਣਗੇ, ਭਾਸ਼ਾ ਦੋ ਨੇ ਲੇਕਿਨ ਅਰਥ ਦੋਵਾਂ ਦੇ ਇੱਕ ਆਉਣਗੇ। ਉਧਰ ਆਖਿਆ ਸੀ ਦਇਆ ਕਪਾ, ਇਧਰ ਆਖਿਆ ਸੀ ਮਿਹਰ ਮਸੀਤ, ਉਧਰ ਆਖਿਆ ਸੀ ਸੰਤੋਖ ਸੂਤ, ਇਧਰ ਆਖਿਆ ਸੀ ਸਿਦਕ ਮਸੱਲਾ। ਪੰਡਿਤ ਹਰਦਿਆਲ ਨੂੰ ਜਦੋਂ ਕਿਹਾ ਵੀ ਤੇਰੇ ਕੋਲ ਇਹੋ ਜਿਹਾ ਹੈਗਾ ਹੈ, ਇਹ ਮੇਰੇ ਪਾਦੇ, ਪੰਡਿਤ ਕਹਿੰਦਾ ਇਹੋ ਜਿਹਾ ਮੇਰੇ ਕੋਲ ਨਹੀਂ ਹੈ। ਲੇਕਿਨ ਇਹ ਨਹੀਂ ਕਿ ਇਹੋ ਜਿਹਾ ਜਨੇਊ ਹੈ ਨਹੀਂ ਸੀ, ਹੈ ਸੀ ਇਸ ਵੇਲੇ ਉਹ ਜਨੇਊ, ਲੇਕਿਨ ਪੰਡਿਤ ਨੂੰ ਗਿਆਨ ਨਹੀਂ ਸੀ। ਜਿਹੜਾ ਗੁਰੂ ਨਾਨਕ ਸਾਹਿਬ ਨੇ ਉਸ ਦਿਨ ਆਖਿਆ ਸੀ ਕਾਜੀ ਦੇ ਘਰੇ, ਜਿਹੜਾ ਉਸ ਦਿਨ ਪੰਡਿਤ ਹਰਦਿਆਲ ਨੂੰ ਆਖਿਆ ਸੀ 1699 ਦੀ ਵਿਸਾਖੀ ਨੂੰ ਸਾਨੂੰ ਪਵਾਇਆ, ਤਲਵਾਰ ਉਦੋਂ ਪਹਿਲਾਂ ਹੈ ਸੀ ਲੇਕਿਨ ਕਿਰਪਾਨ ਨਹੀਂ ਸੀ ਹੈ। ਯਾਦ ਰੱਖਿਓ ਕਿ ਚੀਜ਼ ਉਹੀ ਹੈ, ਉਹਨੂੰ ਤਲਵਾਰ ਦੇ ਰੂਪ ਤੇ ਵਰਤਿਆ ਜਾ ਰਿਹਾ ਸੀ। ਤਲਵਾਰ ਜਿਹੜੀ ਹੈ ਉਹ ਜ਼ੁਲਮ ਦਾ ਪ੍ਰਤੀਕ ਹੈ। ਸਿੱਖ ਧਰਮ ਦੇ ਵਿੱਚ 100% ਤੋਂ 100ਵੇਂ ਹਿੱਸੇ ਨੂੰ ਵੀ ਜ਼ੁਲਮ ਨੂੰ ਥਾਂ ਹੈ ਨਹੀਂ। ਤਲਵਾਰ ਦੋ ਅੱਖਰਾਂ ਦਾ ਸਮੇਲ ਹੈ, ਤਲ ਤੇ ਵਾਰ। ਤਲ ਹਮੇਸ਼ਾ ਥੱਲੇ ਨੂੰ ਕਹਿੰਦੇ ਆ, ਕਮਜ਼ੋਰ ਨੂੰ, ਤੇ ਕਮਜ਼ੋਰ ਤੇ ਵਾਰ ਕਰਨ ਵਾਲੀ ਜਿਹੜੀ ਹੈ ਉਹ ਤਲਵਾਰ ਜ਼ੁਲਮ ਦਾ ਪ੍ਰਤੀਕ ਹੁੰਦੀ ਹੈ। ਜੇ ਸਤਿਗੁਰੂ ਸਾਹਿਬ ਨੇ ਅਲਫਾਜ਼ ਦਇਆ ਤੇ ਮਿਹਰ ਵਰਤਿਆ ਸੀ, ਸਤਿਗੁਰ ਸਾਹਿਬ ਜੀ ਨੇ 1699 ਦੀ ਵਿਸਾਖੀ ਨੂੰ ਆਖਿਆ ਸਿੱਖਾ ਤੈਨੂੰ ਕਿਰਪਾਨ ਦੇਣ ਲੱਗਾ। ਕਿਰਪਾਨ ਤਿੰਨ ਸ਼ਬਦਾਂ ਦਾ ਸੁਮੇਲ ਹੈ। ਸਾਡੇ ਉੱਥੇ ਇੱਕ ਵਾਰੀ ਕਹਾ ਦਰਬਾਰ ਹੋਇਆ ਸੀ 5 ਕਕਾਰਾਂ ਦੇ, ਔਰ 5 ਹੀ ਕਥਾਵਾਚਕ ਸੀਗੇ। ਜਿਹੜਾ ਮੇਰਾ ਵਿਸ਼ਾ ਸੀ ਉਹ ਵੈਸੇ ਕਛਹਿਰੇ ਦਾ ਸੀ, ਤੇ ਮੇਰੇ ਤੋਂ ਪਹਿਲਾਂ ਜਦੋਂ ਕਿਰਪਾਨ ਦਾ ਵਿਸ਼ਾ ਸੀ ਉਹਨੇ ਪੰਕਤੀ ਪੜ੍ਹੀ ਸੀ, ਕਿਰਪਾਨ ਪਾਣ ਧਾਰੀਆਂ ਕਰੋੜ ਪਾਕ ਤਾਰੀਆਂ। ਉਹ ਚ ਕੋਈ ਸੱਜਣ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਇਹ ਸਵਾਲ ਉਠਾ ਤਾ ਕਿ ਇਹ ਕਿਵੇਂ ਹੋ ਸਕਦਾ ਹੈ ਵੀ ਕਿਰਪਾਨ ਧਾਰਨ ਕਰਨ ਦੇ ਨਾਲ ਕਰੋੜਾਂ ਪਾਪ ਜਿਹੜੇ ਆ ਉਹ ਨਾਸ਼ ਹੋ ਜਾਣ, ਇਹ ਤੇ ਕਦਾਚਿਤ ਨਹੀਂ ਹੋ ਸਕਦਾ। ਦਾਸ ਦੇ ਵਿਚਾਰ ਸ਼ੁਰੂ ਹੋਣ ਤੋਂ ਪਹਿਲਾਂ ਮੇਰੇ ਕੋਲ ਵਿਚਾਰ ਆਈ, ਦਾਸ ਨੇ ਬੇਨਤੀ ਕੀਤੀ ਸੀ ਕਿ ਉਸ ਗੁਰਮੁਖ ਪੜ੍ਹਿਆ ਸਮਾਂ ਖਤਮ ਹੋ ਗਿਆ, ਮੇਰਾ ਸ਼ੁਰੂ ਹੋਣਾ ਹੈ, ਮੈਂ ਕਛਹਿਰੇ ਤੋਂ ਪਹਿਲਾਂ 5-7-10 ਮਿੰਟ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਤਾਰੀ ਤੇ ਲਾਊਂਗਾ। ਬਹੁਤ ਧਿਆਨ ਦੇ ਇਸ ਪੰਕਤੀ ਦੇ ਉੱਤੇ, ਪਹਿਲਾਂ ਤੇ ਕਿਰਪਾਨ ਜਿਹੜਾ ਹੈ ਉਹ 3 ਲਫ਼ਜ਼ਾਂ ਸਮਾਲ ਸੁਮੇਲ ਹੈ, ਕਿਰਪਾ
ਪਾਣ ਤੇ ਆਣ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਬਚਨ ਲਿਖਿਆ ਹੋਇਆ ਹੈ, ਪਾਣ ਕਿਰਪਾਣ ਅਜਾਣ ਪੂਜਾ ਰਣ ਰੂਪ ਮਹਾਨ ਦਿਖਾਵੇਂਗੇ। ਪਾਣ ਕਹਿੰਦੇ ਆ ਹੱਥ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਮੇਰੇ ਹੱਥ ਦੇ ਵਿੱਚ ਕਿਰਪਾਣ ਹੋਏਗੀ ਤੇ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੇਰੀਆਂ ਬਾਹਾਂ ਬਹੁਤ ਲੰਬੀਆਂ ਹੋਣਗੀਆਂ। ਉਹ ਮਹਾਨ ਜਿਹੜਾ ਹੈ ਮੈਂ ਮੈਦਾਨੇ ਜੰਗ ਵਿੱਚ ਦਿਖਾਵਾਂਗਾ। ਕਿਰਪਾਨ ਤੋਂ ਭਾਵ ਕਿਰਪਾ ਕਰਨ ਵਾਲਾ, ਜ਼ੁਲਮ ਕਰਨ ਵਾਲਾ ਨਹੀਂ। ਅੱਜ ਕਈ ਵਾਰੀ ਕਈ ਸੱਜਣ ਇਹ ਕਹਿ ਦਿੰਦੇ ਆ ਕਿ ਅੱਜ ਤਾਂ ਕਿਰਪਾਨ ਨਹੀਂ ਜੀ, ਅੱਜ ਤਾਂ ਪਿਸਤੌਲ ਹੋਣਾ ਚਾਹੀਦਾ ਹੈ। ਨਹੀਂ, ਸਾਡਾ ਕਿਰਪਾਨ ਜਿਹੜਾ ਉਹ ਸਿਧਾਂਤ ਤੇ ਹਥਿਆਰ ਤੇ ਕੱਲ ਤੱਕ ਸਾਡੇ ਕੋਲ ਸਾਡਾ ਰਾਜ ਬਣ ਜਾਵੇ, ਸਾਡੇ ਕੋਲ ਮਜ਼ਾਇਲਾਂ ਤੱਕ ਹੋਣੀਆਂ ਚਾਹੀਦੀਆਂ ਨੇ, ਪਰ ਅਸੀਂ ਵਰਤਣਾ ਉਹਨੂੰ ਕਿਰਪਾਨ ਦੇ ਅਨੁਸਾਰ। ਕਿਰਪਾ ਪਾਣ, ਤੇਰੇ ਹੱਥ ਵਿੱਚੋਂ ਕਿਰਪਾ ਵਰਤਣੀ ਚਾਹੀਦੀ ਏ, ਫਿਰ ਤੇਰੀ ਆਣ ਜਿਹੜੀ ਏ ਅਣਖਰੇਗੀ। ਇੱਕ ਪੱਖ ਕਿ ਗੁਰੂ ਕੀ ਦੇਗ ਚ ਅਸੀਂ ਕਿਰਪਾਨ ਭੇਟਾ ਵੀ ਤਾ ਕਰਦੇ ਹਾਂ, ਹਾਲਾਂਕਿ ਇਹਦੇ ਹੋਰ ਪੱਖ ਵੀ ਨੇ ਕਿ ਤੈਨੂੰ ਪਤਾ ਹੋਵੇ ਕਿ ਮੈਂ ਕਿਰਪਾਨ ਭੇਟ ਕੀਤਾ, ਪ੍ਰਸ਼ਾਦ ਛਕਿਆ ਹੋਇਆ ਹੈ, ਤੇਰੇ ਅੰਦਰ ਕਿਰਪਾ ਕਰਨ ਦੀ ਤਸੀਰ ਪੈਦਾ ਹੋ ਜਾਵੇ। ਸਤਿਗੁਰ ਸਾਹਿਬ ਨੇ ਕਿਹਾ ਜਿੱਤ ਤੇਰੇ ਹੱਥ ਵਿੱਚੋਂ ਕਿਰਪਾ ਵਰਤਣੀ ਚਾਹੀਦੀ। ਕਿਰਪਾਨ ਪਾਉਣ ਵਾਲੇ ਦਾ ਫਰਜ਼ ਬਣਦਾ ਹੈ ਕਿ ਤੂੰ ਕਿਸੇ ਤੇ ਕਿਰਪਾ ਕਰਨੀ ਹੈ। ਔਰ ਡਾਕਟਰ ਸਰੂਪ ਸਿੰਘ ਅਲੱਗ ਨੇ ਇੱਕ ਵਾਰਤਾ ਲਿਖੀ ਏ ਕਿ ਇੰਗਲੈਂਡ ਦੇ ਇੱਕ ਪ੍ਰੀਸਟ ਦੇ ਧੀ ਜਵਾਈ ਇੰਡੀਆ ਗਏ। ਬਹੁਤ ਧਿਆਨ ਦਿਓ ਜੇ ਕਿ ਸਾਡੀ ਕਿਰਪਾਨ ਪਾਈ ਦਾ ਮਤਲਬ ਕੀ ਏ, ਉਹ ਨਾ ਹੋਵੇ ਕਿ ਕਿਰਪਾਨ ਪਾਈ ਹੋਈ ਸਾਡੀ ਲੱਥੀ ਹੋਵੇ। ਉਹ ਬੰਬੇ ਨੂੰ ਦਿੱਲੀ ਨੂੰ ਆ ਰਹੇ ਸੀ, ਰਸਤੇ ਦੇ ਵਿੱਚ ਉਹਨਾਂ ਨੂੰ ਲੁਟੇਰੇ ਪੈ ਗਏ। ਉਹਨਾਂ ਨੂੰ ਲੁੱਟਿਆ ਜਾ ਰਿਹਾ ਸੀ, ਕੁੱਟਿਆ ਜਾ ਰਿਹਾ ਸੀ, ਲੋਕ ਲੰਘੀ ਜਾ ਰਹੇ ਸੀ। ਇੱਕ ਦੁਨੀਆਂ ਦਾ ਅਖਾਣ ਹੀ ਉਹ ਸਿੱਖੀ ਤੇ ਨਹੀਂ ਟੁੱਕਦਾ। ਪਗੜੀ ਸੰਭਾਲ ਤੈਨੂੰ ਹੋਰ ਨਾਲ ਕੀ, ਗੱਠੜੀ ਸੰਭਾਲ ਤੈਨੂੰ ਚੋਰ ਨਾ ਕੀ, ਲੇਕਿਨ ਸਿੱਖੀ ਇਹਨੂੰ ਮਨਜ਼ੂਰ ਨਹੀਂ ਕਰ ਸਕਦੀ। ਉਹ ਇਸ ਖਾਣ ਦੇ ਮੁਤਾਬਕ ਲੋਕੀ ਲੰਘੇ ਜਾ ਰਹੇ ਸੀ, ਲੇਕਿਨ ਪਿੱਛੋਂ ਗੱਡੀ ਆਈ ਕਿ ਕਲਗੀਧਰ ਪਾਤਸ਼ਾਹ ਦੇ ਚਾਰ ਸਿੱਖ ਬੈਠੇ ਹੋਏ ਸੀ, ਚਾਰ ਸਿੰਘ ਅੰਮ੍ਰਿਤਧਾਰੀ। ਉਹਨਾਂ ਨੇ ਗੱਡੀ ਰੋਕ ਕੇ ਜਦੋਂ ਆਵਾਜ਼ ਦੀ ਲੁਟੇਰੇ ਭੱਜ ਗਏ, ਉਸ ਪ੍ਰੀਸ਼ ਦੇ ਧੀ ਜਵਾਈ ਨੂੰ ਬਿਠਾ ਕੇ ਦਿੱਲੀ ਲੈ ਕੇ ਆਏ, ਇਲਾਜ ਕਰਾਇਆ। ਇਲਾਜ ਕਰਾਉਣ ਤੋਂ ਬਾਅਦ ਉਹਨਾਂ ਨੂੰ ਇੰਗਲੈਂਡ ਦੀਆਂ ਟਿਕਟਾਂ ਲੈ ਕੇ ਦਿੱਤੀਆਂ, ਖੁਦ ਧੰਨ ਦੌਲ ਦਿੱਤਾ। ਬੜੇ ਕੋਈ ਗੁਰਮੁਖ ਹੋਣਗੇ। ਉਸ ਪ੍ਰੀਸਟ ਦੇ ਧੀ ਜਵਾਈ ਨੇ ਉਹਨਾਂ ਕੋਲ ਨਾਂ ਪੁੱਛਿਆ ਵੀ ਤੁਹਾਡਾ ਨਾਂ ਕੀ ਏ, ਅਸੀਂ ਇੰਗਲੈਂਡ ਜਾ ਕੇ ਤੁਹਾਡੀ ਮਾਇਆ ਭੇਜਾਂਗੇ। ਉਹਨਾਂ ਕਹੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਏ ਤੇ ਅਸੀਂ ਵਾਸੀ ਆਨੰਦਪੁਰ ਦੇ ਹਾਂ, ਇਹ ਸਾਡਾ ਐਡਰੈਸ। ਜਦੋਂ ਉਹਦੇ ਧੀ ਜਵਾਈ ਉੱਥੇ ਆਏ, ਆ ਕੇ ਪ੍ਰੀਸਟ ਨੂੰ ਮਿਲੇ, ਪ੍ਰੀਸਟ ਨਾਲ ਸਾਰੀ ਗੱਲਬਾਤ ਕੀਤੀ। ਇੰਗਲੈਂਡ ਦਾ ਮੇਅਰ ਚੋਣ ਜਿੱਤਿਆ, ਜਿਸ ਦਿਨ ਉਹਨਾਂ ਦੇ ਮੇਅਰ ਦੀ ਤਾਜ ਪੁੱਛੀ ਹੁੰਦੀ ਉਦੋਂ ਪ੍ਰੀਸਟ ਨੂੰ ਬਰਾਬਰ ਬਿਠਾਇਆ ਜਾਂਦਾ ਤੇ ਉਸ ਪ੍ਰੀਸਟ ਨੇ ਸਮਾਗਮ ਤੋਂ ਪਹਿਲਾਂ ਆਖਿਆ ਕਿ ਇਹ ਸਮਾਗਮ ਦੇ ਵਿੱਚ ਦੋ ਸਿੱਖ ਸੱਦੇ ਜਾਣ। ਡਾਕਟਰ ਸਰੂਪ ਸਿੰਘ ਇਲਾਕਾ ਨੇ ਸਾਡੇ ਕੋਲ ਸਿਨਿਆ ਪਹੁੰਚਿਆ ਤੇ ਡਿਊਟੀ ਸਾਡੀ ਲੱਗੀ ਇੱਕ ਮੇਰੀ ਤੇ ਇੱਕ ਸੱਜਣ ਦੀ ਹੋਰ ਨਾਲ। ਜਦੋਂ ਕਹਿੰਦੇ ਜਿਹੜੇ ਜਾ ਰਹੇ ਸੀ, ਜਿੱਥੇ ਉਹ ਪ੍ਰੀਸ ਤੇ ਮੇਹਰ ਬੈਠਾ ਹੋਇਆ ਸੀ, ਸਾਰੇ ਉਹ ਸਾਹਮਣੇ ਆਪਣੀ ਟੋਪੀ ਲਾ ਕੇ ਉਹਨੂੰ ਸਿਰ ਝੁਕਾ ਰਹੇ ਸੀ ਤੇ ਡਾਕਟਰ ਸਾਹਿਬ ਨੇ ਲਿਖਿਆ ਕਿ ਅਸੀਂ ਸੋਚ ਰਹੇ ਸੀ ਕਿ ਅਸੀਂ ਤੇ ਪੱਗ ਲਾ ਨਹੀਂ ਸਕਦੇ, ਫਿਰ ਅਸੀਂ ਕੀ ਕਰਨਾ। ਕਹਿੰਦੇ ਅਸੀਂ ਇਹ ਸੋਚਿਆ ਕਿ ਸਾਹਮਣੇ ਜਾ ਕੇ ਦੋਵੇਂ ਹੱਥ ਜੋੜ ਕੇ ਗੁਰੂ ਕੀ ਫਤਿਹ ਗਜਾਵਾਂਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਕਹਿੰਦੇ ਹੈਰਾਨਗੀ ਉਦੋਂ ਹੋਈ ਜਦੋਂ ਅਸੀਂ ਸਾਹਮਣੇ ਜਾਣ ਵਾਲੇ ਸੀ ਕਿ ਉਹ ਪ੍ਰੀਸ਼
ਕੁਰਸੀ ਨੂੰ ਥੱਲੇ ਉਤਰ ਕੇ ਆ ਗਿਆ, ਉਹਨੂੰ ਸਾਨੂੰ ਬਾਹ ਫੜ ਕੇ ਉਸ ਕੁਰਸੀ ਦੇ ਉੱਤੇ ਬਿਠਾ ਦਿੱਤਾ। ਧਰਮਾਂ ਦੇ ਅੰਦਰ ਧਰਮ ਨਹੀਂ ਹੈਗਾ, ਇਸ ਕਰਕੇ ਨਫ਼ਰਤ ਹੁੰਦੀ ਏ। ਹੁਣ ਉਹਨਾਂ ਲੋਕਾਂ ਨੂੰ ਇਹ ਬਰਦਾਸ਼ਤ ਕਰਨਾ ਬੜਾ ਔਖਾ ਸੀ ਕਿ ਪ੍ਰੀਸ ਸਾਡਾ ਹੋਵੇ ਕਿ ਕੁਰਸੀ ਦੇ ਉੱਤੇ ਇੱਕ ਸਿੱਖ ਨੂੰ ਬਿਠਾ ਦੇਵੇ। ਪਰ ਕਹਿੰਦੇ ਉਸ ਪ੍ਰੀਸਟ ਨੇ ਇਹ ਸਾਰਾ ਵਾਕਿਆ ਸੁਣਾਉਣਾ ਸ਼ੁਰੂ ਕਰ ਦਿੱਤਾ ਕਿ ਜਿਨ੍ਹਾਂ ਦਾ ਗੁਰੂ ਇਹੋ ਜਿਹੀ ਸਿੱਖਿਆ ਦੇ ਗਿਆ ਹੈ, ਉਹਦੇ ਸਿੱਖ ਏਡੇ ਕਿਰਪਾ ਕਰਨ ਵਾਲੇ ਆ, ਉਹ ਗੁਰੂ ਕਿੱਡਾ ਮਹਾਨ ਹੋਏਗਾ, ਉਹ ਕਿੰਨੀ ਕਿਰਪਾ ਕਰਨ ਵਾਲਾ ਹੋਏਗਾ। ਸਾਹਿਬ ਜੀ ਕਹਿੰਦੇ ਇਸ ਵਾਸਤੇ ਜਿਹੜਾ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ ਤੁਹਾਨੂੰ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਕਤ, ਇਹੋ ਜਨੂ ਜੀ ਕਾ ਹੈ ਤਾਂ ਪਾਂਡੇ ਘੱਤ, ਜਿਹੜਾ ਮੁਸਲਮਾਨ ਨੂੰ ਆਖਿਆ ਸੀ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ, ਉਹ 1699 ਸਿੱਖ ਨੂੰ ਦਾ ਸਿੱਖਾ ਮੈਂ ਤੈਨੂੰ ਕਿਰਪਾਨ ਪੁਆਰਿਆ, ਅੱਜ ਤੋਂ ਬਾਅਦ ਤੂੰ ਕਿਰਪਾ ਕਰਨ ਵਾਲਾ ਹੈ, ਕਿਸੇ ਤੇ ਜ਼ੁਲਮ ਕਰਨ ਵਾਲਾ ਨਹੀਂ। ਜੇ ਤੂੰ ਜ਼ੁਲਮ ਕਰਨ ਵਾਲਾ ਹੋਇਆ ਤੇ ਯਾਦ ਰੱਖੀ ਤੂੰ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਰਿਹਾ, ਤੇਰੀ ਕਿਰਪਾਨ ਪਾਈ ਹੋਈ ਵੀ ਜਿਹੜੀ ਏ ਲੱਥ ਗਈ ਏ। ਇਸੇ ਕਰਕੇ ਸਿੱਖੀ ਦੇ ਵਿੱਚ ਇਹ ਆ ਕਿ ਸਿੱਖਾ ਚਿਰ ਤੇ ਤੂੰ ਵਾਰ ਕਰੇ ਕਿ ਤੂੰ ਵਾਰ ਦਾ ਜਵਾਬ ਨਹੀਂ ਦੇਣਾ, ਤੇਰੇ ਕੋਲ ਕਿਰਪਾਨ ਪਾਈ ਹੋਈ ਏ ਤਾਂ ਕਿ ਇਹ ਸਮਝ ਆਵੇ ਕਿ ਵਾਰ ਨਹੀਂ ਕਰਨਾ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ। ਪਰ ਕਿਰਪਾਨ ਹਥਿਆਰ ਤਾਂ ਕਿ ਇਹ ਅਫਰਤ ਨਫ਼ਰਤ ਵਾਸਤੇ ਨਹੀਂ। ਇੱਕ ਗੱਲ ਹੋਰ ਨੋਟ ਕਰਿਓ, ਜੇ ਅਸੀਂ ਕਈ ਵਾਰੀ ਇਉਂ ਅਣਜਾਣਪੁਣ ਚ ਕਹਿੰਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਵਾਸਤੇ ਆਇਆ ਸੀ, ਸਿੱਖ ਧਰਮ ਦੀ ਫਲਾਸਫੀ ਅਗਲੇ ਦਾ ਬਦਲਾ ਨਹੀਂ ਹੈ। ਸਾਡੀ ਜੇ ਫਲਾਸਫੀ ਹੈ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ। ਲੇਕਿਨ ਜੇ ਕੋਈ ਨਾ ਸਮਝੇ ਵਿਚਾਰ ਦੇ ਨਾਲ, ਫਿਰ ਉਸ ਜ਼ਾਲਮ ਨੂੰ ਜ਼ੁਲਮ ਕਰਨ ਤੋਂ ਰੋਕਣ ਵਾਸਤੇ ਸਾਨੂੰ ਕਿਰਪਾਨ ਹੈ ਕਿ ਇਹਨੂੰ ਹੁਣ ਹਥਿਆਰ ਨਾਲ ਸਮਝਾਉਣਾ ਪਊਗਾ। ਇਸੇ ਕਰਕੇ ਹੀ 3 ਵਾਰ ਕਰਨ ਤੋਂ ਬਾਅਦ ਉਹਨੂੰ ਜਵਾਬ ਦਿੰਦੇ ਹਾਂ ਕਿ ਇਹ ਵਿਚਾਰ ਨਹੀਂ ਸਮਝਦਾ ਪਿਆ, ਇਹ ਜ਼ੁਲਮ ਤੇ ਆ ਗਿਆ। ਇਸ ਜ਼ਾਲਮ ਨੂੰ ਸਮਝਾਉਣ ਵਾਸਤੇ ਜਿਹੜੀ ਹੈ ਨਾ ਉਹ ਕਿਰਪਾਨ ਵਰਤਣੀ ਪੈਣੀ, ਕਿਰਪਾ ਕਰਨੀ ਪੈਣੀ। ਦੂਜਾ ਹੈ ਅਗਲੇ ਪਾਸੇ ਜਿਹੜਾ ਸੰਤੋਖ ਸੂਤ, ਉਧਰ ਹੈ ਸਿਦਕ ਮਸੱਲਾ। ਸੰਤੋਖੀ ਬੰਦਾ ਜਿਹੜਾ ਹੈ ਉਹ ਕਿਸੇ ਕੋਲੋਂ ਮੰਗਦਾ ਨਹੀਂ ਹੈ। ਸਿੱਖ ਨੂੰ ਆਖਿਆ ਤੈਨੂੰ ਮੈਂ ਉਹ ਜਿਨੇ ਉਹ ਦੇਖਦੇ ਮੈਂ ਤੇਰੇ ਹੱਥ ਵਿੱਚ ਕੜਾ ਪਵਾ ਚੱਲਿਆ। ਕਈ ਵਾਰੀ ਕਈ ਸੱਜਣ ਕਹਿਣਗੇ ਜੀ ਇਸ ਕੜੇ ਨਾਲ ਐਰਨ ਮਿਲਦਾ ਹੈਗਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਹਿੰਦੇ ਇਹ ਗੱਲ ਨਾ ਕਿਆ ਕਰੋ। ਨੇ ਕਿਉਂ? ਕਹਿੰਦਾ ਬੱਚੇ ਕਹਿਣਗੇ ਐਰਨ ਦੇ ਕੈਪਸੂਲ ਖਾ ਲਾਂਗੇ। ਨਹੀਂ, ਇਹਦਾ ਮੁੱਢ ਜਿਹੜਾ ਮੁੱਖ ਏ ਕਿ ਤੇਰਾ ਹੱਥ ਨਹੀਂ ਹੈਗਾ, ਇਹ ਹੱਥ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਹੱਥ ਜਿਹੜਾ ਹੈ ਨਾ ਉਹ ਕਿਸੇ ਕੋਲੋਂ ਮੰਗਦਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਹੱਥ ਜਿਹੜਾ ਹੈ ਉਹ ਵੰਡਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਹੱਥ ਜਿਹੜਾ ਹੈ ਉਹ ਜ਼ੁਲਮ ਨਹੀਂ ਕਰਦਾ। ਇਸ ਵਾਸਤੇ ਤੈਨੂੰ ਸਿਦਕੀ ਬਣਾ ਕੇ ਚੱਲਿਆ, ਤੈਨੂੰ ਸੰਤੋਖੀ ਬਣਾ ਕੇ ਚੱਲਿਆ। ਪਰ ਅਫਸੋਸ ਇਹ ਆ ਕਿ ਅੱਜ ਸਾਡੇ ਚ ਇੰਨੀ ਗਿਰਾਵਟ ਆ ਗਈ ਏ। ਜਿੰਨੇ ਪੁਰਾਤਨ ਤੁਹਾਨੂੰ ਪ੍ਰਚਾਰਕ ਮਿਲਣਗੇ, ਜਿੰਨੇ ਤੁਹਾਨੂੰ ਪੁਰਾਤਨ ਗੁਰੂ ਕੇ ਕੀਰਤਨੀਆਂ ਮਿਲਣਗੇ, ਤੁਹਾਨੂੰ ਇਹ ਕਿਤੇ ਨਹੀਂ ਮਿਲੇਗਾ ਕਿ ਉਹ ਮਾਇਆ ਦੀ ਖਾਤਰ ਗਏ ਹੋਣਾ, ਕਿਸੇ ਤੂੰ ਮਾਇਆ ਮੰਗੀ ਹੋਵੇ। ਅਫਸੋਸ, ਮੈਨੂੰ ਮਾਫ ਕਰਿਓ, ਅੱਜ ਸਾਡੇ ਚ ਆ ਗਿਆ ਹੈ ਕਿ ਮੈਂ ਇੰਨੀ ਭੇਟਾ ਲਾਂਗਾ ਤੇ ਫਿਰ ਕੀਰਤਨ ਨੂੰ ਆਵਾਂਗਾ। ਸਿੱਖ ਸੌਦਾਬਾਜ਼ੀ ਨਹੀਂ ਦੇ ਕਰ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੇ ਬਹੁਤ ਪਿਆਰੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਉਹਨਾਂ ਨੇ ਟੁੱਟੇ ਸੀ ਨਾ ਤੇ ਉਹਨਾਂ ਆਖਿਆ ਸੀ ਭਾਈ ਸਾਹਿਬ ਮੰਗੋ ਤੁਸੀਂ ਕੀ ਮੰਗਦੇ ਜੀ? ਤੇ ਉਹਨਾਂ ਨੇ ਆਖਿਆ ਜੇ ਤੁਸੀਂ ਟੁੱਟੇ ਜਿਹੜਾ
ਤੇ ਮੇਰੇ ਤੇ ਇੱਕ ਨਜ਼ਰ ਮੇਰ ਦੀ ਭਰ ਕੇ ਤੱਕ। ਭਾਈ ਸਾਹਿਬ ਨੇ ਆਪਣੀ ਬਾਣੀ ਚ ਕੋਟ ਕੀਤਾ ਹੈ, ਸਾਹਿਬ ਜੀ ਕਹਿਣ ਲੱਗੇ ਵੀ ਜੇ ਤੂੰ ਨਜ਼ਰ ਮੇਰ ਦੀ ਭਰ ਕੇ ਤੱਕਾਂ, ਤੂੰ ਕੀ ਦੇਗਾ ਮੈਨੂੰ? ਤੇ ਭਾਈ ਸਾਹਿਬ ਕਹਿੰਦੇ ਮੈਂ ਸੌਦਾ ਕਰਦਾ ਵਾਂ, ਮੈਂ ਤੈਨੂੰ ਆਪਣੀ ਜਾਨ ਦੇ ਦਿਆਂ। ਉਹਨਾਂ ਦੀਆਂ ਪੰਕਤੀਆਂ ਨੇ ਗੁਫਤਮ ਕਿਜ਼ਾਂ ਦਹੇਮ ਇਵਾਜ਼ ਜੱਕ ਨਿਗਾਹੇ ਤੂੰ। ਮੈਂ ਇਹ ਕਹਿਣਾ ਗੁਪਤਮ ਮੀਮ ਲੱਗੀ ਏ, ਜੇ ਤੂੰ ਇੱਕ ਨਿਗਾਹ ਮੇਰੇ ਦੀ ਭਰ ਕੇ ਮੇਰੇ ਤੇ ਤੱਕੇ, ਮੈਂ ਤੈਨੂੰ ਜਾਣ ਦੇ ਦਿਆਂ। ਲੇਕਿਨ ਜੋ ਜਵਾਬ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਉਹ ਦਿੱਤਾ ਗੁਪਤਾ ਮਾਂ ਉਹ ਤੂੰ ਸੌਦਾ ਨਵੀਂ ਸਵਾਦ। ਭਾਈ ਨੰਦ ਲਾਲ ਜੀ, ਤੁਸੀਂ ਸਿੱਖੀ ਚ ਆਏ, ਸਿੱਖੀ ਦੇ ਵਿੱਚ ਸੌਦਾ ਨੀ, ਤੇਰੇ ਮੇਰੇ ਵਿਚਕਾਰ ਸੌਦਾ ਨਹੀਂ ਹੋ ਸਕਦਾ। ਸਿੱਖੀ ਜਿਹੜੀ ਏ ਉਹ ਸਿਦਕ ਚ ਕਮਾਈ ਜਾਂਦੀ ਏ, ਗੁਰੂ ਵੱਲੋਂ ਬਖਸ਼ਿਸ਼ ਹੁੰਦੀ ਏ। ਅਸੀਂ ਵੀ ਕਈ ਵਾਰੀ ਅਣਜਾਣਪਣ ਚ ਇਹ ਕਹਿ ਦਿੰਦੇ ਹਾਂ ਕਿ ਸਾਡੀ ਇਹ ਕਿਰਤ ਏ, ਕਿਰਤ ਦੁਨਿਆਵੀ ਏ, ਇੱਕ ਕੀਰਤੀਆਂ, ਇੱਕ ਢਾਡੀ, ਇੱਕ ਪ੍ਰਚਾਰਕ ਦੀ ਕਿਰਤ ਨਹੀਂ, ਇਹ ਬਖਸ਼ਿਸ਼ ਗੁਰੂ ਵੱਲੋਂ, ਗੁਰੂ ਸੰਗਤ ਵੱਲੋਂ। ਉਹ ਭਾਵੇਂ ਕਿੰਟਾ ਮਾਤਰ ਹੋਵੇ, ਉਹਨੂੰ ਪ੍ਰਵਾਨ ਹੋਣੀ ਚਾਹੀਦੀ ਏ। ਲੇਕਿਨ ਜੇ ਸਿੱਖਾ ਤੂੰ ਮੰਗਣ ਤੇ ਆ ਗਿਆ ਕਿ ਮੈਂ ਤਾਂ ਇੰਨੇ ਲੈਣੇ ਆ, ਤੇ ਯਾਦ ਰੱਖੀ ਤੇਰਾ ਕੜਾ ਜਿਹੜਾ ਏ ਉਹ ਭੇਖ ਬਣ ਜਾਣਾ ਏ, ਫਿਰ ਤੇਰਾ ਕੜਾ ਲੱਥ ਜਾਣਾ ਏ। ਜਿਹੜਾ ਜਨੇਊ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਕਿਹਾ ਸੀ ਕਿ ਨਹੀਂ ਪਾਉਣਾ। ਦੂਜਾ ਤੁਸੀਂ ਆਸਾ ਕੀ ਵਾਰ ਨੋਟ ਕਰੋਗੇ, ਉਸ ਰਿਹਾ ਕੋਹੇ ਬੱਕਰਾਰੇ ਨਿਖਾਏ। ਔਰ ਤੁਸੀਂ ਇਤਿਹਾਸ ਪੜ੍ਹ ਲਓ, ਬੇਸ਼ੱਕ ਜਿੱਥੇ ਹਿੰਦੂਆਂ ਦਾ ਗੜ੍ਹ ਸੀ ਉੱਥੇ ਝਟਕਾ ਕਹਿੰਦੇ ਸੀ, ਲੇਕਿਨ ਉੱਥੇ ਮੁਸਲਮਾਨਾਂ ਦੇ ਗੜ੍ਹ ਵਿੱਚ ਉਹ ਕੀ ਕਰਦੇ ਸੀਗਾ, ਉਹ ਉਸ ਤਰੀਕੇ ਨਾਲ ਜਿਹੜਾ 170 ਦੀ ਈਸਵੀ ਨੂੰ ਗੁਲਾਮੀ ਦੀ ਨਿਸ਼ਾਨੀ ਆਈ ਸੀਗੀ ਕਿ ਤੁਹਾਨੂੰ ਕਲਮਾ ਪੜੇ ਵਾਲਾ ਖਾਣਾ ਪਏਗਾ, ਇਹੀ ਤਰੀਕਾ ਹੁੰਦਾ ਸੀ। ਲੇਕਿਨ ਸਤਿਗੁਰੂ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਨੇ ਉਸ ਦਿਨ ਹੀ ਆਸਾ ਕੀ ਵਾਰ ਦੀ ਗਵਾਹੀ ਕਿ ਉਸ ਗੱਲ ਨੂੰ ਰਿਜੈਕਟ ਕਰਤਾ। ਕਿਉਂ? ਕਿ ਇਹ ਗੁਲਾਮੀ ਹੈ, ਤੇ ਗੁਲਾਮੀ ਜਿਹੜੀ ਹੈ ਉਹ ਇਸ ਦੁਨੀਆਂ ਦੇ ਉੱਤੇ ਪ੍ਰਵਾਨ ਨਹੀਂ ਹੈਗੀ। ਹਰ ਬੰਦੇ ਨੂੰ ਆਪਣੇ ਜਿਉਣ ਦਾ ਹੱਕ ਜਿਹੜਾ ਨਾ ਆਜ਼ਾਦੀ ਦਾ ਦੇ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਵੀ ਬਹੁਤਾਤ ਤਰ ਤੇ ਦੁਨੀਆਂ ਜਿਹੜੀ ਹੈ ਉਹ ਦੂਜੇ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਤੁਸੀਂ ਭਗਤ ਨਾਮਦੇਵ ਜੀ ਦਾ ਸ਼ਬਦ ਪੜੋਗੇ ਕਿ ਬਾਦਸ਼ਾਹ ਨੂੰ ਕੀ ਕਹਿੰਦਾ ਹੈ, ਉਹ ਕਹਿੰਦਾ ਤੈਨੂੰ ਅੱਲਾ ਕਹਿਣਾ ਪੈਣਾ। ਹੁਣ ਕੀ ਭਾਈ ਸਾਹਿਬ ਜੀ ਅੱਲਾ ਨਹੀਂ ਕਹਿ ਰਹੇ? ਪਹਿਲਾਂ ਉਹਨਾਂ ਨੇ ਆਪਣੀ ਬਾਣੀ ਚ ਆਖਿਆ ਮੈਂ ਅੰਦਲੇ

ਦਰਪੇਸ਼ ਤੂੰ ਮਣੀ, ਵੀ ਤੂੰ ਗੁਲਾਮੀ ਨਾ ਕਹਾਉਣਾ ਚਾਹੁੰਦਾ। ਸਿੱਖ ਨੂੰ ਆਖਿਆ ਸਿੱਖਾ, ਤੂੰ ਕਿਸੇ ਦੀ ਗੁਲਾਮੀ ਕਬੂਲ ਨਹੀਂ ਕਰਨੀ, ਤੈਨੂੰ ਜਾਨ ਵਾਰਨੀ ਪਏ, ਜਾਨ ਵਾਰ ਦੇਣੀ ਹੈ, ਪਰ ਤੂੰ ਗੁਲਾਮੀ ਕਬੂਲ ਨਹੀਂ ਕਰਨੀ। ਭਗਤ ਨਾਮਦੇਵ ਜੀ ਨੇ ਆਖਿਆ, ਤੇਰੀ ਗੁਲਾਮੀ ਨਹੀਂ ਕਬੂਲ ਕਰਨੀ, ਬੇਸ਼ੱਕ ਮੈਂ ਪਹਿਲਾਂ ਅੱਲਾ ਕਹਿੰਦਾ। ਮਾਂ ਨੇ ਵੀ ਆਖਿਆ ਆ ਕੇ ਕਿ ਪੁੱਤਰ ਤੂੰ ਪਹਿਲਾਂ ਵੀ ਤੇ ਅੱਲਾ ਅੱਲਾ ਕਹਿੰਦਾ, ਛੋੜ ਰਾਮ ਕੀ ਨਾ ਭਜੇ ਖੁਦਾਏ, ਤੂੰ ਇੰਨੀ ਵਾਰੀ ਅੱਗੇ ਅੱਲਾ ਕਹਿੰਦਾ ਅੱਜ ਕਹਿ ਦੇ। ਲੇਕਿਨ ਭਗਤ ਜੀ ਨੇ ਕਹਿਤਾ ਸੀ, ਜੇ ਮਾਂ ਤੂੰ ਮੈਨੂੰ ਧਰਮ ਤੂੰ ਤੋੜਨ ਵਾਸਤੇ ਗੁਲਾਮੀ ਕਰਾਉਣਾ ਚਾਹੁੰਦੀ ਏ, ਤੂੰ ਬੜੀ ਸਤਿਕਾਰਯੋਗ ਏ, ਫਿਰ ਮੈਂ ਇਹ ਆਖਾਂਗਾ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਂ ਏ, ਫਿਰ ਤੂੰ ਮੇਰੀ ਮਾਂ ਨਹੀਂ ਹੈ। ਸਿੱਖਾਂ ਨੇ ਇਸੇ ਕਰਕੇ ਸਿੱਖੀ ਨੂੰ ਪਾਲਿਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਿੱਖ ਸ਼ਹੀਦ ਹੋ ਰਹੇ ਸੀ, ਉਦੋਂ ਇੱਕ ਬੱਚਾ ਸੀਗਾ, ਉਸਦੀ ਮਾਂ ਦੀ ਮਮਤਾ ਉਹਨੂੰ ਬਾਦਸ਼ਾਹ ਫਰਕਸੀਅਤ ਤੱਕ ਲੈ ਕੇ ਆਈ, ਔਰ ਬਿਲਕੁਲ ਉਸ ਬੱਚੇ ਦੀ ਵਾਰੀ ਆਈ ਹੋਈ ਸੀ। ਵਾਰੋ ਵਾਰੀ ਸਿੰਘ ਸ਼ਹੀਦ ਹੁੰਦੇ, ਕੋਈ ਸਿੱਖ ਸਿੱਖੀ

0: ਸਾਨੂੰ 1478 ਦੀ ਵਿਸਾਖੀ ਨੂੰ ਦਿੱਤਾ ਗਿਆ ਸੀ ਗੁਰੂ ਨਾਨਕ ਸਾਹਿਬ ਨੇ ਕਿ ਤੂੰ ਗੁਲਾਮੀ ਪਰਿਵਾਰ ਨਹੀਂ ਕਰਨੀ ਤੇ ਉਸ ਮਹਿਲ ਨੂੰ ਛਗਾਹਿਆ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਤੇ ਉਸ ਦਿਨ ਫਿਰ ਸਾਨੂੰ ਆਖਿਆ ਸਿੱਖਾ, ਅੱਜ ਤੈਨੂੰ ਇਹ ਕਹਿ ਰਿਹਾ, ਅੱਜ ਮੈਂ ਪ੍ਰਗਟ ਕਰ ਦਿੱਤਾ ਹੈ ਤੂੰ ਖਾਲਸਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਮੇਰਾ ਖਾਸ ਰੂਪ ਹੈ। ਕਿਸੇ ਰਹਿਬਰ ਨੇ ਆ ਕੇ ਕਿਸੇ ਪੈਗੰਬਰ ਨੇ ਆਪਣੇ ਖਲੀਫੇ ਬਣਾਏ ਹੋਣਗੇ, ਆਪਣੇ ਸੇਵਕ ਬਣਾਏ ਹੋਣਗੇ। ਹਜ਼ਰਤ ਮੁਹੰਮਦ ਸਾਹਿਬ ਦੇ ਖਲੀਫੇ ਨੇ ਕਿਸੇ ਨੂੰ ਹਜ਼ਰਤ ਮੁਹੰਮਦ ਸਾਹਿਬ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਕ੍ਰਿਸ਼ਨ ਜੀ ਦਾ ਨੇੜੇ ਦਾ ਮਿੱਤਰ ਅਰਜਨ ਨੇ ਉਹਨੂੰ ਕ੍ਰਿਸ਼ਨ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਸ੍ਰੀ ਰਾਮ ਚੰਦਰ ਜੀ ਦਾ ਨੇੜੇ ਦਾ ਮਿੱਤਰ ਹਨੂੰਮਾਨ ਨੇ ਉਹਨੂੰ ਰਾਮ ਚੰਦਰ ਹੋਣ ਦਾ ਮਾਣ ਪ੍ਰਾਪਤ ਨਹੀਂ ਹੋਇਆ। ਇੱਕੋ ਇੱਕ ਰਹਿਬਰ ਇਸ ਦੁਨੀਆਂ ਦੇ ਉੱਤੇ ਗੁਰੂ ਨਾਨਕ ਸਾਹਿਬ ਆਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਆਏ, ਜਿਹਨੇ ਆਖਿਆ ਮੈਂ ਖਾਲਸਾ ਵਾਂ ਤੇ ਆ ਸਿੱਖਾ ਮੈਂ ਤੈਨੂੰ ਖਾਲਸਾ ਬਣਾ ਰਿਹਾ ਵਾਂ, ਮੈਂ ਉਸ ਵਾਹਿਗੁਰੂ ਨਾਲ ਜੁੜਿਆ ਹੋਇਆ ਵਾਂ ਤੇ ਤੈਨੂੰ ਉਸ ਵਾਹਿਗੁਰੂ ਨਾਲ ਜੋੜ ਰਿਹਾ ਵਾਂ। ਜਦੋਂ ਸਿੱਖਾ ਕੱਲ ਤੁਸੀਂ ਇਕੱਠੇ ਹੋਵੋਗੇ ਦੋ ਸਿੱਖ, ਜਿਹਦੇ ਨਾਲ ਜੁੜਿਆ ਹੋਇਆ ਤੈਨੂੰ ਉਹਦੇ ਨਾਲ ਜੋੜਿਆ, ਉਹ ਦੋਵੇਂ ਸਿੱਖ ਇਕੱਠੇ ਹੋ ਗਏ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀ ਸੇਵਾ ਪ੍ਰਵਾਨ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਲਖਵਿੰਦਰ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਪਹਿਲਾਂ ਵੀ ਅਨਾਊਂਸ ਕੀਤਾ ਗਿਆ ਸੀ ਕਿ ਜੋ ਸਾਡੇ ਗੁਰੂ ਘਰ ਦੇ ਪ੍ਰੋਜੈਕਟ ਚੱਲ ਰਹੇ ਨੇ ਉਸ ਬਾਰੇ ਆਪ ਜੀ ਨੂੰ ਸਾਰਾ ਅਪਡੇਟ ਕੀਤਾ ਜਾਵੇਗਾ। ਉਸ ਤੋਂ ਉਪਰੰਤ ਸਾਡੇ ਪਾਸ ਵਿਪਨ ਬਾਜਵਾ, ਜੋ ਕਿ ਸਿਟੀ ਕੌਂਸਲ 4 ਡਿਸਟ੍ਰਿਕਟ ਤੋਂ ਇਲੈਕਸ਼ਨ ਰਨ ਕਰ ਰਹੇ ਨੇ, ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਸਾਡੇ ਸਤਿਕਾਰਯੋਗ ਹਰਿੰਦਰਪਾਲ ਸਿੰਘ ਜੀ, ਜੋ ਕਿ ਇਹ ਗੁਰੂ ਘਰ ਦੇ ਪ੍ਰੋਜੈਕਟ ਚੱਲ ਰਹੇ ਨੇ, ਆਪ ਜੀ ਨੂੰ ਸਾਰਾ ਇਸ ਬਾਰੇ ਦੱਸਣ। ਸਾਡੇ ਬੜੇ ਸਤਿਕਾਰਯੋਗ ਐਚ ਪੀ ਭਾਅ ਜੀ,
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਗੁਰਦੁਆਰਾ ਸਾਹਿਬ ਦਾ ਕੰਸਟਰਕਸ਼ਨ ਦਾ ਫੇਸ 2 ਪ੍ਰੋਜੈਕਟ ਜਿਹੜਾ ਕਿ ਤਕਰੀਬਨ 1 ਸਾਲ ਹੋ ਗਿਆ ਚੱਲ ਰਿਹਾ, ਉਹਦੇ ਬਾਰੇ 'ਚ ਮੈਂ ਆਪ ਜੀ ਨੂੰ ਅਪਡੇਟਸ ਦੇਣਾ ਚਾਹੁੰਦਾ ਤਾਂ ਕਿ ਪਤਾ ਚੱਲੇ ਅਸੀਂ ਕਿੱਥੇ ਹੈਗੇ ਹਾਂ ਔਰ ਗੋਇੰਗ ਫਾਰਵਰਡ ਕਿਹੜੇ ਕਿਹੜੇ ਆਈਟਮਸ ਕਰਕੇ ਅਸੀਂ ਪ੍ਰੋਜੈਕਟ ਨੂੰ ਕੰਪਲੀਟ ਕਰਨਾ ਹੈਗਾ। ਸਭ ਤੋਂ ਪਹਿਲਾਂ ਜਦ ਅਸੀਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੀਤਾ ਕਿ ਜਿਹੜੀ ਕੈਨੋਪੀ ਸੀਗੀ ਉਹਨੂੰ ਲੰਗਰ ਹਾਲ 'ਚ ਕਨਵਰਟ ਕਰਨ ਲਈ ਉਹ ਕੰਮ ਸਾਰਾ ਕੀਤਾ। ਉੱਥੇ 18 ਫੁੱਟ ਹਾਈ ਵਾਲ ਲਗਵਾਈ ਅਤੇ ਸਿੰਕ ਲਗਵਾਏ ਤਾਂ ਕਿ ਲੰਗਰ ਦਾ ਕੰਮ ਰੁਕੇ ਨਾ ਜਦ ਕੰਸਟਰਕਸ਼ਨ ਚੱਲ ਰਹੀ ਹੈ। ਉਹਨੂੰ ਅਸੀਂ ਕਹਿੰਦੇ ਵੀ ਪ੍ਰੀ ਕੰਸਟਰਕਸ਼ਨ ਐਕਟੀਵਿਟੀਜ਼ ਸਾਨੂੰ ਕਰਨੀਆਂ ਪਈਆਂ। ਫਿਰ ਕੰਸਟਰਕਸ਼ਨ ਕਰਨ ਲਈ ਸਾਨੂੰ ਬਿਲਡਿੰਗ ਦੀ ਡੈਮੋਲੀਸ਼ਨ ਕਰਨੀ ਪੈਣੀ ਸੀ, ਕਿਉਂਕਿ ਬਿਲਡਿੰਗ 1978 ਦੀ ਬਿਲਡਿੰਗ ਹੈ, ਉਹਦੇ 'ਚ ਲੈਡ ਐਂਡ ਐਸਬੈਸਟੋਸ ਕੰਟੈਂਟ ਕਾਫੀ ਸੀਗਾ ਔਰ ਇਨਵਾਇਰਮੈਂਟਲਿਸਟ ਤੁਹਾਨੂੰ ਅਲਾਓ ਨਹੀਂ ਕਰਦੇ ਕਿ ਪੁਰਾਣੀ ਬਿਲਡਿੰਗ ਨੂੰ ਇੱਦਾਂ ਹੀ ਤੁਸੀਂ ਡੈਮੋਲਿਸ਼ ਕਰ ਦਿਓ, ਵਿਦ ਕਿ ਪੁਰਾਣੀ ਬਿਲਡਿੰਗ ਨੂੰ ਇੱਦਾਂ ਹੀ ਤੁਸੀਂ

ਅੰਡਰਗਰਾਊਂਡ ਵਰਕ ਹੁੰਦਾ ਉਹ ਕਾਫੀ ਚੈਲੰਜ ਹੁੰਦਾ ਕਿਉਂਕਿ ਅੰਡਰਗਰਾਊਂਡ ਵਰਕ ਜੇ ਕੰਪਲੀਟ ਪ੍ਰੋਪਰ ਨਾ ਹੋਏ, ਜੇ ਫਾਊਂਡੇਸ਼ਨ 'ਚ ਕੋਈ ਗਲਤੀ ਹੋ ਜਾਏ ਜਾਂ ਅੰਡਰਗਰਾਊਂਡ 'ਚ ਗਲਤੀ ਹੋ ਜਾਏ, ਦੁਬਾਰਾ ਸਲੈਬ ਨੂੰ ਕੱਟ ਕੇ ਜਾਂ ਕੋਈ ਵੀ ਚੇਂਜ ਕਰਨਾ ਹੋਏ ਤਾਂ ਇਟਸ ਵੈਰੀ ਹਾਰਡ, ਬੜਾ ਮੁਸ਼ਕਿਲ ਹੁੰਦਾ ਔਰ ਕੋਸਟਲੀ ਹੁੰਦਾ। ਅਸੀਂ ਜਦ ਅੰਡਰਗਰਾਊਂਡ ਵਰਕ ਸ਼ੁਰੂ ਕੀਤਾ ਤਾਂ ਸਾਨੂੰ ਸੂਵਰ ਲਾਈਨ ਦੇ ਵਿੱਚ ਕੁਛ ਚੀਜ਼ਾਂ ਲੱਭੀਆਂ ਜਿਹੜੀਆਂ ਕਿ 78 ਦੀਆਂ ਜਾਂ ਇਸ ਬਿਲਡਿੰਗ ਦੀਆਂ, ਜਿਹੜੀਆਂ ਕਿ ਸਾਨੂੰ ਪਤਾ ਹੀ ਨਹੀਂ ਸੀਗਾ, ਕਿਸੇ ਡਰਾਇੰਗ 'ਚ ਨਹੀਂ ਸੀਗੀਆਂ। ਸੂਵਰ ਲਾਈਨ ਦਾ ਕੰਮ ਥੋੜ੍ਹਾ ਜਿਹਾ ਸਾਡੀ ਐਕਸਪੈਕਟੇਸ਼ਨ ਨਾਲੋਂ ਜ਼ਿਆਦਾ ਨਿਕਲਿਆ ਔਰ ਉਹਦੇ ਲਈ ਸਾਨੂੰ USD ਯੂਨੀਅਨ ਸੈਨੀਟਰੀ ਡਿਪਾਰਟਮੈਂਟ ਤੋਂ ਸਪੈਸ਼ਲ ਪਰਮਿਟ ਲੈਣਾ ਪਿਆ। ਸੂਵਰ ਲਾਈਨ ਦਾ ਕੰਮ ਕਰਕੇ ਜਦ ਅਸੀਂ ਸਾਈਟ ਦੀ ਕੰਪੈਕਸ਼ਨ ਕਰਨੀ ਹੁੰਦੀ ਹੈ, ਸਾਈਟ ਕੰਪੈਕਸ਼ਨ ਦਾ ਸ਼ੁਰੂ ਕੀਤਾ ਕੰਮ, ਅਤੇ ਸਾਨੂੰ ਇੱਥੇ ਜਿਹੜਾ ਲੰਗਰ ਹਾਲ ਦੇ ਬਿਲਕੁਲ ਕਿਚਨ ਦੇ ਨਾਲ ਦਾ ਏਰੀਆ, ਉੱਥੇ ਬਹੁਤ ਹੀ ਜ਼ਿਆਦਾ ਮੋਇਸਚਰ ਕੰਟੈਂਟ ਸੀਗਾ, ਜ਼ਮੀਨ ਬੜੀ ਗਿੱਲੀ ਸੀਗੀ। ਜੇ ਗਿੱਲੀ ਜ਼ਮੀਨ ਦੇ ਉੱਤੇ ਫਾਊਂਡੇਸ਼ਨ ਪਾਓ ਤਾਂ ਫਾਊਂਡੇਸ਼ਨ ਬਹਿ ਸਕਦੀ ਹੈ। ਉਹਦੇ ਲਈ ਸਾਨੂੰ ਤਕਰੀਬਨ ਲਾਈਮ ਜਾਂ ਚੂਨਾ ਕਹਿ ਲਓ, ਚੂਨਾ ਪਾ ਕੇ ਉਹਨੂੰ ਸੁਕਾਉਣਾ ਪਿਆ। ਤਕਰੀਬਨ 600 ਬੋਰੀ ਸੀ ਚੂਨੇ ਦੀ ਮੰਗਾ ਕੇ ਉਹਨੂੰ ਲਾਈਮ ਨਾਲ ਉਹਨੂੰ ਸੁਕਾਇਆ ਤਾਂ ਕਿ ਕੰਪੈਕਸ਼ਨ ਪ੍ਰੋਪਰ ਹੋ ਸਕੇ। ਜਦ ਕੰਪੈਕਸ਼ਨ ਹੋ ਗਈ ਤਾਂ ਉੱਥੇ ਹੀ ਉਸੀ ਬਿਲਡਿੰਗ ਦੇ ਵਿੱਚ ਹੀ ਉਸ ਇਹਦੇ ਵਿੱਚ ਹੀ ਸਾਨੂੰ, ਕਿਉਂਕਿ ਇੱਕ ਐਲੀਵੇਟਰ ਲੱਗਣਾ ਹੈਗਾ, ਦੋ ਐਲੀਵੇਟਰ, ਇੱਕ ਐਲੀਵੇਟਰ ਆਲਰੇਡੀ ਹੈਗਾ, ਇੱਕ ਐਲੀਵੇਟਰ ਦੂਜੇ ਪਾਸੇ ਲੱਗਣਾ। ਐਲੀਵੇਟਰ ਜਿਹੜਾ ਪਿੱਠ ਹੁੰਦਾ ਹੈ ਤਕਰੀਬਨ ਜ਼ਮੀਨ ਤੋਂ 6-8 ਫੁੱਟ ਡੀਪ ਹੁੰਦਾ, ਕਿਉਂਕਿ ਥੱਲੇ ਉਹਦੇ ਮੋਟਰਸ ਵਗੈਰਾ ਲੱਗਦੀਆਂ ਜਿਨ੍ਹਾਂ ਨੇ ਮੂਵ ਕਰਨਾ ਹੁੰਦਾ ਐਲੀਵੇਟਰ ਨੂੰ ਅਪ ਐਂਡ ਡਾਊਨ। ਐਲੀਵੇਟਰ ਪਿੱਠ ਦਾ ਕੰਮ ਵੀ, ਉਹਦਾ ਰੀਬਾਰ ਦਾ ਕੰਮ ਸਾਰਾ ਕੰਪਲੀਟ ਹੋ ਚੁੱਕਾ ਹੈ। ਜਦੋਂ ਸਾਰਾ ਅਸੀਂ ਕੀਤਾ ਤਾਂ ਸਾਡੇ ਕੋਲ ਵਾਟਰ ਲਾਈਨਸ, ਇਰੀਗੇਸ਼ਨ, ਗੈਸ ਲਾਈਨਸ, ਇਹੋ ਜਿਹੇ ਕਈ ਛੋਟੇ ਛੋਟੇ ਜਿਹੜੀ ਸੀ ਰੀਲੋਕੇਸ਼ਨਸ ਕਰਨੀਆਂ ਪਈਆਂ, ਜਿਹੜੀਆਂ ਕਿ ਅਸੀਂ ਐਡਰੈਸ ਕਰਤੀਆਂ ਔਰ ਅਸੀਂ ਉਹਦਾ ਕੰਮ ਕੰਪਲੀਟ ਕਰ ਲਿਆ। ਹੁਣ ਫਾਊਂਡੇਸ਼ਨ ਪਾਉਣ ਤੋਂ ਪਹਿਲਾਂ ਸਾਨੂੰ ਅਸੀਂ ਸੰਗਤ ਤੋਂ ਥੋੜ੍ਹੇ ਜਿਹੇ ਸੁਝਾਅ ਲਏ ਸੀਗੇ ਵੀ ਅਸੀਂ ਬਿਲਡਿੰਗ 'ਚ ਕੋਈ ਇੰਪਰੂਵਮੈਂਟ ਕਰ ਸਕਦੇ ਹਾਂ, ਸਾਨੂੰ ਦੱਸੋ। ਤਾਂ ਸਾਨੂੰ ਸੰਗਤ ਤੋਂ ਕੁਛ ਸੁਝਾਅ ਆਏ ਸੀਗੇ, ਮੈਂ ਜਿਹੜਾ 2-4 ਮੇਨ ਸੁਝਾਅ ਤੁਹਾਨੂੰ ਦੱਸ ਦਿੰਦਾ। ਦੋ, ਇੱਕ ਤਾਂ ਸੀਗਾ ਵੀ ਤੁਸੀਂ ਦੋ ਛੋਟੇ ਲੰਗਰ ਦੀਵਾਨ ਹਾਲ ਬਣਾਓ, ਕਿਉਂਕਿ ਗੁਰਦੁਆਰਾ ਸਾਹਿਬ ਦੀ ਸੰਗਤ ਕਾਫੀ ਵੱਧ ਗਈ ਹੈ, ਕਾਫੀ ਪ੍ਰੋਗਰਾਮ ਹੁੰਦੇ ਹਨ, ਅਤੇ ਤੁਸੀਂ ਦੋ ਦੀਵਾਨ ਹਾਲ ਬਣਾਓ। ਉਹਦੀ ਅਸੀਂ ਉਹ ਇੱਕ ਸੁਝਾਅ ਉਹ ਆਇਆ, ਇੱਕ ਆਇਆ ਕਿ ਜਿਹੜਾ ਨਵੀਂ ਬਿਲਡਿੰਗ ਦੇ ਵਿੱਚ ਬੀਬੀਆਂ ਵੱਲੋਂ ਜਿਹੜਾ ਜੋੜਾ ਘਰ ਅਤੇ ਜਿਹੜਾ ਮਰਦਾਂ ਵਾਲਾ ਜੋੜਾ ਘਰ ਹੈ ਉੱਥੋਂ ਸਿੱਧਾ ਰਸਤਾ ਕੱਢੋ ਤਾਂ ਕਿ ਜੋੜੇ ਲਾ ਕੇ ਹੱਥ ਧੋ ਕੇ ਤੁਸੀਂ ਲੰਗਰ ਹਾਲ 'ਚ ਜਾ ਸਕੋ। ਉਹ ਅਸੀਂ ਉਹ ਵੀ ਕੀਤਾ। ਫਿਰ ਸੁਝਾਅ ਆਇਆ ਕਿ ਤੁਸੀਂ ਸਾਡੇ ਕੋਲ ਜਿਹੜੀ ਪਹਿਲਾਂ ਅਪਰੂਵਲ ਹੈ ਉਹਦੇ ਸੀਗਾ, ਜਿਹੜੇ ਜੱਥੇ ਆਉਂਦੇ ਆ ਇੱਥੇ, ਕੀਰਤਨੀ ਜੱਥੇ ਆਉਣਗੇ ਜਾਂ ਕਥਾ ਵਾਲੇ ਆਉਂਦੇ ਆ, ਉਹਨਾਂ ਨੂੰ ਕਮਰਾ ਵੀ ਤਾਂ ਅਟੈਚ ਬਾਥਰੂਮ ਅਸੀਂ ਆਲਰੇਡੀ ਕੀਤੇ ਸੀਗੇ, ਪਰ ਉਹ ਕਹਿੰਦੇ ਜਿਹੜੇ ਪਾਠੀ ਸਿੰਘ ਜਿਹੜੇ ਰਾਤ ਨੂੰ ਇੱਥੇ ਰੌਲਾ ਰਾਂਦੇ ਰਹਿੰਦੇ ਆ, ਉਹਨਾਂ ਲਈ ਰਹਿਣ ਲਈ ਅਤੇ ਕਮਰਾ ਵੀ ਤਾਂ ਅਟੈਚ ਬਾਥਰੂਮ ਉਹ ਬਣਾਓ। ਫਿਰ ਅਸੀਂ ਉਹ ਵੀ ਚੇਂਜ ਕੀਤਾ। ਸੋ ਸਾਰੇ ਚੇਂਜਿਸ ਸਾਨੂੰ ਤਕਰੀਬਨ 6 ਮਹੀਨੇ ਲੱਗ ਗਏ ਅਪਰੂਵਲ ਲੈਂਦੇ, ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਸਿਟੀ ਨੇ ਸਾਰਾ ਕੁਛ ਅਪਰੂਵ ਕਰਤਾ, ਅਤੇ ਅਸੀਂ ਫਾਊਂਡੇਸ਼ਨ ਫਿਰ ਉਹਦੇ ਹਿਸਾਬ ਨਾਲ ਹੀ ਪਾਈ ਤਾਂ ਕਿ ਸਾਨੂੰ ਕੱਲ੍ਹ ਨੂੰ ਕੋਈ ਦੁਬਾਰਾ ਕੰਮ ਨਾ ਕਰਨਾ ਪਏ ਜਾਂ ਪੈਸਾ ਨਾ ਖਰਚਣਾ ਪਏ। ਫਾਊਂਡੇਸ਼ਨ ਦਾ ਕੰਮ ਜਿਹੜਾ ਹੈਗਾ ਉਹ ਕਾਫੀ ਟ੍ਰਿਕੀ ਹੁੰਦਾ ਹੈ, ਕੰਪੈਕਟ ਕਰਨਾ, ਜਿਹੜੀ ਪਲੰਬਿੰਗ ਦਾ ਕੰਮ ਕਾਫੀ ਹੁੰਦਾ, ਕਿਉਂਕਿ ਬਾਥਰੂਮ ਬੀਬੀਆਂ ਦੇ ਮਰਦਾਂ ਦੇ ਬਾਥਰੂਮ ਤੁਸੀਂ ਦੇਖੋਗੇ ਤਾਂ ਉੱਥੇ ਕਾਫੀ ਜ਼ਿਆਦਾ ਪਾਈਪਾਂ ਪਈਆਂ ਹੋਈਆਂ ਹਨ, ਉਹ ਸਾਰਾ ਕੰਮ ਪਹਿਲਾਂ ਹੀ ਕਰਨਾ ਪੈਂਦਾ ਸਾਨੂੰ। ਜਾਂ ਅਸੀਂ ਕਰਕੇ ਅਤੇ ਜਿਹੜੀ ਰੀਬਾਰਸ ਫਾਊਂਡੇਸ਼ਨ ਲਈ ਜਿਹੜੀਆਂ ਨੀਹਾਂ ਖੋਦਣੀਆਂ ਸੀ, ਉਹਦਾ ਰੀਬਾਰਸ ਪਾ ਕੇ ਉਹਦੀ ਇੰਸਪੈਕਸ਼ਨ ਕਰਾ ਕੇ ਅਸੀਂ ਅਗਸਤ ਦੇ ਪਹਿਲੇ ਹਫ਼ਤੇ 'ਚ ਅਸੀਂ ਆਪਣਾ ਜਿਹੜੀ ਹੈ ਫਾਊਂਡੇਸ਼ਨ ਦੀ ਸਲੈਬ ਜਿਹੜੀ ਹੈ ਉਹ ਪੋਰ, ਫਾਊਂਡੇਸ਼ਨ ਪੋਰ ਕਰਾਈ। ਸ਼ਾਇਦ ਵੀਡੀਓ ਵੀ ਚੱਲ ਪਏ, ਉੱਥੇ ਫਾਊਂਡੇਸ਼ਨ ਜਿਹੜੀ ਸਲੈਬ ਪੋਰ ਕੀਤੀ ਫਾਊਂਡੇਸ਼ਨ ਦੀ। ਉਹ ਕੰਮ ਹੋਣ ਤੋਂ ਬਾਅਦ, ਉਸ ਤੋਂ ਬਾਅਦ ਸਾਨੂੰ, ਕਿਉਂਕਿ ਸਾਡਾ ਲੰਗਰ ਹਾਲ ਜਿਹੜਾ ਹੈਗਾ ਹੀਟਿਡ ਹੈਗਾ, ਸਰਦੀਆਂ 'ਚ ਫਲੋਰ ਵਿਲ ਬੀ ਹੀਟਿਡ ਫਲੋਰ, ਤਾਂ ਉਹਦੇ ਲਈ ਸਾਨੂੰ ਹੀਟਿੰਗ ਲਈ ਪਾਈਪਿੰਗ ਪਾਣੀ ਪਈ, ਰੈੱਡ ਪਾਈਪਿੰਗ, ਪਿਕਚਰ ਤੁਸੀਂ ਦੇਖ ਲਓਗੇ, ਰੈੱਡ ਪਾਈਪਸ ਪਾਣੀਆਂ ਪਈਆਂ, ਉਹ ਪੂਰਾ ਜਾਲ ਪਾਉਣਾ ਪੈਂਦਾ ਪਾਈਪਾਂ ਦਾ, ਫਿਰ ਉਸ ਤੋਂ ਉਹਨੂੰ ਪਾ ਕੇ ਅਤੇ ਉੱਤੇ ਫਿਰ ਪ੍ਰੈਸ਼ਰ ਟੈਸਟ ਕਰਨਾ ਪੈਂਦਾ ਤਾਂ ਕਿ ਉਹ ਪਾਈਪ ਲੀਕ ਨਾ ਹੋ ਜਾਵੇ, ਕਿਉਂਕਿ ਉੱਤੇ ਫਲੋਰ ਪੈ ਜਾਣਾ ਹੁੰਦਾ, ਇੱਕ ਵਾਰੀ ਪੈ ਗਿਆ ਤੁਸੀਂ ਕੁਛ ਨਹੀਂ ਕਰ ਸਕਦੇ, ਜਾਂ ਤੋੜਨਾ ਪਊਗਾ। ਫਿਰ ਅਸੀਂ ਪਾਈਪਾਂ ਪਾ ਕੇ ਅਤੇ ਫਿਰ 2 ਦਿਨ ਪ੍ਰੈਸ਼ਰ ਟੈਸਟ 'ਤੇ ਰੱਖਿਆ ਉਹਨੂੰ, ਤਾਂ ਕਿ ਜੇ ਕੋਈ ਲੀਕ ਹੋਏ ਤਾਂ ਸਾਨੂੰ ਪਤਾ ਚੱਲ ਜਾਵੇ ਪਹਿਲਾਂ ਹੀ। ਉਹ ਸਾਰਾ ਸਾਡਾ ਪਾਸ ਹੋ ਕੇ, ਇਹ ਸਾਰੇ ਪ੍ਰੋਸੈਸ 'ਚ ਮਲਟੀਪਲ ਇੰਸਪੈਕਸ਼ਨਸ ਹੁੰਦੀਆਂ ਹਨ, ਇੰਸਪੈਕਸ਼ਨ ਸਿਟੀ ਵੀ ਕਰਦੇ ਆ ਅਤੇ ਇੰਸਪੈਕਸ਼ਨ ਥਰਡ ਪਾਰਟੀ ਵੀ ਕਰਦੀਆਂ। ਸਿਟੀ ਵਾਲੇ ਕਹਿੰਦੇ ਕਿਸੇ ਹੋਰ ਤੋਂ ਵੀ ਇੰਸਪੈਕਸ਼ਨ ਕਰਾਓ, ਫਿਰ ਸਾਡੇ ਤੋਂ ਦੁਬਾਰਾ ਕਰਾਓ, ਕਾਫੀ ਲੰਬਾ ਪ੍ਰੋਸੈਸ ਹੁੰਦਾ। ਫਾਊਂਡੇਸ਼ਨ ਦਾ ਕੰਮ ਹੋਣ ਤੋਂ ਬਾਅਦ ਲਾਸਟ ਵੀਕ ਜਿਹੜਾ ਲਾਸਟ ਕੰਮ ਸੀ ਸਲੈਬ ਪਾਉਣ ਦਾ, ਸਲੈਬ ਲਾਸਟ ਵੀਕ ਪੈ ਗਈ ਹੈ। ਹੁਣ ਸਾਡੇ ਕੋਲ ਥੱਲੇ ਅੰਡਰਗਰਾਊਂਡ ਵਰਕ ਸਾਰਾ ਕੰਪਲੀਟ ਹੋ ਚੁੱਕਾ। ਕੱਲ੍ਹ ਤੋਂ ਜਿਹੜੇ ਅਗਲੇ 2 ਹਫ਼ਤੇ ਹੈਗੇ ਆ, 2 ਹਫ਼ਤਿਆਂ ਦੇ ਵਿੱਚ ਸਟਰਕਚਰਲ ਸਟੀਲ ਦਾ ਵਰਕ ਹੋਏਗਾ। ਤੁਸੀਂ ਦੇਖੋਗੇ ਗਰਡਰ ਵਗੈਰਾ ਪੈਣੇ ਸ਼ੁਰੂ ਹੋ ਜਾਣਗੇ ਤਾਂ ਬਿਲਡਿੰਗ ਤੁਹਾਨੂੰ ਦਿਸਣੀ ਸ਼ੁਰੂ ਹੋ ਜਾਏਗੀ। ਸਟਰਕਚਰਲ ਸਟੀਲ ਦਾ ਵਰਕ ਪੂਰਾ ਹੋਣ ਤੋਂ ਬਾਅਦ ਅਸੀਂ ਫਿਰ ਫਲੋਰ, ਫਸਟ ਫਲੋਰ ਦੀ ਫਰੇਮਿੰਗ ਦਾ ਕੰਮ ਸ਼ੁਰੂ ਹੋ ਜਾਊਗਾ।
ਫਸਟ ਫਲੋਰ ਦੀ ਫਰੇਮਿੰਗ ਕਰਨ ਤੋਂ ਬਾਅਦ ਅਸੀਂ ਸੈਕਿੰਡ ਫਲੋਰ ਪਾਵਾਂਗੇ

0: ਫਿਰ ਸੈਕਿੰਡ ਫਲੋਰ ਦੀ ਫਰੇਮਿੰਗ ਹੋਏਗੀ, ਫਿਰ ਰੂਫਿੰਗ ਦਾ ਕੰਮ ਹੋਏਗਾ, ਫਿਰ ਅੰਦਰ ਜਿਹੜੀ ਯੂਟੀਲਿਟੀਜ਼ ਐਚ ਵੀ ਏ ਸੀ, ਇਲੈਕਟ੍ਰੀਕਲ, ਪਲੰਬਿੰਗ, ਇਹ ਸਾਰੇ ਕੰਮ ਨਾਲ ਨਾਲ ਚੱਲਦੇ ਰਹਿਣਗੇ। ਅਸੀਂ ਆਸ ਕਰਦੇ ਹਾਂ ਕਿ ਸਾਡਾ ਇਹ 2 ਸਾਲ ਦਾ ਪ੍ਰੋਜੈਕਟ ਸੀਗਾ ਅਤੇ ਸਾਡਾ ਪ੍ਰੋਜੈਕਟ ਤਕਰੀਬਨ 1 ਸਾਲ, ਮੈਂ ਕਹਿੰਦਾ ਅਕਤੂਬਰ ਦੇ ਐਂਡ ਤੱਕ ਅਗਲੇ ਸਾਲ ਇਹ ਕੰਪਲੀਟ ਹੋ ਜਾਏਗਾ। ਇਸ ਦੀ ਸਾਨੂੰ ਆਸ ਹੈਗੀ ਹੈ, ਸਾਨੂੰ ਸੰਗਤ ਸਾਰੀ ਤੋਂ ਸਹਿਯੋਗ ਦੀ ਲੋੜ ਹੈ। ਅਸੀਂ ਇਹਦੇ ਲਈ ਲੋਨ ਤਾਂ ਬੈਂਕ ਤੋਂ ਲਿਆ ਹੋਇਆ, ਲੋਨ ਜਿਹੜਾ ਕੰਸਟਰਕਸ਼ਨ ਲੋਨ ਹੁੰਦਾ ਇੱਕ ਕਿਸਮ ਦਾ ਲਾਈਨ ਆਫ ਕ੍ਰੈਡਿਟ ਤਰ੍ਹਾਂ ਹੁੰਦਾ ਵੀ ਜਿੰਨਾ ਵਰਤੋਗੇ ਉਹਦੇ 'ਤੇ ਇੰਟਰਸਟ ਦੇ ਦੋਗੇ। ਅਸੀਂ ਲਿਆ ਤਾਂ ਕਿ ਸਾਡਾ ਕੰਮ ਨਾ ਰੁਕੇ, ਪਰ ਸੰਗਤ ਨੂੰ ਬੇਨਤੀ ਹੈਗੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਦਿਓ ਤਾਂ ਕਿ ਅਸੀਂ ਲੋਨ ਦਾ ਮਿਨੀਮਮ ਯੂਜ਼ ਕਰੀਏ, ਕਿਉਂਕਿ ਸਾਨੂੰ ਉਹਦੇ 'ਤੇ ਇੰਟਰਸਟ ਦੇਣਾ ਪੈਣਾ। ਜੇ ਅਸੀਂ ਜਿੰਨਾ ਯੂਜ਼ ਕਰਾਂਗੇ ਸਾਨੂੰ ਉਹ 'ਤੇ ਇੰਟਰਸਟ ਦੇਣਾ ਪਏਗਾ, ਤਾਂ ਘੱਟੋ ਘੱਟ ਅਸੀਂ ਯੂਜ਼ ਕਰੀਏ ਤਾਂ ਕਿ ਘੱਟੋ ਘੱਟ ਸਾਡੀ ਕਿਸ਼ਤਾਂ ਹੋਣ ਜਾਂ ਬਿਲਡਿੰਗ ਬਣ ਜਾਏਗੀ। ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਮਾਇਆ ਤੌਰ 'ਤੇ ਵੱਧ ਤੋਂ ਜ਼ਿਆਦਾ ਸਹਿਯੋਗ ਦਿਓ। ਅਤੇ ਜੇ ਕਿਸੇ ਵੀ ਭੈਣ ਜੀ ਜਾਂ ਭਰਾ ਮੇਰੇ ਵੀਰ ਨੂੰ ਕੋਈ ਵੀ ਸਵਾਲ ਹੋਏ ਕੰਸਟਰਕਸ਼ਨ ਦੇ ਬਾਰੇ 'ਚ, ਦਾਸ ਨੂੰ ਜਾਂ ਮੈਨੇਜਮੈਂਟ ਦੇ 5 ਸੁਪਰੀਮ ਕੌਂਸਲ ਦੇ ਸਿੰਘ ਹੈ, ਕਿਸੇ ਨੂੰ ਵੀ ਪੁੱਛ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਪ੍ਰੋਪਰ ਉਹਦਾ ਆਨਸਰ ਦਈਏ। ਜੇ ਕੋਈ ਡਿਟੇਲ ਆਨਸਰ ਹੋਏ ਤਾਂ ਅਸੀਂ ਈਵਨ ਜਿਹੜੇ ਕੰਸਟਰਕਸ਼ਨ ਦੇ ਸਾਡੇ ਮੈਨੇਜਰ ਹੈਗੇ ਆ ਜਸਪਾਲ ਸਿੰਘ ਹੋਣੀ ਜਿਨ੍ਹਾਂ ਦੀ ਜਿਹੜੇ ਕਰ ਰਹੇ ਆ ਉਹਨਾਂ ਨੂੰ ਵੀ ਸੱਦ ਸਕਦੇ ਹਾਂ। ਇਹਦੇ ਨਾਲ ਮੈਂ ਸਾਰੀ ਸੰਗਤ ਨੂੰ ਦੁਬਾਰਾ ਬੇਨਤੀ ਕਰਦਾ ਕਿ ਤੁਸੀਂ ਮਾਇਕ ਤੌਰ 'ਤੇ ਵੀ ਸਹਿਯੋਗ ਦਿਓ, ਅਤੇ ਅਸੀਂ ਆਸ ਕਰਦੇ ਹਾਂ ਕਿ ਅਗਲੇ ਸਾਲ ਦੇ ਇਹਨਾਂ ਅਕਤੂਬਰ ਦੇ ਐਂਡ ਤੱਕ ਇਹ ਬਿਲਡਿੰਗ ਬਣ ਕੇ ਤਿਆਰ ਹੋ ਜਾਏਗੀ। ਇਸ ਤੋਂ ਬਾਅਦ ਮੈਂ ਇੱਕ ਹੋਰ ਬੇਨਤੀ ਕਰਨੀ ਸੀ ਸੰਗਤ ਨੂੰ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਜਸਵੰਤ ਸਿੰਘ ਖਾਲਣਾ ਉਹਨਾਂ ਦੇ ਨਾਂ 'ਤੇ ਉੱਤੇ ਸੀਜ਼ਰ ਸ਼ੈਵਜ਼ ਮਿਡਲ ਸਕੂਲ ਦਾ ਨਾਂ ਰੱਖਿਆ ਜਾਏ। ਉਹਦੀ ਬੋਰਡ ਦੀ ਮੀਟਿੰਗ ਪਰਸੋਂ ਮੰਗਲਵਾਰ ਨੂੰ 6 ਵਜੇ ਹੈਗੀ ਹੈ, ਯੂਨੀਅਨ ਨਿਊ ਹੈਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੀ ਮੀਟਿੰਗ 6 ਵਜੇ ਹੈ। ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ 5:30 ਵਜੇ ਇੱਥੇ ਆ ਜਾਓ। ਔਰ ਸਪੈਸ਼ਲ ਰਿਕੁਐਸਟ ਹੈ ਜਿਹੜੇ ਬੱਚੇ ਯੂਨੀਅਨ ਨਿਊ ਹੈਵਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਵਿਦਿਆਰਥੀ ਹਨ ਜਾਂ ਰਹਿ ਚੁੱਕੇ ਹਨ ਉਹ ਜ਼ਰੂਰ ਆਉਣ, ਕਿਉਂਕਿ ਉਹਨਾਂ ਦੇ ਆਉਣ 'ਤੇ ਉਹਨਾਂ ਜੇ ਉਹ ਇੱਥੇ ਆ ਕੇ ਬੋਲਣਗੇ ਉਹ ਜ਼ਿਆਦਾ ਇੰਪੈਕਟਫੁੱਲ ਹੁੰਦਾ, ਜ਼ਿਆਦਾ ਉਹਦਾ ਵੇਟ ਹੁੰਦਾ। ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਯੂਨੀਅਨ ਸਿਟੀ ਦੇ ਰੈਜੀਡੈਂਟ ਉਹ ਜ਼ਰੂਰ ਆਉਣ, ਪਰ ਬੱਚਿਆਂ ਨੂੰ ਲੈ ਕੇ ਆਓ, ਖਾਸ ਕਰਕੇ ਬੱਚੇ ਜਿਹੜੇ ਉਸ ਸਕੂਲ ਡਿਸਟ੍ਰਿਕਟ 'ਚ ਪੜ੍ਹਦੇ ਆ। ਜੇ ਬੱਚਾ ਸੀਜ਼ਰ ਸ਼ੈਵਜ਼ ਪੜ੍ਹਦਾ ਤਾਂ ਹੋਰ ਵੀ ਚੰਗੀ ਗੱਲ ਹੈ ਕਿ ਦੱਸੇ ਵੀ ਮੇਰਾ ਸਕੂਲ ਦਾ ਨਾਂ ਕਿਉਂ ਬਦਲਿਆ ਜਾਣਾ ਚਾਹੀਦਾ। ਇਹਨਾਂ ਬੇਨਤੀਆਂ ਦੇ ਨਾਲ ਹੀ ਮੈਂ ਭੁੱਲ ਚੁੱਕ ਦਾ ਮਾਫ਼ੀ ਮੰਗਦਾ ਹਾਂ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਹਰਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਗੁਰੂ ਘਰ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਦੱਸਿਆ। ਜੋ ਗੁਰੂ ਘਰ ਦੇ ਪ੍ਰੋਜੈਕਟ ਨੇ, ਬਿਲਡਿੰਗ 1 ਜੋ ਕਿ ਜਿਹਦੇ ਵਿੱਚ ਆਪਣੇ ਸਕੂਲ ਸਾਰਾ ਚੱਲ ਰਿਹਾ ਵਾ, ਉਦੋਂ ਵੀ ਆਪ ਸੰਗਤਾਂ ਦੇ ਸਹਿਯੋਗ ਸਦਕਾ ਇੰਨਾ ਉਤਸ਼ਾਹ ਦਿਖਾਇਆ ਗਿਆ ਕਿ ਉੱਥੇ ਪਰਿਵਾਰਾਂ ਵੱਲੋਂ ਰੂਮਾਂ ਦੀ ਸੇਵਾ ਲਈ ਗਈ। ਇਸੇ ਤਰ੍ਹਾਂ ਹੀ ਜੋ ਬਿਲਡਿੰਗ 2nd ਫੇਸ ਹੈ, ਜੇ ਕੋਈ ਵੀ ਪਰਿਵਾਰ ਕਿਸੇ ਵੀ ਰੂਮ ਦੀ ਸੇਵਾ ਲੈਣੀ ਚਾਹੁੰਦਾ ਹੋਵੇ, ਆਪ ਆ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਹੀ 1-2 ਐਗਜ਼ਾਮਪਲਾਂ ਨੇ ਮੈਨੂੰ ਸ਼ੇਅਰ ਕਰਨ ਤੋਂ ਮੈਂ ਝਿਜਕਾਂਗਾ ਨਹੀਂ ਕਿ ਕਾਰਪੈਟ ਜੋ ਆਹ ਗੁਰੂ ਘਰ ਦੇ ਅੰਦਰ ਪਿਆ ਹੋਇਆ ਹੈ, ਜਾਂ ਅਸੀਂ ਉਹਦੇ ਬਾਰੇ ਡਿਸਕਸ ਕਰ ਰਹੇ ਹੁੰਦੇ ਹਾਂ ਕਿ ਇਸ ਨੂੰ ਚੇਂਜ ਕੀਤਾ ਜਾਵੇ, ਕੋਈ ਪਰਿਵਾਰ ਆ ਕੇ ਕਹਿੰਦਾ ਦੱਸੋ ਮੈਂ ਇਕੱਲਾ ਹੀ ਸੇਵਾ ਲੈਣ ਲਈ ਰੈਡੀ ਹਾਂ। ਇਸ ਤਰ੍ਹਾਂ ਦੇ ਪਰਿਵਾਰ ਵੀ ਪਏ ਨੇ ਕਿ ਆਪਣਾ ਨਾਮ ਵੀ ਉਹ ਦੱਸਣ ਤੋਂ ਕਹਿੰਦੇ ਨੇ ਵੀ ਸਾਡਾ ਸਟੇਜ 'ਤੇ ਅਨਾਊਂਸ ਨਾ ਕਰਿਓ, ਇਹ ਅਸੀਂ ਇਕੱਲੇ ਹੀ ਪਰਿਵਾਰ ਸੇਵਾ ਲੈ ਕੇ ਇਸ ਦਾ ਸਾਰਾ ਚੇਂਜ ਕਰਨ ਦਾ ਸਾਡੇ ਸੇਵਾ ਸਾਡੇ ਹੱਕ ਦੇ ਵਿੱਚ ਦਿੱਤੀ ਜਾਵੇ। ਇਸ ਤਰ੍ਹਾਂ ਹੀ ਬੇਨਤੀ ਕਰਦੇ ਹਾਂ ਕਿ ਜੇਕਰ ਆਪ ਦੇ ਮਨ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਉਪਰਾਲਾ ਬਣਦਾ ਹੈ ਤਾਂ ਆਪ ਆ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਮੈਂ ਬੇਨਤੀ ਕਰਾਂ ਜੋ ਕਿ ਵਿਪਨ ਬਾਜਵਾ ਸਿਟੀ ਕੌਂਸਲ ਯੂਨੀਅਨ ਸਿਟੀ ਤੋਂ ਡਿਸਟ੍ਰਿਕਟ 4 ਦੀ ਇਲੈਕਸ਼ਨ ਰਨ ਕਰ ਰਹੇ ਨੇ, ਪਲੀਜ਼ ਕਮ ਔਨ ਦਾ ਸਟੇਜ ਵਿਪਨ ਬਾਜਵਾ।
0: ਵਾਹਿਗੁਰੂ ਜੀ ਖਾਲਸਾ, ਵਾਹਿ ਫਤਿਹ। ਇੱਕ ਚੀਜ਼ ਮੈਂ ਦੱਸਣੀ ਭੁੱਲ ਗਿਆ, ਜਿਹੜਾ ਓਪਨ ਏਰੀਆ ਹੈਗਾ ਮੇਰੇ ਲੈਫਟ ਸਾਈਡ 'ਤੇ, ਜਿਹੜਾ ਕੈਨੋਪੀ ਤੋਂ ਬਾਅਦ ਖੁੱਲ੍ਹਾ ਏਰੀਆ, ਉੱਥੇ ਅਸੀਂ ਜਿਹੜਾ ਪਰਮਾਨੈਂਟ ਸਟਰਕਚਰ ਦਾ ਡਿਜ਼ਾਇਨ ਲਈ ਪਰਮਿਟ ਸਿਟੀ ਤੋਂ ਮੰਗਿਆ, ਅਸੀਂ ਡਰਾਇੰਗ ਸਬਮਿਟ ਕਰਤੀਆਂ ਅਤੇ ਆਸ ਕਰਦੇ ਹਾਂ ਕਿ ਸਿਟੀ ਅਪਰੂਵ ਕਰ ਦੇਗੀ ਤਾਂ ਕਿ ਜਿਹੜੀ ਕੈਨੋਪੀ ਐਕਸਟੈਂਡ ਹੋ ਕੇ ਆਲ ਦਾ ਵੇ ਅਖੀਰ ਤੱਕ ਚਲੀ ਜਾਏਗੀ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਵਿਪਨ ਬਾਜਵਾ ਹੈ ਅਤੇ ਮੈਂ ਯੂਨੀਅਨ ਸਿਟੀ ਕੌਂਸਲ ਲਈ ਕੈਂਡੀਡੇਟ ਖੜ੍ਹਾ। ਕਰੰਟਲੀ ਮੈਂ ਯੂਨੀਅਨ ਸਿਟੀ ਹਿਊਮਨ ਰਿਲੇਸ਼ਨਸ ਕਮਿਸ਼ਨ ਦਾ ਵਾਈਸ ਚੇਅਰ ਅਤੇ ਕਮਿਸ਼ਨਰ ਹੈ, ਜਿੱਥੇ ਮੈਂ ਰੈਜੀਡੈਂਸ ਦੀ ਸਿਟੀ ਹਾਲ ਵਿੱਚ ਐਡਵੋਕੇਸੀ ਕਰਦਾ ਹਾਂ। ਮੈਂ ਯੂਨੀਅਨ ਸਿਟੀ ਚੇਂਬਰ ਆਫ ਕਾਮਰਸ ਦਾ ਵਾਈਸ ਪ੍ਰੈਜ਼ੀਡੈਂਟ ਵੀ ਹੈ, ਜਿੱਥੇ ਅਸੀਂ ਆਪਣੇ ਸਮਾਲ ਬਿਜ਼ਨਸਿਸ ਨੂੰ ਸਪੋਰਟ ਕਰਦੇ। ਮੈਂ ਨਿਊ ਹੇਵਨ ਸਕੂਲਸ ਫਾਊਂਡੇਸ਼ਨ ਦਾ ਬੋਰਡ ਮੈਂਬਰ ਹੈ ਜਿੱਥੇ ਅਸੀਂ ਸਟੂਡੈਂਟਸ ਅਤੇ ਟੀਚਰਸ ਲਈ ਸਕਾਲਰਸ਼ਿਪਸ ਅਤੇ ਕਲਾਸਰੂਮ ਗ੍ਰਾਂਟਸ ਪ੍ਰੋਵਾਈਡ ਕਰਦੇ ਮੈਂ ਸਾਡੇ ਲੋਕਲ ਨਾਨ ਪ੍ਰੋਫਿਟ ਹੈਲਥ ਕੇਅਰ ਕਲੀਨਿਕ ਦਾ ਬੋਰਡ ਚੇਅਰ ਵੀ ਹੈ ਜਿੱਥੇ ਅਸੀਂ ਲੋਅ ਇਨਕਮ ਫੈਮਿਲੀ ਸਟੂਡੈਂਟਸ ਅਤੇ ਕਮਿਊਨਿਟੀ ਨੂੰ ਹੈਲਥ ਕੇਅਰ ਸਰਵਿਸਿਸ ਪ੍ਰੋਵਾਈਡ ਕਰਦੇ ਇਹ ਐਕਸਪੀਰੀਅੰਸ ਮੈਂ ਸਿਟੀ ਹਾਲ ਵਿੱਚ ਲੈ ਕੇ ਆਵਾਂਗਾ ਮੇਰਾ ਫੋਕਸ ਪਬਲਿਕ ਸੇਫਟੀ ਉੱਤੇ ਹੋਵੇਗਾ ਕਿ ਸਾਡੀ ਪੁਲਿਸ ਫਾਇਰ ਅਤੇ ਐਮਰਜੈਂਸੀ ਡਿਪਾਰਟਮੈਂਟਸ ਕੋਲ ਐਡੋਕੁਏਟ ਰਿਸੋਰਸਿਸ ਹੋਣ ਸਾਡੀ ਕਮਿਊਨਿਟੀ ਨੂੰ ਸਰਵ ਕਰਨ ਲਈ ਪਬਲਿਕ ਇਨਫਰਾਸਟ੍ਰਕਚਰ 'ਤੇ ਅਸੀਂ ਆਪਣੀਆਂ ਸਟਰੀਟ ਸਾਈਡਵਾਕਸ ਅਤੇ ਲਾਈਟਸ ਨੂੰ ਇੰਪਰੂਵ ਅਤੇ ਮੇਨਟੇਨ ਕਰਨਾ ਚਾਹੁੰਦੇ ਹਾਂ ਅਸੀਂ ਆਪਣੀ ਸਕੂਲ ਡਿਸਟ੍ਰਿਕਟ ਅਤੇ ਸਿਟੀ ਦੇ ਵਿੱਚ ਗ੍ਰੇਟਰ ਪਾਰਟਨਰਸ਼ਿਪ ਇਨਸ਼ੋਰ ਕਰਨੀ ਹੈ ਕਿ ਸਾਡੇ ਸਟੂਡੈਂਟਸ ਅਤੇ ਟੀਚਰਸ ਕੋਲ ਹੋਰ ਰਿਸੋਰਸਿਸ ਹੋਣ ਸਾਡੀ ਇਲੈਕਸ਼ਨ ਆ ਨਵੰਬਰ 3rd ਅਤੇ ਬੈਲਟਸ ਮੇਲ ਵਿੱਚ ਆਵੇਗੀਆਂ ਇਸ ਹਫ਼ਤੇ I've already had the opportunity to serve Union City as a commissioner and through nonprofit organizations focused in our schools, healthcare, and local businesses. I'm not running to just start serving our community. I'm running to continue that service, bring that experience to City Hall, and make a bigger difference. In this race, I'm the only candidate endorsed by labor and public safety, including unions representing city employees and the Union City Police Officers Association. I am also endorsed by the current mayor and the vice mayor of Union City. They believe I have the experience to govern and the vision to make our city better for the future. Along with their support and trust, I also ask for yours. Thank you to the committee and the Sangat for letting me speak and hearing me today. Vaheguru Ji Ka Khalsa, Vaheguru Ji Ki Fateh.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਬਿਪਨ ਬਾਜਵਾ ਥੈਂਕਸ ਬਿਪਨ ਬਾਜਵਾ ਜੀ ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨਾ ਨਾਲ ਕਰਨਗੇ ਸਾਡੇ ਬੜੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਸ਼ੇਸ਼ ਜਾਣਕਾਰੀ ਸਾਡੇ ਬੜੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਜੋ ਕਿ ਅਕਤੂਬਰ 9 ਤੋਂ ਲੈ ਕੇ 14 ਅਕਤੂਬਰ ਤੱਕ ਆਪ ਸੰਗਤਾਂ ਦੇ ਦਰਸ਼ਨ ਕਰਨਗੇ ਇਸੇ ਤਰ੍ਹਾਂ ਹੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਇਸ ਹਫ਼ਤੇ ਆ ਰਹੇ ਨੇ ਉਸ ਸੰਬੰਧ ਵਿੱਚ 7 ਤਰੀਕ ਨੂੰ ਜਾਣੀ ਦਿਨ ਬੁੱਧਵਾਰ ਨੂੰ ਸ਼ਾਮ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਸ਼ਾਮ ਨੂੰ 5 ਵਜੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 9 ਤਰੀਕ ਨੂੰ ਸ਼ਾਮ ਨੂੰ 4 ਵਜੇ ਪੈਣਗੇ ਉਸ ਤੋਂ ਉਪਰੰਤ ਲਗਾਤਾਰ ਗੁਰਬਾਣੀ ਕੀਰਤਨ ਰਾਤ ਦੇ 9 ਵਜੇ ਤੱਕ ਪ੍ਰੋਗਰਾਮ ਚੱਲਣਗੇ ਸੋ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਹਾਜ਼ਰੀ ਭਰਿਆ ਕਰੋ ਨਾਲ ਹੀ ਬੇਨਤੀ ਮੈਂ ਕਰਾਂ ਜੋ ਫਲੂ ਸ਼ੋਟ ਲੱਗ ਰਹੇ ਨੇ ਬਾਹਰ ਉਹ 2 ਵਜੇ ਤੱਕ ਫਲੂ ਸ਼ੋਟ ਲੱਗਣਗੇ ਕਿਸੇ ਨੇ ਵੀ ਫਲੂ ਸ਼ੋਟ ਲਗਵਾਉਣਾ ਹੋਵੇ ਤਾਂ ਆਪ ਉਹਨਾਂ ਨਾਲ ਜਾ ਕੇ ਸੰਪਰਕ ਕਰ ਸਕਦੇ ਹੋ ਪਹਿਲਾਂ ਵੀ ਬੇਨਤੀ ਕੀਤੀ ਸੀ ਮੈਂ ਜੋ ਅਸੀਂ ਘਰੋਂ ਗੁਟਕਾ ਸਾਹਿਬ ਲਿਆ ਕੇ ਬਾਹਰ ਰੱਖਦੇ ਹਾਂ ਉਹ ਇੱਕ ਬਹੁਤ ਵੱਡੀ ਬੇਅਦਬੀ ਹੈ ਕੋਈ ਵੀ ਗੁਟਕਾ ਸਾਹਿਬ ਲਿਆ ਕੇ ਉਹਦੇ ਉੱਪਰ ਬਾਹਰ ਨਾ ਰੱਖਿਆ ਜਾਵੇ ਉਹਨੂੰ ਸਤਿਕਾਰ ਸਹਿਤ ਲਾਇਬ੍ਰੇਰੀ ਵਿੱਚ ਜਮ੍ਹਾਂ ਕਰਵਾਓ ਜੇਕਰ ਕੋਈ ਵੀ ਆਪਣਾ ਘਰੋਂ ਗੁਟਕਾ ਸਾਹਿਬ ਲੈ ਕੇ ਆਉਂਦਾ ਹੈ ਬਿਰਧ ਅਵਸਥਾ ਵਿੱਚ ਹੁੰਦਾ ਹੈ ਤਾਂ ਆਪ ਬਾਹਰ ਕਿਸੇ ਵੀ ਜਗ੍ਹਾ 'ਤੇ ਇਸ ਤਰ੍ਹਾਂ ਨਾ ਰੱਖੋ ਜੋ ਕਿ ਸਾਡੇ ਗੁਰੂ ਮਹਾਰਾਜ ਦੇ ਸਾਨੂੰ ਉਹ ਬਾਣੀ ਪੜ੍ਹਨ ਲਈ ਸਤਿਕਾਰ ਨਾਲ ਦਿੱਤਾ ਹੈ ਪਰ ਅਸੀਂ ਅਣਗੌਲਿਆ ਕਰਕੇ ਬਾਹਰ ਰੱਖ ਜਾਂਦੇ ਹਾਂ ਇਸ ਤੋਂ ਵੱਡੀ ਬੇਅਦਬੀ ਕੋਈ ਹੋਰ ਨਹੀਂ ਹੋ ਸਕਦੀ ਇਹ ਅਨਾਊਂਸ ਕਰਦਾ ਮੈਂ ਇੱਥੋਂ ਚੰਗਾ ਤਾਂ ਨਹੀਂ ਲੱਗਦਾ ਪਰ ਮਜਬੂਰੀ ਬਣੀ ਹੋਈ ਹੈ ਕਿ ਆਪ ਇਹ ਗੱਲਾਂ ਦਾ ਧਿਆਨ ਨਹੀਂ ਆਪਾਂ ਕਰਦੇ ਗੁਟਕਾ ਸਾਹਿਬ ਲਿਆ ਕੇ ਉੱਥੇ ਬਾਹਰ ਰੱਖ ਦਿੰਦੇ ਹਾਂ ਉਹ ਕਈ ਵਾਰ ਅਸੀਂ ਵੀ ਨੋਟ ਨਹੀਂ ਕਰਦੇ ਉਹ ਹੋਰ ਚੀਜ਼ਾਂ ਜੋ ਹੁੰਦੀਆਂ ਨੇ ਉਹਦੇ ਵਿੱਚ ਮਿਸਮੈਚ ਹੋ ਕੇ ਉਹਦੀ ਇੱਦੋਂ ਵੱਡੀ ਬੇਅਦਬੀ ਕੀ ਹੋ ਸਕਦੀ ਹੈ ਇਹ ਗੱਲਾਂ ਦਾ ਪਲੀਜ਼ ਸੰਗਤ ਧਿਆਨ ਰੱਖੇ ਜੇ ਕੋਈ ਵੀ ਆਪ ਘਰੋਂ ਗੁਟਕਾ ਸਾਹਿਬ ਜਾਂ ਬਾਣੀ ਨਾਲ ਰਿਲੇਟਡ ਕੋਈ ਵੀ ਚੀਜ਼ ਲੈ ਕੇ ਆਉਂਦੇ ਹੋ ਤਾਂ ਲਾਇਬ੍ਰੇਰੀ ਵਿੱਚ ਜਮ੍ਹਾਂ ਕਰਵਾਓ ਸਤਿਕਾਰ ਸਹਿਤ ਨਾਲ ਹੀ ਬੇਨਤੀ ਕਰਾਂ ਜੋ ਕਿ ਆਪ ਜੀ ਨੇ ਬਾਹਰ ਦੇਖੀਆਂ ਹੋਣਗੀਆਂ ਵੀਲ ਚੇਅਰਸ ਵਗੈਰਾ ਵੀਲ ਚੇਅਰ ਤੁਸੀਂ ਗੁਰੂ ਘਰ ਲਿਆਉਣ ਦੀ ਬਜਾਏ ਕਿਸੇ ਵੀ ਨਰਸਿੰਗ ਹੋਮ ਨਾਲ ਕੰਟੈਕਟ ਕਰ ਸਕਦੇ ਹੋ ਉੱਥੇ ਜਾ ਕੇ ਉਹਨਾਂ ਨੂੰ ਡੋਨੇਟ ਕਰ ਸਕਦੇ ਹੋ ਤੁਸੀਂ ਬਾਹਰ ਦੇਖਦੇ ਹੋਵੋ ਕਿ 5-7 ਉਹ ਪਾਰਕਿੰਗ ਲੋਟ ਦੇ ਵਿੱਚ ਤੁਰੀਆਂ ਫਿਰਦੀਆਂ ਨੇ ਕੀ ਗੱਲ ਆਪਾਂ ਘਰਾਂ ਦਾ ਸਮਾਨ ਲਿਆ ਕੇ ਗੁਰੂ ਘਰ ਰੱਖਣਾ ਹੈ ਇਹ ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਕਿ ਕੋਈ ਵੀ ਗੁਰੂ ਘਰ ਇਹੋ ਜਿਹਾ ਸਮਾਨ ਨਾ ਲੈ ਕੇ ਆਓ ਜਿਹੜਾ ਕਿ ਸਾਨੂੰ ਦੇਖਣ ਨੂੰ ਚੰਗਾ ਨਾ ਲੱਗੇ ਮੰਨਦੇ ਹਾਂ ਕਿ ਵੀਲ ਚੇਅਰ ਜੇ ਕਿਸੇ ਨੂੰ ਲੋੜ ਹੈ ਤਾਂ ਉਸ ਪਰਿਵਾਰ ਨਾਲ ਆਪਣਾ ਬਾਹਰ ਇਸ਼ਤਿਹਾਰ ਲਿਖ ਕੇ ਲਾ ਦਿਓ ਵੀ ਮੇਰੇ ਕੋਲ ਵੀਲ ਚੇਅਰ ਪਈ ਹੈ ਤਾਂ ਮੇਰੇ ਨਾਲ ਕੰਟੈਕਟ ਕਰੋ ਪਰ ਆਪਣੇ ਘਰੋਂ ਲਿਆ ਕੇ ਇਹੋ ਜਿਹੀ ਚੀਜ਼ ਗੁਰੂ ਘਰ ਨਾ ਰੱਖੀ ਜਾਵੇ ਇਹ ਹੱਥ ਬੰਨ ਕੇ ਬੇਨਤੀ ਹੈ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲਿਆਂ ਪਾਸੋਂ ਡੇਢ ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਟੀਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਤੇ ਗੁਰੂ ਕਹਿ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਵਿੱਚ ਲਾਸਟ ਵਾਲੀਆਂ ਪੰਕਤੀਆਂ ਵਿੱਚ ਫਰਮਾਉਣਾ ਕਰਦੇ ਨੇ ਇਹ ਬਿੰਦ ਦਿਸ਼ਾ ਪ੍ਰਾਪਤੇ ਜਾਕੇ ਮਸਤਕ ਭਾਗਣਾ ਇਹ ਅਵਸਥਾ ਉਸੇ ਨੂੰ ਹਾਸਲ ਹੁੰਦੀ ਹੈ ਜਿਹਦੇ ਮਸਤਕ ਭਾਗ ਜਿਹੜਾ ਸਤ ਸੰਗਤ ਵਿੱਚ ਆ ਕੇ ਗੁਰੂ ਗੁਰੂ ਜਪੇ ਬਾਣੀ ਦੇ ਨਾਲ ਜੁੜੇ ਕਿਉਂਕਿ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜਾ ਵੱਡਾ ਰੁਤਬਾ ਸੰਗਤ ਦਾ ਦੱਸਿਆ ਹੈ ਵੱਡ ਭਾਗੀ ਹਰ ਸੰਗਤ ਪਾਵੇ ਭਾਗਹੀਣ ਭਰਮ ਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਪ੍ਰੀਜੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਇੱਥੇ ਆ ਕੇ ਮੰਗਣਾ ਕੀ ਹੈ ਫੇ ਸੱਚੇ ਪਾਤਸ਼ਾਹ ਆਪਣੇ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਦੀ ਬਖਸ਼ਿਸ਼ ਕਰੋ ਸਾਡੀ ਸਿੱਖੀ ਨਿਭ ਜਾਵੇ ਗੁਰੂ ਪਿਆਰਿਓ ਨਿਤਾ ਪ੍ਰਤੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਸਾਨੂੰ ਆਪਣੇ ਬਣਾ ਲਵੋ ਤੇ ਸਾਡੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਦੇਵੋ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਤੇ ਬੜੇ ਪਿਆਰ ਦੇ ਨਾਲ ਸੰਗਤਾਂ ਜੁੜ ਬੈਠੀਆਂ ਨੇ ਆਓ ਸਾਰੀ ਸੰਗਤ ਕਰੋ ਕਿਰਪਾ ਤੁਤ ਅੱਗੇ ਮੰਗਣ ਨੂੰ ਹੱਥ ਜੋੜ ਖਾਲੀ ਸਭ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਤੇਰੇ ਦਰ ਤੋਂ ਮੈਂ ਤੇਰਾ ਜਸ ਮੰਗਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਸੋ ਮੰਗਾ ਦਾਨ ਗੁਸਾਈਆਂ ਜੇ ਤੂੰ ਭੁੱਖ ਲਹਿ ਜਾਵੇ ਮੈਨੂੰ ਉਹ ਦਾਨ ਦੇ ਕਿਰਪਾ ਕਰਕੇ ਜਿਸ ਦੇ ਨਾਲ ਮੇਰੀ ਭੁੱਖ ਮਿਟ ਜਾਏ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈ ਮੇਰੇ ਜੀਵਨ ਦਾ ਆਧਾਰ ਤੇਰਾ ਨਾਮ ਬਣ ਜਾਵੇ ਤੇ ਮੇਰੀ ਸਾਰੀ ਭੁੱਖ ਮਿਟ ਜਾਏ ਆਓ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇਹ ਸ਼ਬਦ ਮਿਲ ਕਰਕੇ ਸਾਰੀ ਸੰਗਤ

ਲੱਖਾਂ ਦਾ ਖਜ਼ਾਨਾ ਮੇਰਾ ਮਾਲਕ ਹੈ ਤੇ ਮੰਗਿਆ ਉਹਦੇ ਕੋਲੋਂ ਜਾਂਦਾ ਹੈ ਜਿਹਦੇ ਕੋਲ ਭੰਡਾਰ ਭਰੇ ਹੋ ਜਿਸ ਕੋਲ ਜ਼ਿਆਦਾ ਹੋਵੇ ਉਹਦੇ ਕੋਲੋਂ ਮੰਗਿਆ ਜਾਂਦਾ ਜਿਹਦੇ ਆਪਣੇ ਘਰ ਵਿੱਚ ਕੋਈ ਕੁਝ ਵੀ ਨਹੀਂ ਉਹਨੇ ਕਿਸੇ ਨੂੰ ਦੇਣਾ ਹੀ ਕੀ ਜੇ ਉਹਦੇ ਦਰ 'ਤੇ ਕੋਈ ਆ ਵੀ ਜਾਵੇ ਉਹ ਕਿਸੇ ਨੂੰ ਕੀ ਦੇਵੇਗਾ ਜਿਹਦੇ ਆਪਣੇ ਘਰ ਵਿੱਚ ਹੀ ਕੁਝ ਨਹੀਂ ਜਿਸ ਕੋਲ ਕੁਝ ਹੈ ਉਹ ਹੀ ਵੰਡ ਸਕਦਾ ਤੇ ਗੁਰੂ ਪਿਆਰਿਓ ਇਸ ਦਰ 'ਤੇ ਐਸੀ ਕੋਈ ਵਸਤੂ ਹੀ ਨਹੀਂ ਹੈ ਜਿਹੜੀ ਨਾ ਹੋਵੇ ਭੰਡਾਰ ਭਰੇ ਹੈ ਐਸਾ ਮੇਰੇ ਮਾਲਕ ਦਾ ਖਜ਼ਾਨਾ ਹੈ ਜਿਹੜਾ ਕਦੀ ਮੁੱਕਣਾ ਤਾਂ ਕੀ ਕੂਣਾ ਵੀ ਨਹੀਂ ਹੁੰਦਾ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਤੋਂ ਇਹ ਖਜ਼ਾਨੇ ਹਮੇਸ਼ਾ ਵੱਧਦੇ ਰਹਿੰਦੇ ਨੇ ਘੱਟਦੇ ਤਾਂ ਹੈ ਹੀ ਨਹੀਂ ਆਪਾਂ ਨਿਤਾ ਪ੍ਰਤੀ ਇੱਥੋਂ ਝੋਲੀਆਂ ਭਰ ਕੇ ਲੈ ਜਾਂਦੇ ਹਾਂ ਹਰ ਕੋਈ ਲੈ ਕੇ ਜਾ ਰਿਹਾ ਹੈ ਵੱਡੇ ਵੱਡੇ ਰਾਜੇ ਮਹਾਰਾਜ

ਬਹੁਤ ਸਾਰੀਆਂ ਸੰਗਤਾਂ ਵੱਲੋਂ ਹੁਕਮ ਹੋਇਆ ਸੀ ਸ਼ਬਦ ਗਾਇਨ ਕਰਨ ਵਾਸਤੇ, ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ। ਆਓ ਮਿਲ ਕਰਕੇ ਸਾਰੀ ਸੰਗਤ ਇਹ ਪਾਵਨ ਸ਼ਬਦ ਗਾਇਨ ਕਰੀਏ ਜੀ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ, ਬਖਸ਼ਿਸ਼ ਕਰ ਰਹੇ ਹਨ, ਸਾਨੂੰ ਬੜਾ ਮਹਾਨ ਉਪਦੇਸ਼ ਦੇ ਰਹੇ ਨੇ ਪਾਵਨ ਸ਼ਬਦ ਰਾਹੀਂ। ਆਓ ਸਾਰੀ ਸੰਗਤ ਮਿਲ ਕਰਕੇ ਗਾਇਨ ਕਰੀਏ।

0: ਗੁਰੂ ਪਿਆਰੇ ਸਾਧ ਸੰਗਤ ਜੀਓ, ਅੰਮ੍ਰਿਤਮਈ ਬਾਣੀ ਦਾ ਕੀਰਤਨ ਗਾਇਨ ਕਰਦੇ ਹਾਂ। ਬਾਣੀ ਦੇ ਉਚਾਰਨ ਵਿੱਚ ਕਈ ਵਾਰ ਕੋਈ ਨਾ ਕੋਈ ਲਗ ਮਾਤਰ ਵੱਧ ਘੱਟ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ੰਦ ਨੇ, ਸਮੂਹ ਸੰਗਤਾਂ ਬਖਸ਼ੰਦ ਨੇ, ਹੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਪਿਆਰ ਸਹਿਤ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ, ਜਿਨ੍ਹਾਂ ਨੇ ਇੱਕ ਵੀਕ ਵਾਸਤੇ ਸੰਗਤ ਦੇ ਕੀਰਤਨ ਰਾਹੀਂ ਸੇਵਾ ਦਾ ਸੁਭਾਗ ਬਖਸ਼ਿਸ਼ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਾਰੀਆਂ ਸੰਗਤਾਂ ਗੁਰੂ ਘਰ ਦੇ ਨਾਲ ਜੁੜੀਆਂ ਰਹਿਣ। ਸਤਿਗੁਰੂ ਸੱਚੇ ਪਾਤਸ਼ਾਹ ਸਭਨਾਂ ਦੀਆਂ ਝੋਲੀਆਂ ਨਾਮ ਦੀਆਂ ਦਾਤਾਂ ਦੇ ਨਾਲ ਭਰਨਾ ਕਰਨ। ਆਓ ਭੁੱਲਾਂ ਦੇ ਖਿਮਾ ਬਖਸ਼ਦੇ ਹੋਏ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਤਵਾਰ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ, ਗੁਰਦਾਸਪੁਰ ਵਾਲੇ। ਪਰ ਹੁਣ ਇਹ ਗੁਰਦਾਸਪੁਰ ਵਾਲੇ ਤਾਂ ਘੱਟ ਨੇ, ਸਾਡੇ ਸਨੋਜੇ ਵਾਲੇ ਬਣਦੇ ਆ। ਜਦੋਂ ਵੀ ਲੋੜ ਪੈਂਦੀ ਆ ਇਹਨਾਂ ਨੂੰ ਹਾਕ ਮਾਰ ਕੇ ਕਹੀਦਾ ਵੀ ਤੁਹਾਡੇ ਗੁਰਬਾਣੀ ਕੀਰਤਨ ਦੀ ਹਾਰੀ ਦੀ ਲੋੜ ਹੈ। ਇਸ ਤਰ੍ਹਾਂ ਹੀ ਸਾਨੂੰ ਇੱਕ ਹਫ਼ਤੇ ਲਈ ਇਹਨਾਂ ਦੀ ਬੇਨਤੀ ਕੀਤੀ ਅਤੇ ਇਹਨਾਂ ਨੇ ਗੁਰੂ ਘਰ ਨੂੰ ਕਦੇ ਵੀ ਨਾਂਹ ਨਹੀਂ ਕਰਦੇ, ਆਪਣੇ ਉੱਧਰੋਂ ਵੀ ਕੀਰਤਨ ਦਾ ਪ੍ਰੋਗਰਾਮ ਛੱਡ ਕੇ ਸਾਨੂੰ ਗੁਰੂ ਘਰ ਨੂੰ ਫ੍ਰੀ ਮਾਊਂਟ ਤੋਂ ਪ੍ਰੈਫਰੈਂਸ ਦਿੱਤੀ। ਸਾਰਾ ਮੈਨੇਜਮੈਂਟ ਕਮੇਟੀ ਦਾ, ਮੈਨੇਜਮੈਂਟ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜੋ ਇਹਨਾਂ ਦਾ ਇਸ ਫੇਰੀ ਦਾ ਅੱਜ ਸ਼ਾਮ ਨੂੰ ਆਖਰੀ ਦੀਵਾਨ ਹੋਵੇਗਾ। ਇਸ ਤੋਂ ਉਪਰੰਤ ਸਾਡੇ ਪਾਸ ਅੱਜ ਦੇ ਸਮਾਗਮਾਂ ਦੇ ਵਿੱਚ ਇੱਕ ਦਿਨ ਲਈ ਗੁਰਮਤਿ ਵਿਚਾਰਾਂ ਕਰਨ ਪਹੁੰਚੇ ਹਨ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲੇ। ਉਹਨਾਂ ਦਾ ਇੱਥੇ ਪਹੁੰਚਣ 'ਤੇ ਸਾਰੀਆਂ ਸੰਗਤਾਂ ਵੱਲੋਂ ਅਤੇ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਜੀ ਆਇਆਂ। ਨਾਲ ਹੀ ਇੱਕ ਦੋ ਜ਼ਰੂਰੀ ਬੇਨਤੀਆਂ। ਸਾਡੇ ਪਾਸ ਇਸ ਹਫ਼ਤੇ ਅਕਤੂਬਰ 9 ਤੋਂ ਲੈ ਕੇ ਅਕਤੂਬਰ 14 ਤੱਕ ਬੜੇ ਹੀ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪਹੁੰਚ ਰਹੇ ਨੇ। ਸੋ ਆਪ ਸਭ ਨੂੰ ਨਮਰਤਾ ਸਹਿਤ ਬੇਨਤੀ ਹੈ ਕਿ ਆਪ ਆਪਣੇ ਪਰਿਵਾਰਾਂ ਸਮੇਤ ਇਹਨਾਂ ਪ੍ਰੋਗਰਾਮਾਂ ਵਿੱਚ ਜ਼ਰੂਰ ਹਾਜ਼ਰੀ ਲਗਵਾਇਆ ਕਰੋ। ਨਾਲ ਹੀ ਬੇਨਤੀ ਕਰਾਂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੋ ਕਿ 9 ਤਰੀਕ ਨੂੰ ਆ ਰਿਹਾ ਹੈ, ਉਸ ਸੰਬੰਧ ਵਿੱਚ 7 ਤਰੀਕ ਨੂੰ ਸ਼ਾਮ ਨੂੰ, ਜਾਣੀ ਦਿਨ ਬੁੱਧਵਾਰ ਨੂੰ ਸ਼ਾਮ ਨੂੰ 5 ਵਜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 9 ਤਰੀਕ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ 4 ਵਜੇ ਪਾਏ ਜਾਣਗੇ। ਉਸ ਤੋਂ ਉਪਰੰਤ ਲਗਾਤਾਰ ਰਾਤ ਦੇ 9 ਵਜੇ ਤੱਕ ਗੁਰਬਾਣੀ ਕੀਰਤਨ ਚੱਲੇਗਾ। ਨਾਲ ਹੀ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀ, ਵਾਰ ਵਾਰ ਬੇਨਤੀ ਕਿਉਂ ਕੀਤੀ ਜਾ ਰਹੀ ਹੈ, ਕਿਉਂਕਿ ਇੱਕ ਇਤਰਾਜ਼ਯੋਗ ਹਾਲਤ ਵਿੱਚ ਗੁਟਕਾ ਸਾਹਿਬ ਜਦੋਂ ਦੇਖਦੇ ਹਾਂ ਤਾਂ ਮਨ ਬੜਾ ਦੁੱਖ ਹੁੰਦਾ ਹੈ ਕਿ ਅਸੀਂ ਬਾਣੀ ਦਾ ਸਤਿਕਾਰ ਕਿਉਂ ਨਹੀਂ ਕਰਦੇ। ਜੇ ਆਪਣੇ ਘਰ ਦੇ ਵਿੱਚ ਗੁਟਕਾ ਸਾਹਿਬ ਬਿਰਧ ਅਵਸਥਾ ਵਿੱਚ ਚਲੇ ਜਾਂਦੇ ਨੇ, ਠੀਕ ਹੈ, ਆਪਾਂ ਨੂੰ ਅਗਨ ਭੇਂਟ ਕਰਨਾ ਚਾਹੀਦਾ ਹੈ। ਆਪ ਉਹਨਾਂ ਨੂੰ ਸਤਿਕਾਰ ਸਾਹਿਤ ਲਿਆ ਕੇ ਲਾਇਬ੍ਰੇਰੀ ਵਿੱਚ ਜਮ੍ਹਾਂ ਕਰਵਾਓ। ਇਹ ਨਹੀਂ ਕਿ ਬਾਹਰ ਜੋ ਕਾਟ ਪਈ ਹੈ ਜਾਂ ਕੋਈ ਟੇਬਲ ਪਿਆ ਹੈ ਉਹਦੇ ਉੱਪਰ ਤੁਸੀਂ ਰੱਖ ਦੇਵੋ। ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਸੰਗਤਾਂ ਦੇ ਵਿੱਚ, ਇਹ ਅਸੀਂ ਅਨਾਊਂਸ ਤਾਂ ਨਹੀਂ ਕਰਨਾ ਚਾਹੁੰਦੇ ਕਿਉਂਕਿ ਆਲ ਦਾ ਵਰਲਡ ਇਹ ਸਾਡਾ ਲਾਈਵ ਚੱਲ ਰਿਹਾ ਹੈ, ਪਰ ਸਾਡਾ ਫਰਜ਼ ਬਣਦਾ ਹੈ ਜੇਕਰ ਕੋਈ ਇਤਰਾਜ਼ਯੋਗ ਅਵਸਥਾ ਦੇ ਵਿੱਚ ਕੁਛ ਦੇਖਦੇ ਹਾਂ ਤਾਂ ਆਪ ਸੰਗਤਾਂ ਦੇ ਨਾਲ ਸਾਂਝਾ ਕਰੀਏ, ਕਿਉਂਕਿ ਜੇ ਤੁਸੀਂ ਇਹਨਾਂ ਤੋਂ ਥੋੜ੍ਹਾ ਪਰਹੇਜ਼ ਕਰੋਗੇ ਤਾਂ ਅਸੀਂ ਕੰਟਰੋਲ ਕਰ ਸਕਦੇ ਹਾਂ। ਫਿਰ ਮੈਂ ਬੇਨਤੀ ਕਰਾਂ ਕਿ ਗੁਟਕਾ ਸਾਹਿਬ ਹੋਵੇ ਜਾਂ ਕੋਈ ਵੀ ਬਾਣੀ ਦਾ ਸਤਿਕਾਰ ਕਰਦੇ ਹੋਏ ਕੋਈ ਵੀ ਚੀਜ਼ ਹੋਵੇ ਉਸ ਨੂੰ ਇਸ ਤਰ੍ਹਾਂ ਲਿਆ ਕੇ ਇਤਰਾਜ਼ਯੋਗ ਹਾਲਤ ਵਿੱਚ ਨਾ ਰੱਖੋ, ਕਿਉਂਕਿ ਬਾਅਦ ਵਿੱਚ ਸਾਨੂੰ ਪਛਤਾਉਣਾ ਪੈਂਦਾ ਹੈ ਕਿ ਮੈਂ ਉੱਥੇ ਰੱਖ ਕੇ ਤਾਂ ਆ ਗਿਆ, ਬਾਹਰ ਉਹ ਕਿਸੇ ਚੀਜ਼ ਦੇ ਵਿੱਚ ਹੋਰ ਮਿਕਸ ਮੈਚ ਹੋ ਕੇ ਅਸੀਂ ਉਹਦੀ ਬੇਅਦਬੀ ਕਰਦੇ ਹਾਂ। ਨਾਲ ਹੀ ਬੇਨਤੀ ਕਰਾਂ ਜੋ ਇਤਰਾਜ਼ਯੋਗ ਹੋਰ ਚੀਜ਼ਾਂ ਨੇ, ਇਕੱਲੀ ਇਕੱਲੀ ਚੀਜ਼ ਦਾ ਨਾਂ ਤਾਂ ਮੈਂ ਨਹੀਂ ਲਊਂਗਾ, ਕਿ ਜੇ ਕੋਈ ਚੀਜ਼ ਘਰ ਦੇ ਵਿੱਚ ਵੱਧ ਹੈ ਤਾਂ ਲਿਆ ਕੇ ਗੁਰੂ ਘਰ ਰੱਖ ਦੇਵੋ। ਇਹ ਆਪਾਂ ਸੋਚ ਆਪਣੀ ਬਦਲੀਏ, ਕੋਈ ਵੀ ਜਿਹੜੀ ਚੀਜ਼ ਹੈ ਇਸ ਤਰ੍ਹਾਂ ਦੀ ਲਿਆ ਕੇ ਗੁਰੂ ਘਰ ਨਾ ਰੱਖੋ। ਖਾਸ ਕਰਕੇ ਬੀਬੀਆਂ ਦੇ ਸੂਟ ਤੱਕ ਇੱਥੇ ਗੁਰੂ ਘਰ ਪਏ ਪਾਏ ਜਾਂਦੇ ਨੇ। ਵੀਲ ਚੇਅਰ ਜੇ ਤੁਸੀਂ ਬਾਹਰ ਲੋਬੀ ਦੇ ਵਿੱਚ ਦੇਖੋ ਉਹ ਪਈਆਂ ਨੇ, ਕਿਉਂ ਅਸੀਂ ਆਪਣਾ ਇੱਥੇ ਗੁਰੂ ਘਰ ਲਿਆ ਕੇ ਇਹੋ ਜਿਹਾ ਸਮਾਨ ਰੱਖ ਰਹੇ ਹਾਂ। ਪਲੀਜ਼ ਹੱਥ ਬੰਨ ਕੇ ਬੇਨਤੀ ਹੈ ਕਿ ਜੋ ਵੀ ਮੇਰੀ ਗੱਲ ਇਹ ਸੁਣਦੇ ਹੋਣ ਪਲੀਜ਼ ਇਸ 'ਤੇ ਗੌਰ ਕੀਤਾ ਜਾਵੇ। ਹੱਥ ਬੰਨ ਕੇ ਬੇਨਤੀ ਹੈ ਕਿ ਜੇਕਰ ਆਪ ਨੇ ਕੋਈ ਵੀ ਚੀਜ਼ ਇਹੋ ਜਿਹੀ ਡੋਨੇਟ ਕਰਨੀ ਹੋਵੇ, ਆਪ ਵੀਲ ਚੇਅਰ ਵਗੈਰਾ ਜਿਹੜੇ ਆਪਣੇ ਇੱਥੇ ਫੈਸਿਲਿਟੀਜ਼ ਬਣੀਆਂ ਹੋਈਆਂ ਨੇ ਨਰਸਿੰਗ ਹੋਮ, ਉਹਨਾਂ ਨਾਲ ਕੰਟੈਕਟ ਕਰਕੇ ਆਪ ਉੱਥੇ ਦੇ ਸਕਦੇ ਹੋ। ਇੰਨੀ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਗਿਆਨੀ ਕੁਲਵੰਤ ਸਿੰਘ ਭਾਈ ਅਮਰੀਕ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਪਾਸੋਂ 2:15 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਇਹ ਦੀਵਾਨ ਥੋੜ੍ਹਾ ਤਾਂ ਕੱਟਿਆ ਜਾ ਰਿਹਾ ਕਿ ਇਸ ਤੋਂ ਬਾਅਦ ਸਾਡਾ ਫਿਊਨਲ ਹੈ ਇੱਥੇ, ਸੋ ਅੱਜ ਦੇ ਦੀਵਾਨ 'ਚੋਂ 2:15 ਤੱਕ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

वह एक ओंकार सतनाम कर्ता पुरख

होए एकत्र मिलो मेरे भाई।

परम सत्कार योग जुगो जुग अटल शब्द गुरु दसम पातशाहियां दी जोत तन तन श्री गुरु ग्रंथ साहिब जी महाराज दे पावन प्रकाश सजे दरबार अंदर नेता प्रति अज इस वेले विशेष तौर पर हफ्तावारी गुरु जी दे सजदे दीवान अंदर धरती रूपी धर्मशाला दे इस फ्रीमांट दे खिते ते सजी हुई गुरु नानक दे धर्मशाला दे विच अपनिया हाजरियां भर के सच्चा लाहा लैण वाले यात्री सतसंगी जनों वडभागी हो साहब दी नज़र द्वारा बनता है यह भला संयोग यह जुड़ मिल बैठन दा साहब दा कोटान कोट शुकराना भी करिए ते अरदास बेनती करते हुए जो उदास नूं यह चाकरी नसीब हुई है विशेष तौर पर वह धरती जिसनों केवल गुरु का प्यारा सिख ही नहीं ते ना ही किसी होर कौम का कोई साथी संगी गुआंढी सगों एक इस्लाम की दुनिया का शायर सितारा हकीम अल्ला यार खान योगी अपने दिल दिया गहराइया दे विच्चों जदों ये वचन बोलता है कि गर हिंद में तीर्थ है यात्रा के लिए कटाए बाप ने बेटे जहां खुदा के लिए चमक है मेहर की चमकौर तेरे जरों में यहीं से बन के सितारे गए समा के लिए उस धरती से जन्म लेना ते उत्थे ही साहबजादा अजीत सिंह साहबजादा जुझार सिंह खालसा विद्यालय च सिक्ख्या लेनी ते उत्थे ही जवानी दे उस पहर की शुरुआत सन 1984 दा गेड़ा अपनियां अखां दे नाल तकना और उस साके दे विच उन्हां खालसा राज सच दा राज धर्म दा राज दी जद्दोजहद करन वाले अपने संगी साथी नौजवान वीरां दा शहादतां उपरंत भोग पाउंदिआं सेवावां करदिआं तुहाडे तक एक छोटी जिही पहुँच है जिथे आके किते आत्मा नूं सकून मिलदा है कि अज बाबा भगत रविदास जी तेरे बोल सानूं चेते आउंदे ने तूं आख्या सी बेगम पूरा शहर को नाऊं दुख अंदो नहीं ते ठाऊं बेगमपुरे दी गल जेकर दुनिया दे विच धरती रूपी धर्मशाला च हुंदी है तां इस स्थान ते हुंदी है सो सबब बनिया है जिन्ने को पल क्योंकि श्री गुरु ग्रंथ साहिब जी महाराज रूपी सागर गुरसागर रतनी भरपूरे अमृत संत चुगै ने दूरे दे किनारे ते बह के एक छोटी जिही चूली भरन दा यतन है यह चाहे मैं कथा करां कीर्तन करां गुरबाणी दा पाठ करां लंगर दी सेवा मिल जावे जां किते झाड़ू सफाई दी जां होर भी जितनियां कि सेवावां आपां नूं गुरु नानक साहिब जी ने खजाना बख्शिया ते वरताउण दी लग जाए सो उह सबब बणिया है और ज्यों ही इस सरोवर दे विच एंट्री होई है प्रवेश कीता तां गल चलदी सी हे सखीए प्रभु जी दे नाम दा रस
ਪੀਆ ਕਰ ਮਸ਼ਹੂਰੀ ਨਾ ਸੁਣਿਆ ਕਰ ਬਹੁਤੀ ਤੂੰ ਰਸ ਨੂੰ ਪੀ ਨਹੀਂ ਤਾਂ ਬਿਨ ਰਸ ਰਾਤੇ ਬੁੜ ਗਈ ਸਗਲੀ ਬੁੜ ਗਈ ਦਾ ਅਰਥ ਆਪਾਂ ਨਾਲ ਦੀ ਨਾਲ ਪੜ੍ਹ ਵੀ ਰਹੇ ਸੀ ਇੰਗਲਿਸ਼ ਵਿੱਚ ਵੀ ਸੁਗਧਾ ਆਪਾਂ ਨੂੰ ਮਿਲ ਗਈ ਹੈ ਕਿੰਨਾ ਸਾਫ਼ ਕਿਹਾ ਜਾ ਰਿਹਾ ਸੀ ਕਿ ਰਸ ਪੀਆ ਕਰ ਕਹਿਣ ਜੋਗੀ ਹੋ ਜਾ ਹੇ ਸਕੀਏ ਨਾਮ ਰਸ ਰਾਮ ਰਸ ਪੀਆ ਰੇ ਜਿਤ ਰਸ ਬਿਸਰ ਗਏ ਰਸ ਔਰ ਇੰਨੇ ਕਹਿਣ ਜੋਗੀ ਹੋ ਜਾ ਐਸੀ ਕਲਾਸ ਲਾ ਲਿਆ ਕਰ ਗੁਰੂ ਨਾਨਕ ਦੇ ਸਕੂਲ ਦੇ ਵਿੱਚ ਸੋ ਵਹਿਣ ਹੈ ਇੱਕ ਮੇਰੇ ਮਨ ਦਾ ਮੇਰੇ ਅੰਤਹਿਕਰਨ ਦਾ ਨਹੀਂ ਮੈਂ ਕੁਛ ਕਰ ਰਿਹਾ ਕਹਾਉਣ ਵਾਲਾ ਕਹਾ ਰਿਹਾ ਹੈ ਜਿਸਨੇ ਇਹ ਸਾਨੂੰ ਪੰਜ ਤੱਤਾਂ ਦਾ ਸਰੀਰ ਬਖਸ਼ਿਆ ਅਤੇ ਇਸ ਵਿੱਚ ਸੰਯੋਗ ਬਖਸ਼ਿਆ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਆਓ ਫਿਰ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਕਿਤੇ ਮੈਂ ਵੀ ਨਾ ਭੁੱਲ ਜਾਵਾਂ ਤੁਸੀਂ ਵੀ ਨਾ ਵਿਸਾਰ ਦਿਓ ਕਿਉਂਕਿ ਸਾਹਿਬ ਦੇ ਅੰਤਹਿਕਰਨ ਦੇ ਬੋਲ ਹਨ ਇਹ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜਿੱਥੇ ਸਾਹਿਬ ਦਾ ਸਤਿਗੁਰ ਜੀ ਦਾ ਗੁਰੂ ਕੀਆਂ ਪਿਆਰੀਆਂ ਸੰਗਤਾਂ ਦਾ ਜਿਨ੍ਹਾਂ ਦੇ ਵਿੱਚ ਆਪ ਦੂਜਾ ਸਿਰਾ ਹੋ ਕੇ ਕਰਤਾ ਵਰਤ ਰਿਹਾ ਸਤਿਗੁਰ ਜੀ ਦੋਨੋਂ ਪਾਸੇ ਗੁਰੂ ਵੀ ਅਤੇ ਸੰਗਤ ਵੀ ਇਸ ਭੇਦ ਨੂੰ ਗੁਰੂ ਕੇ ਬਾਣੀ ਦੇ ਰਸੀਏ ਬੜੇ ਚੰਗੀ ਤਰ੍ਹਾਂ ਸਮਝਦੇ ਹਨ ਕਿ ਸਾਹਿਬ ਨੇ ਜਿੱਥੇ ਇਸ਼ਾਰਾ ਕੀਤਾ ਆਪਾਂ ਨੂੰ ਨਾ ਕਿ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲ ਹੈ ਬਿਗਸੈ ਅੰਤਰਜਾਮੀ ਕਰਤੇ ਦਾ ਇਹ ਖੇਲ ਹੈ ਅੰਮ੍ਰਿਤ ਵੇਲੇ ਲਾਈਵ ਤੁਸੀਂ ਵੀ ਸੁਣਦੇ ਸੀ ਭਈ ਪਹਿਲੇ ਹੀ ਸੰਗ੍ਰਹਿ ਦੇ ਵਿੱਚ ਜੋ ਸਾਨੂੰ ਪ੍ਰਸ਼ਾਦ ਮਿਲਦਾ ਉਹ ਕੀ ਹੈ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾਉ ਦੂਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ ਆ ਸੰਸਾਰ ਸ੍ਰਿਸ਼ਟੀ ਸਾਰੀ ਜਿਸਦੇ ਵਿੱਚ ਆਪਾਂ ਸ਼ਾਮਿਲ ਹਾਂ ਔਰ ਇਸ ਵਿੱਚ ਆਪੋ ਆਪਣੀ ਯਾਤਰਾ ਕਰਦੇ ਹੋਏ ਕਿੰਨੀਆਂ ਡੁਬਕੀਆਂ ਲੈ ਰਹੇ ਹਾਂ ਕਿੰਨੇ ਉਤਰਾਅ ਚੜ੍ਹਾਅ ਨੇ ਕਦੀ ਹਰ ਕਦੀ ਸੋਗ ਕਦੀ ਖੁਸ਼ੀ ਕਦੀ ਗਮ ਕਦੀ ਘਾਟੇ ਕਦੀ ਵਾਧੇ ਕਦੀ ਜੰਮਣਾ ਕਦੀ ਮਰਨਾ ਕਦੀ ਮਿਲਣਾ ਕਦੀ ਵਿਛੜਨਾ ਕਿਤੇ ਮਾਨ ਹੈ ਕਿਤੇ ਅਪਮਾਨ ਹੈ ਕਿਤੇ ਸੋਕੇ ਨੇ ਕਿਤੇ ਡੋਬੇ ਨੇ ਇਹ ਦੋ ਸਿਰਿਆਂ ਦਾ ਖੇਡ ਚੱਲੀ ਜਾ ਰਿਹਾ ਪਰ ਮਹਾਰਾਜ ਕਹਿੰਦੇ ਦੋਨਾਂ ਸਿਰਿਆਂ ਦਾ ਸਵਾਮੀ ਮਾਲਕ ਪਰਮੇਸ਼ਰ ਆਪ ਹੈ ਪਰ ਇਸ ਰਮਜ ਨੂੰ ਜੇ ਕਿਤੇ ਸਾਡੀ ਸਮਝ ਵਿੱਚ ਆ ਗਿਆ ਨਾ ਬਸ ਉੱਥੇ ਬੇਗਮਪੁਰਾ ਸ਼ੁਰੂ ਹੋ ਜਾਣਾ ਬਹੁਤ ਸਾਰੇ ਅਰਮਾਨ ਹਨ ਮਨ ਦੇ ਵਿੱਚ ਪਰ ਆਪਾਂ ਸਮੇਂ ਦੀ ਕਦਰ ਕਰੀਏ ਕਿਉਂਕਿ ਸਮਾਂ ਹੀ ਹੈ ਕਿ ਜਿਹੜਾ ਮੁੜ ਕੇ ਨਹੀਂ ਆਉਂਦਾ ਕਿਸੇ ਕੀਮਤ 'ਤੇ ਬਾਕੀ ਸਭ ਕੁਝ ਹੋ ਸਕਦਾ ਸਮਾਂ ਜਿਹੜਾ ਬੀਤ ਗਿਆ ਉਹ ਨਹੀਂ ਮੁੜ ਕੇ ਆ ਸਕਦਾ ਉਹਨੂੰ ਆਪਾਂ ਬੰਨ ਨਹੀਂ ਸਕਦੇ ਖਰੀਦ ਨਹੀਂ ਸਕਦੇ ਜਿਹੜੇ ਸਮੇਂ ਦੇ ਵਿੱਚ ਗੁਜ਼ਰ ਰਹੇ ਹਾਂ ਬਸ ਉਸ ਨੂੰ ਮਾਣ ਲਈਏ ਮਾਣੀਏ ਵੀ ਕਿਸ ਤਰ੍ਹਾਂ ਨਾਮ ਦਾ ਰਸ ਪੀਂਦੇ ਹੋਏ ਚੱਖਦੇ ਹੋਏ ਹਾਂ ਇਹ ਵੱਖਰੀ ਗੱਲ ਹੈ ਵੀ ਉਹਦੇ ਬਰਤਨ ਅਤੇ ਉਹਦੇ ਸਾਧਨ ਉਹ ਸਾਡੇ ਕੋਲ ਨਹੀਂ ਹੁੰਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਹੁੰਦੇ ਨੇ ਲੇਕਿਨ ਜੁਗਤ ਤੋਂ ਬਿਨਾਂ ਆਪਾਂ ਉਹਨਾਂ ਦੀ ਸਾਧਨਾਂ ਦੀ ਵਰਤੋਂ ਨਹੀਂ ਕਰ ਸਕਦੇ ਸਾਡੇ ਸਿਆਣੇ ਵਡੇਰੇ ਕਰਦੇ ਆਏ ਕਿਉਂਕਿ ਆਪਾਂ ਤਿੰਨ ਤਰੀਕੇ ਦਾ ਹੀ ਜੀਵਨ ਜਿਉਂਦੇ ਹਾਂ ਨਾ ਇੱਕ ਆਹ ਜੀਵਨ ਹੈ ਸਰੀਰ ਨਿੱਜ ਦਾ ਜੀਵਨ ਜਿਹਨੂੰ ਮੈਂ ਕਹਿ ਆਪਾਂ ਕਹਿ ਸਕਦੇ ਹਾਂ ਮੇਰਾ ਸਰੀਰ ਔਰ ਇਹ ਪੂਰੇ ਬ੍ਰਹਿਮੰਡ ਦਾ ਨਕਸ਼ਾ ਦੱਸਿਆ ਮਹਾਰਾਜ ਨੇ ਬਾਣੀ ਦੇ ਵਿੱਚ ਭਗਤ ਬਾਣੀ ਦੇ ਵਿੱਚ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ ਜੋ ਖੋਜੈ ਸੋ ਪਾਵੈ ਪ੍ਰਣਵਤ ਪੀਪਾ ਪਰਮ ਤੱਤ ਹੈ ਸਤਿਗੁਰ ਹੋਈ ਜਨਾਵੈ ਜੋ ਕੁਝ ਪੂਰੇ ਬ੍ਰਹਿਮੰਡ ਦੇ ਵਿੱਚ ਹੈ ਪੂਰੇ ਬ੍ਰਹਿਮੰਡ 'ਚ ਉਹ ਕੁਝ ਸਾਡੇ ਸਰੀਰ ਅੰਦਰ ਹੈ ਪੂਰੇ ਬ੍ਰਹਿਮੰਡ ਦਾ ਛੋਟਾ ਨਕਸ਼ਾ ਸਾਡਾ ਸਰੀਰ ਆ ਬਣਤ ਜਿਹਨੇ ਬਣਾਈ ਹੈ ਉਹ ਅਚਰਜ ਹੈ ਸੋ ਇੱਕ ਤਾਂ ਇਹ ਹੋ ਗਿਆ ਮੇਰਾ ਸਰੀਰ ਮੈਂ ਆਹ ਸਰੀਰ ਮੈਂ ਮੇਰਾ ਸਰੀਰ ਅਤੇ ਮੇਰਾ ਮਨ ਤਿੰਨ ਜਣੇ ਇਕੱਠੇ ਹੋ ਗਏ
ਜੇ ਨਾਮ ਦੇ ਰਸ ਨਾਮ ਦੇ ਘੁੱਟ ਭਰਨੇ ਆ ਤਾਂ ਇਹ ਚੀਜ਼ ਸਮਝਣੀ ਹੀ ਪਊਗੀ। ਔਰ ਇਹਦੇ ਲਈ ਉੱਦਮ ਜਿਹੜਾ ਸਾਡਾ ਤਨ ਦੀ ਦਰੁਸਤੀ ਬਹੁਤ ਜ਼ਰੂਰੀ ਹੈ, ਦੂਜੀ ਮਨ ਦੀ ਸੰਤੁਸ਼ਟੀ, ਅਤੇ ਤੀਜਾ ਗ੍ਰਹਿ ਪਰਿਵਾਰ ਦੀ ਖੁਸ਼ਹਾਲੀ। ਇਹ ਹੋ ਗਿਆ ਸਾਡਾ ਨਿੱਜੀ ਜੀਵਨ, ਦੂਜਾ ਹੋ ਗਿਆ ਸਾਡਾ ਸਮਾਜਿਕ ਭਾਈਚਾਰਾ। ਇਹ ਸਾਡੀ ਚਮੜੀ ਵਾਂਗ ਹੈ, ਜਿਵੇਂ ਸਰੀਰ ਦੇ ਉੱਤੇ ਚਮੜੀ ਹੈ, ਇਸੇ ਤਰ੍ਹਾਂ ਹੀ ਸਾਡਾ ਇਹ ਸਮਾਜਿਕ ਢਾਂਚਾ ਭਾਈਚਾਰਾ। ਅਤੇ ਤੀਜਾ ਸਮਾਜ, ਸੰਸਾਰ, ਦੁਨੀਆ, ਦੇਸ਼, ਦੁਨੀਆ, ਇਹ ਤਿੰਨ ਵਹਿਣ ਨੇ ਸਾਡੇ ਜੀਵਨ 'ਚ ਹਰੇਕ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਿੱਧਰੋਂ ਮਰਜ਼ੀ ਸ਼ੁਰੂ ਕਰ ਲਈ ਆਪਾਂ, ਪਿਛਲੇ ਐਤਵਾਰ ਨੂੰ ਵੀ ਸੰਗਤ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ, ਥੋੜ੍ਹਾ ਜਿਹਾ ਛਿਣ ਸੀ ਭਈ ਗੁਰੂ ਘਰ ਦੇ ਸੇਵਾਦਾਰ ਖੜ੍ਹੇ ਸਨ, ਕਹਿੰਦੇ ਭਾਈ ਸਾਹਿਬ ਜੀ ਇੱਕ ਮਸਲਾ ਹੀ ਹੱਲ ਕਰ ਲਈਏ। ਮਸਲਾ ਕੀ ਸੀ? ਨੌਜਵਾਨ ਬੱਚੇ ਕਹਿੰਦੇ ਜੀ ਪੇਸ਼ੀ ਹੈ, ਮੈਥੋਂ ਕਿਸੇ ਦਾ ਨੁਕਸਾਨ ਹੋ ਗਿਆ, ਮਤਲਬ ਕਿ ਸਿਰ ਫੜ ਗਿਆ। ਇੱਥੇ ਦੀ ਗੱਲ ਪਿਛਲੇ ਐਤਵਾਰ ਦੀ। ਕਿਉਂ? ਕਹਿੰਦੇ ਉਹਨੇ ਮੇਰੀ ਪੱਗ ਨੂੰ ਹੱਥ ਪਾ ਲਿਆ। ਵਕੀਲ ਕਹਿੰਦਾ ਹੈ ਪੱਗ ਦਾ ਕੰਸੈਪਟ ਲਿਖ ਕੇ ਲਿਆ, ਜਿੱਥੋਂ ਮਰਜ਼ੀ ਲੈ ਕੇ ਆ, ਮੈਂ ਪੇਸ਼ ਕਰਨਾ ਕੋਰਟ ਦੇ ਵਿੱਚ ਤਾਂ ਕਿ ਤੇਰੀ ਸਜ਼ਾ ਜਿਹੜੀ ਉਹ ਤੋਂ ਮੈਂ ਤੈਨੂੰ ਬਚਾ ਸਕਾਂ। ਮੈਂ ਸਮਝਦਾ ਤੇਰੀ ਗੱਲ। ਅਤੇ ਹੁਣ ਜਿਹੜੇ ਮੁੱਖ ਸੇਵਾਦਾਰ ਸੀ ਆਖਣ ਲੱਗੇ ਤਾਂ ਨਿਬੇੜੋ, ਤੁਸੀਂ ਨਿਬੇੜਾ ਕਰੋ ਅਤੇ ਕੀ ਉਹਨੂੰ ਲਿਖ ਕੇ ਦੇਵਾਂਗੇ ਆਪਾਂ। ਹੁਣ ਇਹਦਾ ਮਤਲਬ ਕੀ ਹੋਇਆ ਵੀ ਮੈਨੂੰ ਪੱਗ, ਦਸਤਾਰ ਦਾ ਰਹੱਸ ਪਤਾ ਹੋਣਾ ਚਾਹੀਦਾ ਵੀ ਹੁੰਦੀ ਕੀ ਹੈ, ਪੱਗ ਦਾ ਮਤਲਬ ਕੀ ਹੈ, ਸ਼ੁਰੂਆਤ ਕਿੱਥੋਂ ਹੋ ਗਈ। ਜੇ ਅਸੀਂ ਕਹਿੰਦੇ ਹਾਂ ਵੀ ਮਨੁੱਖ ਦੀ ਹੋਣੀ ਦਾ ਪ੍ਰਮਾਣ ਬਹੁਤ ਕੁਝ ਹੈ, ਪਰ ਉਹਦੇ ਵਿੱਚੋਂ ਇੱਕ ਸਾਡੀ ਹੋਣੀ ਦਾ ਪ੍ਰਮਾਣ ਉਹ ਹੈ ਸਾਡੇ ਸਿਰ ਦੀ ਦਸਤਾਰ। ਇਸ ਵਾਸਤੇ ਆਪਾਂ ਅੱਜ ਤਰਲੋ ਮੱਛੀ ਵੀ ਹੁੰਦੇ ਹਾਂ। ਹੁਣ ਇਹ ਜੋ ਬੇਨਤੀਆਂ ਹੋ ਰਹੀਆਂ ਸੀ ਉਹਦਾ ਹਿੱਸਾ ਹੈ ਇਸੇ ਚੀਜ਼ ਦਾ। ਅਤੇ ਜਿਤਨਾ ਉਸ ਵੇਲੇ ਵੀ ਮਿੰਟ ਪੰਜ ਹੀ ਸਨ ਸਾਡੇ ਕੋਲ, ਵੀ ਜਿਤਨਾ ਹੋ ਸਕਿਆ ਮੈਂ ਕਿਹਾ ਮੈਂ ਪੰਜਾਬੀ 'ਚ ਦੋ ਚਾਰ ਲਾਈਨਾਂ ਜਿੰਨੀਆਂ ਸੰਖੇਪ ਹੋ ਗਈਆਂ ਲਿਖ ਸਕਦਾ ਵੀ ਕੀ ਹੈ ਇਤਿਹਾਸ। ਸਾਡੇ ਸਿਰ 'ਤੇ ਜਿਹੜੀ ਦਸਤਾਰ ਹੈ ਇਹਦਾ ਮਤਲਬ ਕੀ ਹੈ? ਇਹ ਸਾਡੀ ਦੇਸ਼ ਦੁਨੀਆ ਦੇ ਵਿੱਚ ਇੱਕ ਉਹ ਪੜਤ ਜਿਸ ਦੀ ਮੁਨਾਹੀ ਸੀ, ਜਿਹਦਾ ਜ਼ਿਕਰ ਬਾਣੀ ਦੇ ਵਿੱਚ ਅਨੋਖੇ ਤਰੀਕੇ ਨਾਲ ਕੀਤਾ ਭਗਤਾਂ ਨੇ, ਸਾਵਤ, ਸੂਰਤ, ਦਸਤਾਰ, ਸਿਰਾ, ਖੜੇ ਖੜੇ ਹੀ ਨਾ ਜਿੰਨਾ ਕੁ ਯਾਦ ਆਵੇ, ਕਿਉਂਕਿ ਇੱਕਦਮ ਸਵਾਲ ਐਸਾ ਸੀ ਕਿ ਡੁਬਕੀਆਂ ਲਾਉਣ ਲੱਗ ਗਿਆ। ਔਰ ਜਦੋਂ ਜਿੱਥੇ ਆਪਾਂ ਕੇਸਕੀਆਂ ਰੱਖੀਆਂ ਹੋਈਆਂ ਨੇ ਉੱਥੇ ਥੱਲੇ ਬੜਾ ਪਿਆਰਾ ਲਿਖਿਆ ਬੱਚੇ, ਸਾਬਤ, ਸੂਰਤ, ਦਸਤਾਰ, ਸਿਰਾ, ਇਤਨਾ ਇਸ਼ਾਰਾ ਹੀ ਕੀਤਾ ਹੋਇਆ। ਅੱਗੇ ਖੋਲਣਾ ਆਪਣਾ ਆਪਣਾ ਫਰਜ਼ ਬਣਦਾ ਵੀ ਮੈਂ ਦੇਖਾਂ ਸਹੀ ਇਹਦੇ ਪਿੱਛੇ ਹੋਰ ਕੀ ਕੁਝ ਪਿਆ, ਬੜਾ ਕੁਝ ਮਿਲੂਗਾ। ਅਗਲੀ ਗੱਲ ਸੀ ਵੀ ਇਹ ਇੱਥੇ ਆ ਕਿ ਤੈਨੂੰ ਸਮੱਸਿਆ ਸੀ ਬੇਟਾ, ਤੂੰ ਕੁਛ ਸਮਝਦਾ ਇਹਦੇ ਬਾਰੇ? ਕਹਿੰਦਾ ਨਹੀਂ, ਬਸ ਇੰਨਾ ਕਿਹਾ ਵੀ ਤੂੰ ਹੱਥ ਪਾਇਆ ਕਿਉਂ ਪੱਗ। ਮੈਂ ਕਿਹਾ ਅਗਲੀ ਗੱਲ ਤਾਂ ਫਿਰ ਗੁਰੂ ਪਿਆਰੇ ਸੀ ਵਕੀਲ ਸਾਹਿਬ ਗੁਰਸਿੱਖ, ਕਹਿੰਦੇ ਵੀ ਸਾਡਾ ਇਤਿਹਾਸ ਇਹ ਵੀ ਹੈ ਵੀ ਇਹ ਲੱਥ ਜੂ ਬਾਅਦ ਚ, ਸਿਰ ਪਹਿਲਾਂ ਲੱਥੂਗਾ, ਦਸਤਾਰ ਲੱਥੇਗੀ ਪਰ ਉਸ ਤੋਂ ਪਹਿਲਾਂ ਸਿਰ। ਕਿਸ ਚੀਜ਼ ਦੇ ਅਰਥ ਹੋ ਰਹੇ ਨੇ? ਸਾਡੇ ਤੀਜੇ ਪ੍ਰਕਾਰ ਦੇ ਬਾਹਰਲੇ ਜੀਵਨ ਦੇ ਜਦੋਂ ਅਸੀਂ ਵਿਚਰਨਾ ਸੰਸਾਰ ਦੇ ਵਿੱਚ, ਆ ਬਹੁਤ ਵੱਡੀ ਅੱਜ ਸਮੱਸਿਆ ਤੁਹਾਡੀ ਇਸ ਕੰਟਰੀ ਦੀ, ਇਸ ਦੇਸ਼ ਦੀ, ਆਪਾਂ ਦੇਖ ਰਹੇ ਹਾਂ ਇਸ ਤਰਾਸਦੀ ਨੂੰ ਵੀ ਆਪਣੇ ਜਿਹੜੇ ਨੌਜਵਾਨ ਬੱਚੇ ਹਨ ਉਹ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਦੀ ਲੰਘਦੇ ਜਾ ਰਹੇ ਨੇ। ਅਤੇ ਕਈ ਵਾਰੀ ਤਾਂ ਗਮਾਂ ਦੇ ਸਾਗਰ ਦੇ ਵਿੱਚ ਆਪਣੇ ਆਪ ਨੂੰ ਡੁੱਬਦੇ ਪਾਈਦਾ। ਆਪਣੇ ਪਿਆਰਿਆਂ ਨੂੰ, ਪ੍ਰਬੰਧਕਾਂ ਨੂੰ, ਜੋ ਗੁਰੂ ਘਰਾਂ ਦੀ ਇਹ ਜਿਹੜੀ ਮਿਸਾਲ ਹੈ ਇਹਨੂੰ ਜਗਦੀ ਰੱਖਣ ਦੇ ਲਈ ਕਿੰਨਾ ਯਤਨ ਕਰਨਾ ਪੈਂਦਾ, ਉਹਨਾਂ ਨੂੰ ਆਪਣੇ ਘਰ ਦੇ ਕੰਮ ਵੀ ਤਿਆਗਣੇ ਪੈਂਦੇ ਨੇ, ਹੋਰ ਆਪਣੀਆਂ ਨਿੱਜੀ ਲੋੜਾਂ ਨੂੰ ਵੀ ਤਿਆਗ ਕਰਨਾ ਪੈਂਦਾ ਵੀ ਇਹ ਜਿਹੜੀ ਮਿਸਾਲ ਇੱਥੇ ਜਗਦੀ ਰਹੇ। ਗੁਰੂ ਬਾਣੀ ਦੇ ਪਾਠ, ਕੀਰਤਨ, ਵਿਚਾਰ ਦੇ ਰੂਪ ਵਿੱਚ, ਗੁਰੂ ਕੇ ਲੰਗਰਾਂ ਦੇ ਰੂਪ ਵਿੱਚ, ਗੁਰੂ ਕੇ ਵਿਦਿਆਲਿਆਂ ਦੇ ਰੂਪ ਵਿੱਚ, ਗੁਰੂ ਦੀਆਂ ਸੇਵਾਵਾਂ ਦੇ ਰੂਪ ਵਿੱਚ ਇਹ ਮਿਸਾਲ ਜਗਦੀ ਰਹੇ, ਬੜੇ ਯਤਨ ਕਰਨੇ ਪੈਂਦੇ ਨੇ। ਪਰ ਜਦੋਂ ਇਹ ਗਮਾਂ ਦਾ ਸਾਗਰ ਹਰ ਕੋਈ ਮਹਿਸੂਸ ਕਰਦਾ, ਮੈਨੂੰ 3 ਮਹੀਨੇ ਹੋ ਗਏ ਨੇ ਵਿਚਰਦਿਆਂ ਤੁਹਾਡੇ ਵਿੱਚ ਹੀ, ਕਿਉਂਕਿ ਇਹ ਤੇ ਕੋਈ ਹੋਰ ਸਕੈਨਿੰਗ ਨਹੀਂ ਆਉਣੀ ਜਿਹੜਾ ਸੋਸ਼ਲ ਮੀਡੀਆ ਅੱਜ ਔਰ ਉਸ ਦੇ ਵਿੱਚ ਜੋ ਨਵੀਂ ਚੀਜ਼ ਆਈ ਹੈ,
AI, ना ही जिदा आर्टिफिशियल इंटेलीजेंसी होगी। मैं बच्चे नूं पूछ रहा सी जिसने मास्टर डिग्री की, मैं छड़न आया, मैं इहदे बारे कुछ दस, कहिंदा जी बस जिहड़ियां गल्लां तुसीं करदे आए हां इह दोए पासे ने, चंगा पासा भी है ते मंदा भी है, चंगे दी भी सिखर है ते मंदे दी भी सिखर है, उचाई भी इन्नी है मिले नहीं जा सकदा, ते निमाण जिहड़ी है गहराई उहदी भी कहिंदे मनाईमेंटती नहीं हो सकदी। अगर उहदे च गिर गया तां पता नहीं की कुछ टुटना, उत्थे की कुछ नुकसान होना। ऐसे समय दे विच नाम दा रस पीना अपने लिए बड़ा एक चैलेंज है। अंग्रेजी का शब्द चैलेंज है कि पंजाबी च आपां नूं वंगार कह सकदे, हुण पी के दिखा रस, हुण तू बेगमपुरा बना के दिखा, हुण तू कह के देख बाणी दे अर्थ की बनदे ने, वी ऐसो राज ना कितै काज जितनै तृपताए, इहो जिहा राज किसे भी कम दा नहीं जिथे परजा संतुष्ट ना होवे। इन्हां चीज़ां नूं झेल रहे हां ना आपां, और तिने रूपां च भोग रहे आपां, निजी तौर ते वी समस्यावां ने ते आपां नूं परिवारक तौर समाजिक तौर ते वी ते देश दुनिया दे पद्धर ते वी सानूं समस्यावां ने, पर इह समस्यावां इन्हां नूं एवें ना जाणीए। महाराज दा इक बचन आपां पढ़दे हुंदे आ, आसा दी वार दे विच इको रहाओ दा बंदा है श्लोक, आसा दी वार जिहड़ी गुरु अर्जन देव जी महाराज ने सजाई है ना श्लोकां ते पौड़ियां, क्योंकि उस तों बाद जिहड़ी शांति साडे वडेरिया ने इस नूं होर शिंगारिया, इस भोजन नूं होर वधिया ढंग नाल परोसिया, भी 24 संत भी नाल लाए ने, लेकिन रहाओ दी तुक सारे जाणदे आपां, इहनूं रह रास दे विच भी गाया जांदा है, दुख दारू सुख रोग भया जां सुख ताम ना होई, इहदे च राज पिया सारा ही नाम रस नूं पीण दा जां ना पीण दा। दुख दा मतलब सारे जाणदे, अर्थ करन दी लोड़ नहीं, तकलीफ दुख समस्या कोई विघन कोई अड़चन कोई बिखड़ा मोड़ आ गया जिंदगी दे विच, उस अवस्था नूं कहा गया दुख। पर उत्थे महाराज नाल कहिंदे ने दारू, कहिंदे देखें घबरा ना जाई, ये दुख दारू भी है। बस आही रमज गुरु नानक ने समझाई है सानू, दस जामे धारण करके और एक इहो जिहा खजाना सानू बख्श दिता उन्होंने श्री गुरु ग्रंथ साहिब दे रूप विच, केवल खजाना ही नहीं बख्शिया नाल करणी दे रूप विच कुंजियां भी दे दित्तियां, कि मता तुहाडे मन च शंका रहि जावे इहनूं कौण कमाऊगा, इहनूं कौण कर सकदा है, ओ उन्होंने नाल दी नाल करके दिखा दिता भी इस तरीके दे नाल भी हो जांदा है। आ देखो भाई, जे इह बाणी उच्चारण कीती गई है आनंद दी, आनंद लैण दी, सहज विच रहने दी, आ जीवन रूपी बाजी जितण दी जे मैं गल कीती है, तां इस तरह जितया जा सकदा है। बिखड़े दाओ लंघावै मेरा सतगुर, ਉਹ ਦਾਉ ਲੰਘਾਉਣ ਦਾ ਬਲ ਬੁੱਧ ਵਿਵੇਕ ਉਹ ਸਾਨੂੰ ਸਤਿਗੁਰ ਜੀ ਨਾਲ ਹੀ ਦੇ ਰਹੇ ਨੇ। ਯਤਨ ਕਰੀਏ ਹੁਣ ਜੋ ਉਦਾਸ ਕਹਿਣ ਨੂੰ ਲੋਚਦਾ, ਕਿਉਂਕਿ ਇਹ ਮੇਰੀ ਇਕੱਲੇ ਦੀ ਸਮੱਸਿਆ ਨੇ, ਮੈਂ ਵੀ ਇੱਕ ਗ੍ਰਹਿਸਤੀ ਹਾਂ। ਸਾਡਾ ਗੁਰੂ ਗ੍ਰਹਿਸਤੀ ਇੱਕ ਕਮਾਲ ਹੈ, ਗ੍ਰਹਿਸਤੀਆਂ ਦਾ ਗੁਰੂ ਗ੍ਰਹਿਸਤੀ, ਇੱਕ ਸੁਹਾਗਣ ਨੂੰ ਹਾਲੇ ਜਿਹੜੀ ਬਾਲੜੀ ਹੈ ਉਹ ਮੱਤ ਨਹੀਂ ਦੇ ਸਕਦੀ, ਗੱਲੀ ਹੋਂ ਸੁਹਾਗਣ ਭੈਣੇ ਕੰਤ ਨਾ ਕਬ ਹੂੰ ਮੈਂ ਮਿਲਿਆ। ਸਾਥੋਂ ਹੁੰਦੀਆਂ ਨੇ ਕਈ ਵਾਰੀ ਗਲਤੀਆਂ ਹੁੰਦੀਆਂ ਆਈਆਂ, ਕਿਉਂਕਿ ਉਦੋਂ ਇੱਕ ਤੱਤੀ ਸੱਟ ਸੀ ਤਾਜ਼ੀ ਤਾਜ਼ੀ, ਤਾਂ ਅਸੀਂ ਇੱਕਦਮ ਪ੍ਰਚਾਰ ਦੀ ਦੁਨੀਆਂ ਜਦੋਂ ਆਏ ਇੱਕ ਇਹੋ ਜਿਹਾ ਮੋੜਾ ਖਾਧਾ ਜਿਨ੍ਹਾਂ ਵੀਰਾਂ ਦੇ ਲਈ ਅੱਜ ਆਪਾਂ ਸੰਘਰਸ਼ ਕਰ ਰਹੇ ਹਾਂ, ਕੌਮੀ ਪੱਧਰ 'ਤੇ ਜਿਹੜਾ ਸਾਡਾ ਤੀਜਾ ਲੈਵਲ ਜੀਵਨ ਦਾ, ਦੋਨੋਂ ਹੀ ਵੀਰ ਜਗਤਾਰ ਨੂੰ, ਦੋਨੋਂ ਮੇਰੇ ਗੁਆਂਢੀ ਨੇ, ਦੋਨੋਂ ਜਦੋਂ ਕਿਤੇ ਮਿਲੇ ਮੈਂ ਕਿਹਾ ਵੀ ਇਹ ਮਾਰਗ ਮੈਂ ਵੀ ਧਾਰਨ ਕਰਨਾ, ਜਿਹੜਾ ਤੁਹਾਡੇ ਕੋਲ ਤਲਵਾਰ ਆਈ ਹੈ ਨਾ ਹੁਣ ਉਹ ਸਾਥੋਂ ਚੁੱਕਣੀ ਮੁਸ਼ਕਲ ਹੈ ਜਿਹੜੀ ਅਸੀਂ ਚੁੱਕ ਬੈਠੇ, ਸਮਝ ਲੱਗੀ। ਦੇਰ ਬਾਅਦ ਫਿਰ ਮਿਲਿਆ, ਮਹਾਂ ਵੀ ਹੁਣ ਗੱਲ ਸੱਚੀ ਹੋਈ ਹੈ, ਕਿਹੜੀ ਕਹਿੰਦੇ ਗੱਲ ਕਿਹੜੀ ਕੀ ਹੋ ਗਈ, ਮੈਂ ਕਿਹਾ ਵੀ ਮਿਲ ਗਿਆ ਮੈਨੂੰ ਵੀ ਸ਼ਾਸਤਰ, ਪਤਾ ਲੱਗ ਗਿਆ। ਚੰਦਨ ਵਾਸ ਭੁਅੰਗਮ ਵਿਹੜੀ ਕਿਉਂ ਮਿਲਿਆ ਚੰਦਨ ਲੀਜਾ,
ਕੜ ਖੜਗ ਗੁਰ ਗਿਆਨ ਕਰਾਰਾ ਵਿਖ ਛੇਦ ਛੇਦ ਰਸ ਪੀਜੈ। ਗੁਰੂ ਦਾ ਕਰਾਰਾ ਗਿਆਨ ਰੂਪੀ ਖੜਗ, ਉਹਦੀ ਅੱਜ ਲੋੜ ਪੈਣੀ ਆ, ਉਦੋਂ ਵੀ ਸੀ, ਅੱਜ ਬਹੁਤ ਜ਼ਿਆਦਾ ਜ਼ਰੂਰ ਪੈਣੀ ਹੈ ਗਿਆਨ ਰੂਪੀ ਖੜਗ ਦੀ, ਤਾਂ ਕਿਤੇ ਜਿਹੜਾ AI ਦਾ ਯੁੱਗ ਹੈ ਇਹਦਾ ਆਪਾਂ ਮੁਕਾਬਲਾ ਕਰ ਪਾਉਣਾ। ਬਿਨਾਂ ਹਥਿਆਰ ਤੋਂ ਜੰਗ ਲੜਨੀ ਬਹੁਤ ਮੁਸ਼ਕਲ ਹੁੰਦੀ ਹੈ, ਪਰ ਜਿਹੜਾ ਹੁਣ ਸਮਾਂ ਆ ਗਿਆ ਇਹਦੇ ਵਿੱਚ ਗਿਆਨ ਦਾ ਖੜਗ ਕਿੰਨੀ ਸਰਲ ਉਦਾਹਰਨ ਦੇ ਦਿੱਤੀ ਹੈ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ। ਸੋ ਇਹ ਵਿਚਾਰਾਂ ਸਾਂਝੀਆਂ ਕਰਦਿਆਂ ਕਰਦਿਆਂ ਜਦੋਂ ਇਸ 'ਚ ਪਹੁੰਚਦੇ ਹਾਂ, ਅੱਜ ਦੇਖੀਦਾ ਵੀ ਇੰਨਾ ਇਹ ਸਫ਼ਰ ਇੰਨਾ ਤੈਅ ਹੋ ਗਿਆ, ਕਿੱਥੋਂ ਕਿੱਥੋਂ ਦੀ ਕਿਹੜੇ ਕਿਹੜੇ ਮੋੜਾਂ ਦੇ ਵਿੱਚੋਂ ਦੀ ਲੰਘਦੇ ਲੰਘਦੇ ਲੰਘਦੇ ਅਸੀਂ ਇੱਥੇ ਪਹੁੰਚ ਗਏ ਹਾਂ ਕਿ ਆ ਜਿਹੜਾ ਲੋਕਤੰਤਰੀ ਢਾਂਚਾ ਹੈ ਇਹ ਕੁਝ ਇਹੋ ਜਿਹਾ ਢਾਂਚਾ ਬਣਦਾ ਜਾ ਰਿਹਾ ਦੁਨੀਆਂ ਦੇ ਵਿੱਚ ਵੀ ਸੱਚ ਨੂੰ ਜੇ ਮਹਾਰਾਜ ਨੇ ਕਿਹਾ ਆਂਚ ਨਹੀਂ ਨਾ, ਤਾਂ ਬਿਲਕੁਲ ਆਪਾਂ ਨੂੰ ਸਚਿਆਰ ਦਾ ਮਾਰਗ ਚੁਣਨਾ ਹੀ ਪਊਗਾ। ਔਰ ਡੋਲਣ ਵਾਸਤੇ ਨੇ, ਜਦੋਂ ਕਰੋਨਾ ਆਇਆ ਸੀ ਕਈਆਂ ਨੇ 3-4 ਮੰਜ਼ਿਲ 'ਤੇ ਚੜ੍ਹ ਕੇ ਛਾਲਾਂ ਮਾਰ ਦਿੱਤੀਆਂ। ਹਰ ਇੱਕ ਬੰਦਾ ਸੋਚਦਾ ਸੀ ਛਾਲ ਕਾਹਤੋਂ ਮਾਰੀ, ਤੂੰ ਦੇਖ ਹੀ ਲੈਂਦਾ ਕਰੋਨੇ ਦੇ ਅਸਰ ਨੂੰ ਤਾਂ ਦੇਖ ਲੈਂਦਾ, ਆਹ ਤਾਂ ਕੋਈ ਗੱਲ ਨਾ ਬਣੀ ਬਈ ਵੀ ਕਰੋਨਾ ਆ ਗਿਆ, ਆਹ ਤਾਂ ਕੋਈ ਗੱਲ ਨਾ ਬਣੀ ਵੀ ਫਲਾਣੇ ਥਾਂ 'ਤੇ ਆਹ ਵਾਕਾ ਹੋ ਗਿਆ, ਹੁਣ ਆਪਾਂ ਖੁਦਕੁਸ਼ੀ ਕਰ ਲਈਏ। ਬਹੁਤ ਬੜਾ ਗੁਨਾਹ ਹੈ ਇਹ, ਇਹ ਤਾਂ ਮਤਲਬ ਹਾਰ ਗਿਆ ਤੂੰ ਪਹਿਲਾਂ ਹੀ। ਨਹੀਂ, ਆਹ ਬਾਜੀ ਜਿੱਤਣੀ ਆ, ਇਸ ਬਾਜੀ ਨੂੰ ਜਿੱਤਿਆ ਕਿਵੇਂ ਜਾਵੇ, ਤਾਂ ਫਿਰ ਆਪਾਂ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਦਾ ਦਰਵਾਜ਼ਾ ਖੜਕਾਈਏ, ਲੰਘ ਆਈਏ ਇਹਦੇ ਵਿੱਚੋਂ ਦੀ ਨਿਮਰਤਾ ਦੇ ਨਾਲ। ਜਿਹੜੇ ਅਸੂਲ ਦੱਸੇ ਜਾ ਰਹੇ ਸੀ ਨਾ, ਬਿਲਕੁਲ ਸਹੀ ਬਾਤ ਹੈ, ਇਹਦੇ 'ਚ ਕੋਈ ਦੂਜੀ ਰਾਏ ਨਹੀਂ, ਇਹੀ ਤਾਂ ਹਨ ਪਹਿਲੀਆਂ ਪੌੜੀਆਂ। ਹੌਲੀ ਹੌਲੀ ਤੁਰਨਾ ਚੜ੍ਹਨਾ ਸਿੱਖਣਾ ਅਤੇ ਫਿਰ ਪਹੁੰਚ ਜਾਣਾ ਅਸਲੀ ਟਿਕਾਣੇ 'ਤੇ। ਮਤਲਬ ਕਿ ਸਿੱਖ ਨੇ ਡੋਲਣਾ ਨਹੀਂ, ਜਿਹੋ ਜਿਹੇ ਮਰਜ਼ੀ ਹਾਲਾਤ ਆ ਜਾਣ। ਸੁਣਨੇ ਨੂੰ ਮਿਲਦਾ ਜਦੋਂ ਵੀ ਕਿਤੇ ਬੈਠੀ ਦਾ ਭੈਣ ਭਰਾਵਾਂ ਦੇ ਕੋਲ ਜਾ ਕੇ ਪਰਿਵਾਰਾਂ ਦੇ ਵਿੱਚ, ਅਗਲਾ ਕਹਿੰਦਾ ਤੁਸੀਂ ਜੇ ਇੰਨਾ ਵਚਨ ਕਿਹਾ ਸੀ, ਸਾਡੇ ਬੱਚੇ ਨੂੰ ਵੀਜ਼ਾ ਮਿਲ ਗਿਆ, ਸਾਡੇ ਬੱਚੇ ਦਾ ਕੇਸ ਲੱਗ ਗਿਆ, ਸਾਡੇ ਬੱਚੇ ਨੂੰ ਆਹ ਹੋ ਗਿਆ, ਆਹ ਲਓ ਤੁਹਾਨੂੰ ਅਸੀਂ, ਤੁਸੀਂ ਅਰਦਾਸ ਕੀਤੀ, ਆਹ ਲਓ ਤੁਹਾਡੀ ਸੇਵਾ, ਤੁਹਾਡਾ ਸਨਮਾਨ ਸਤਿਕਾਰ ਕਰਦਿਆਂ ਕਰਦਿਆਂ ਵਿੱਚੋਂ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਤਾਂ ਲੰਘ ਚੱਲੀ, ਮੈਂ 65 'ਤੇ ਲੰਘ ਗਿਆ ਉੱਪਰ, ਅਤੇ ਗ੍ਰਹਿਸਥੀ ਜੀਵਨ, ਗ੍ਰਹਿਸਥੀ ਦਾ ਗੁਰੂ ਨਾਨਕ ਗੁਰੂ ਗ੍ਰਹਿਸਥੀ ਹੋਵੇ, ਅਤੇ ਫਿਰ ਵੀ ਕਿਤੇ ਇਹੋ ਜਿਹੀਆਂ ਉਲਝਣਾਂ ਹੋਣ, ਫਿਰ ਤਾਂ ਬੜੀ ਨਮੋਸ਼ੀ ਵਾਲੀ ਗੱਲ ਹੈ। ਅੱਜ ਨਮੋਸ਼ੀਆਂ ਕੱਢਣ ਦੀ ਜੁਗਤ ਸਿੱਖ ਲਈਏ, ਉਹ ਕਿੱਥੋਂ ਮਿਲਣੀਆਂ, ਗੁਰੂ ਨਾਨਕ ਦੇ ਘਰ ਦੇ ਵਿੱਚੋਂ, ਹੋਰ ਕਿਤੇ ਦੂਰ ਜਾਣ ਦੀ ਲੋੜ ਨਹੀਂ ਬਹੁਤਾ। ਜੇ ਭਗਤ ਰਵਿਦਾਸ ਜੀ ਨੇ ਬੇਗਮਪੁਰੇ ਦੀ ਗੱਲ ਕੀਤੀ, ਆਪਾਂ ਖਾਲਿਸਤਾਨ ਕਹਿ ਦਿੰਦੇ ਹਾਂ, ਕਿਉਂਕਿ ਮਨੁੱਖ ਦੀ ਹੋਣੀ ਦਾ ਪ੍ਰਮਾਣ ਹੈ, ਪਸ਼ੂਆਂ ਨੇ ਤਾਂ ਕਦੇ ਰਾਜ ਪੈਦਾ ਨਹੀਂ ਕਰਨਾ, ਪੰਛੀਆਂ ਨੇ ਕਿਤੇ ਨਹੀਂ ਅਦਾਲਤ ਲਾਉਣੀ, ਕੀੜੇ ਕਿਰਮਾਂ ਨੂੰ ਕਿਤੇ ਲੋੜ ਨਹੀਂ ਹੈ ਕੋਈ ਸਮਾਜਿਕ ਢਾਂਚਾ ਭਾਈਚਾਰਾ ਤਿਆਰ ਕਰਨਾ ਦੀ, ਸਾਡੇ ਹਿੱਸੇ ਆਪਾਂ ਕਿਉਂਕਿ ਮਨੁੱਖ ਹਾਂ। ਤਾਂ ਫਿਰ ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਬਖਸ਼ਿਆ ਹੋਇਆ ਇੱਕ ਐਸਾ ਖਜ਼ਾਨਾ ਸਾਡੇ ਕੋਲ, ਉਹ ਹੈ ਜਪ ਜੀ ਦੀ ਬਾਣੀ। ਇਸੇ ਵਿੱਚੋਂ ਨਾਮ ਰਸ ਪੀਆ ਜਾਣ ਦੀ ਜੁਗਤ ਮਿਲਣੀ ਹੈ, ਇਸੇ ਵਿੱਚੋਂ ਹੀ ਨਾਮ ਰਸ ਪੀਤਾ ਜਾਣਾ। ਪਹਿਲੀ ਪੌੜੀ ਵਿੱਚ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੋਲ੍ਹ ਦਿੱਤੇ ਨੇ ਕਪਾਟ। ਜੇ ਭਗਤ ਰਵਿਦਾਸ ਜੀ ਦੇ ਸਾਹਮਣੇ ਇਹ ਸਮੱਸਿਆ ਆਈ, ਇਹ ਉਹਨੂੰ ਕਹਿਣਾ ਪੈ ਗਿਆ, ਆਹਮੋਏ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ, ਜਿਹੜੀਆਂ ਦੋ ਅਗਲੀਆਂ ਗੱਲਾਂ ਨੇ, ਉਹ ਇੱਥੇ ਬੰਦਾ ਚਾਹੁੰਦਾ ਇਹ ਇੱਥੇ ਨਾ ਹੋਣ, ਬਾਕੀ ਸੁਰ ਗਿਆ, ਉਹ ਕਿਹੜਾ ਮਹਿਰਮ ਮੈਲ ਨਾ ਕੂਵ ਟਿਕਾਵ ਵੀ ਕੋਈ ਰੋਕੇ ਟੋਕੇ ਵੀ ਨਾ, ਅਤੇ ਮਸੂਲ ਵੀ ਨਾ ਲੱਗੇ, ਟੈਕਸ ਵੀ ਨਾ ਲੱਗੇ। ਇਹ ਦੋ ਚੀਜ਼ਾਂ 'ਤੇ ਕਿੰਨੇ ਡਰਦੇ ਹਾਂ ਨਾ ਆਪਾਂ ਇੱਥੇ ਆ ਕੇ, ਵੀ ਇਹ ਦੋ, ਇੱਕ ਤਾਂ ਪਾਬੰਦੀ ਨਾ ਹੋਵੇ ਕਿਧਰੇ ਘੁੰਮਣ ਫਿਰਨੇ ਦੀ, ਅਤੇ ਇੱਕ ਟੈਕਸ ਨਾ ਲੱਗਣ। ਭਗਤ ਨਾਮ ਜੀ ਨੇ ਉਹ ਪਹਿਲਾਂ ਗੱਲ ਕਰਦੇ, ਕਹਿੰਦੇ ਜਿਹੜਾ ਮੈਂ ਪਾਇਆ ਨਾ ਵਤਨ, ਖੂਬ ਵਤਨ, ਉੱਥੇ ਚੀਜ਼ਾਂ ਨਹੀਂ ਹਨ, ਨਾ ਕਹਿੰਦੇ ਉੱਥੇ ਮਸੂਲ ਲੱਗਦਾ ਅਤੇ ਨਾ ਉੱਥੇ ਕੋਈ ਰੋਕ ਟੋਕ ਹੈ। ਹਾਂ, ਪਰ ਉਹ ਵਤਨ ਖੋਜਣਾ ਬੜਾ ਬੜਾ ਜ਼ਰੂਰੀ ਹੈ ਅਤੇ ਥੋੜ੍ਹਾ ਮੁਸ਼ਕਲ ਵੀ ਹੈ, ਪਰ ਗੁਰੂ ਨਾਨਕ ਸਾਹਿਬ ਨੇ ਉਹ ਮੁਸ਼ਕਲ ਕੱਢ ਦਿੱਤੀ। ਕਿਵੇਂ ਕੱਢੀ? ਮੈਂ ਕਹਿੰਦਾ ਪਹਿਲੀਆਂ ਦੋ ਪੌੜੀਆਂ ਹੀ ਸਾਨੂੰ ਸਥਿਰ ਕਰ ਦਿੰਦੀਆਂ ਨੇ ਜਪਜੀ ਸਾਹਿਬ ਦੀਆਂ, ਪਹਿਲੀਆਂ ਦੋ ਪੌੜੀਆਂ। ਕੋਈ ਮਰਜ਼ੀ ਸਮੱਸਿਆ ਹੋਵੇ ਸਾਡੀ, ਚਾਹੇ ਸਰੀਰ ਦੀ ਹੈ, ਚਾਹੇ ਪਰਿਵਾਰ ਦੀ ਹੈ, ਚਾਹੇ ਦੇਸ਼ ਕੌਮ ਦੁਨੀਆਂ ਦੀ ਸਮੱਸਿਆ ਸਾਡੀ, ਪਹਿਲੀਆਂ ਦੋ ਪੌੜੀਆਂ ਹੀ ਮਸਾ ਹੱਲ ਕਰਦੀਆਂ। ਦੇਖੋ ਪਹਿਲਾਂ ਕੀ ਕਿਹਾ ਮਹਾਰਾਜ, ਸਵਾਲ ਸਾਡੇ ਸਾਹਮਣੇ ਕੀ ਰੱਖਿਆ, ਅਤੇ ਜਿਹੜੇ ਹੋ ਰਹੇ ਯਤਨ ਹੋ ਚੁੱਕੇ ਨੇ, ਅੱਜ ਵੀ ਹੋ ਰਹੇ ਨੇ, ਹੁੰਦੇ ਵੀ ਰਹਿਣਗੇ, ਇਹਨਾਂ ਨੂੰ
ਰੋਕਣਾ ਬੜਾ ਮੁਸ਼ਕਿਲ ਹੈ। ਉਹ ਪਹਿਲਾਂ ਕੀ ਕਿਹਾ ਮਹਾਰਾਜ ਨੇ, ਕਹਿੰਦੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਹਾੜ, ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ। ਅੱਗੇ ਸਵਾਲ ਪਾਇਆ ਕਿਵ ਸਜਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਵਾਲ ਪਾ ਕੇ ਛੋਟਾ ਜਿਹਾ ਉੱਤਰ ਦਿੱਤਾ, ਪੂੰਜੀ ਰੱਖ ਦਿੱਤੀ ਨਾਲ। ਕੀ ਕਿਹਾ? ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੀ ਰਜ਼ਾ ਵਿੱਚ ਚੱਲ ਕੇ ਕੂੜ ਦੀ ਪਾਲ ਟੁੱਟ ਸਕਦੀ ਹੈ, ਜਿਹੜੀ ਬਣੀ ਹੋਈ ਕਾਹਦੇ ਨਾਲ, ਤੇਰੇ ਯਤਨ ਕਿਹੜੇ ਸਨ? ਤੀਰਥਾਂ ਤੇ ਨਹਾਉਣਾ, ਸਮਾਧੀਆਂ ਲਾਉਣੀਆਂ, ਤੇ ਦੁਨੀਆਂ ਦੇ ਧਨ ਪਦਾਰਥ ਵਿੰਗੇ ਟੇਢੇ ਤਰੀਕਿਆਂ ਦੇ ਨਾਲ ਇਕੱਤਰ ਕਰਨੇ, ਅਨੇਕਾਂ ਪ੍ਰਕਾਰ ਦੀਆਂ ਰਿੱਧੀਆਂ ਸਿੱਧੀਆਂ ਸਿਆਣਪਾਂ ਇਤਿਹਾਸ ਦੇ ਯਤਨ ਕਰਨੇ। ਇਹ ਕਹਿੰਦੇ ਤੇਰੇ ਚਾਰੇ ਤਰ੍ਹਾਂ ਦੇ ਤਰੀਕੇ ਫੇਲ ਹੋ ਗਏ, ਮੈਂ ਦੇਖ ਲਏ। ਜੇ ਕਿਸੇ ਨੇ ਇਹਨਾਂ ਵਿੱਚੋਂ ਪਾਇਆ ਉਸ ਆਨੰਦ ਨੂੰ ਤਾਂ ਕਹਿੰਦੇ ਕੋਈ ਦੱਸੇ, ਪਰ ਕਹਿੰਦੇ ਮੈਂ ਦੇਖ ਲਿਆ ਘੁੰਮ ਫਿਰ ਕੇ, ਮੈਂ ਯੋਗੀ ਵੀ ਦੇਖ ਲਏ, ਮੈਂ ਪੰਡਿਤ ਬ੍ਰਾਹਮਣ ਵੀ ਦੇਖ ਲਏ, ਮੈਂ ਕਾਜੀ ਮੁਲਾਣੇ ਵੀ ਦੇਖ ਲਏ, ਮੈਂ ਰਾਜੇ ਮਹਾਰਾਜੇ ਬਾਦਸ਼ਾਹ ਵੀ ਦੇਖ ਲਏ, ਸਾਰੇ ਪਾਸੇ ਦੇਖ ਆਇਆ ਚੰਗੀ ਤਰ੍ਹਾਂ ਢੂੰਡ ਕੇ, ਪਰ ਨਹੀਂ, ਕੂੜ ਦੀ ਪਾਲ ਉਸੇ ਤਰ੍ਹਾਂ ਬਣੀ ਹੋਈ ਹੈ। ਇਹਦਾ ਇੱਕੋ ਇੱਕ ਇਲਾਜ ਹੈ ਹੁਕਮ ਰਜ਼ਾਈ ਚੱਲਣਾ। ਪਰ ਹੁਣ ਅਗਲਾ ਸਵਾਲ ਸਾਡਾ ਗ੍ਰਹਿਸਤੀਆਂ ਦਾ ਹੈ, ਗ੍ਰਹਿਸਤੀਆਂ ਦਾ ਸਵਾਲ ਹੈ ਸਾਡਾ। ਮਹਾਰਾਜ ਦੱਸ ਤਾਂ ਦਿਓ ਸਾਨੂੰ ਹੁਕਮ ਕੀ ਹੁੰਦਾ, ਨਾਮ ਰਸ ਆਪਾਂ ਕਿੰਨਾ ਪਿਆਰ ਨਾਲ ਗਾ ਰਹੇ ਸੀ, ਬੇਖੈ ਬਨ ਫੀਕਾ ਤਿਆਗ ਰੀ ਸਖੀਏ, ਬਿਖੈ ਫਲ ਤੇ ਨਾਲ ਹੀ ਨਾਮ ਰਸ ਦੋਨਾਂ ਦੀ ਚੱਲ ਰਹੀ ਸੀ ਗੱਲ। ਸਵਾਲ ਤਾਂ ਉੱਠੂਗਾ ਹੀ ਨਾ ਵੀ ਕਿਵੇਂ ਪੀਏ, ਅਨਾਊਂਸਮੈਂਟ ਅਸੀਂ ਕਰ ਦਿੱਤੀ, ਹਰ ਹਰ ਵਾਰੀ ਕਰਦੇ ਹਾਂ ਆਪਾਂ ਗੁਰੂ ਕੇ ਪਿਆਰੇ ਭਾਈ ਸੰਗਤੋਂ, ਇਸ ਵਾਲੀ ਵੀ ਦੁੱਧ 'ਚ ਬਦਾਮ ਘੋਟ ਕੇ ਪਿਲਾਏ ਜਾਣਗੇ, ਫਲਾਣਾ ਸਿੱਖ ਸੇਵਕ ਤੇ ਕਿਰਪਾ ਹੋਈ ਹੈ ਉਹ ਆਪਣੇ ਦਸਵੰਧ ਵਿੱਚੋਂ ਜਲੇਬੀਆਂ ਦੇਸੀ ਘਿਓ ਦੀਆਂ ਚਲਾਊਗਾ, ਤੇ ਫਲਾਣਾ ਇਸ ਤਰ੍ਹਾਂ ਦੇ ਵਰਤਾਊਗਾ ਵੀ ਆਵਸ਼ਕ ਆਪਾਂ ਜਾ ਕੇ ਬਰਤਨ 'ਚ ਪਵਾਉਂਦੇ ਹਾਂ, ਛੱਕਦੇ ਹਾਂ ਤੇ ਉਹਨੂੰ ਚੱਖਦੇ ਹਾਂ। ਪਰ ਜਦੋਂ ਗੱਲ ਆਉਂਦੀ ਹੈ ਨਾਮ ਰਸ ਚੱਖਣ ਦੀ, ਉਹਨਾਂ ਸਵਾਲ ਅੱਗੇ ਆ ਜਾਂਦਾ ਵੀ ਹੈ ਕੀ ਉਹ। ਸੱਚੇ ਪਾਤਸ਼ਾਹ ਤੁਸੀਂ ਕਿਹਾ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਸਾਨੂੰ ਪਤਾ ਨਹੀਂ ਹੈ ਹੁਕਮ ਕੀ ਹੈ ਉਹ, ਔਰ ਹੁਕਮ ਦੇ ਵਿੱਚ ਚੱਲੀਏ ਕਿਵੇਂ। ਤਾਂ ਫਿਰ ਗੁਰੂ ਮਹਾਰਾਜ ਦੂਜੀ ਪੌੜੀ 'ਚ ਇਹਦਾ ਉੱਤਰ ਦਿੰਦੇ ਨੇ, ਦੇਖੋ ਪੜ੍ਹ ਕੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆਂ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆਂ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ। ਲਓ ਜੀ ਹੁਕਮ ਦੀ ਵਿਆਖਿਆ ਕਰ ਦਿੱਤੀ ਮਹਾਰਾਜ ਨੇ। ਉਤਰੀਏ ਥੋੜ੍ਹਾ ਜਿਹਾ ਹੋਰ ਡੁਬਕੀ ਲਾ ਲਈਏ, ਕਿਵੇਂ ਕੀਤੀ ਵਿਆਖਿਆ, ਕਿਉਂਕਿ ਇਹ ਤਾਂ ਇੱਕ ਲੈਅ ਹੈ। ਮਹਾਰਾਜ ਨੇ ਸਾਨੂੰ ਬਰਤਨ ਬਖਸ਼ਿਆ ਸੁਰਾਂ ਦਾ ਤੇ ਤਾਲ ਦਾ ਮਾਤਰਾਂ ਦਾ, ਇਹਦਾ ਆਪਣਾ ਇੱਕ ਅਸਰ ਹੈ। ਜਦੋਂ ਆਪਾਂ ਬਾਣੀ ਨੂੰ ਪਿਆਰ ਦੇ ਨਾਲ ਗਾਈਏ ਨਾ, ਇਹਦਾ ਇੱਕ ਆਪਣੀ ਹੀ ਤਾਕਤ, ਆਪਣੀ ਹੀ ਇਸ ਦੀ ਐਨਰਜੀ ਜਿਹੜੀ ਫੈਲਦੀ ਆਪਣੇ ਆਲੇ ਦੁਆਲੇ। ਉਹਦੀ ਮੈਂ ਇੱਕ ਐਗਜ਼ਾਮਪਲ ਦੇ ਦਿੰਦਾ ਆਪਣੇ ਨਾਲ ਬੀਤੀ ਹੋਈ ਗੁਰਬਾਣੀ ਅਤੇ ਆਪਣਾ ਜਿਹੜਾ ਸਿੱਖ ਦਾ ਨਿੱਜੀ ਜੀਵਨ ਰੋਜ਼ ਦਾ, ਕਿ ਅਸੀਂ ਕਲਕੱਤੇ ਤੋਂ ਬਾਈ ਟ੍ਰੇਨ ਆ ਰਹੇ ਸੀ ਚਮਕੌਰ ਸਾਹਿਬ ਨੂੰ, ਅਤੇ ਜਦੋਂ ਸਫ਼ਰ ਕਰਦੇ ਹਾਂ ਸਾਂਝ ਪਈ, ਕਿਉਂਕਿ ਦੋ ਦਿਨ ਦਾ ਰਸਤਾ ਸੀ, ਸਾਂਝ ਪਈ ਅਤੇ ਸਾਥੀਆਂ ਨੂੰ ਨਾਲ ਕੀਰਤਨੀ ਜਥਾ ਸੀ ਵੀ ਸਾਂਝ ਪੈ ਗਈ, ਚਲੋ ਆਪਾਂ ਰਹਿਰਾਸ ਦਾ ਪਾਠ ਕਰੀਏ। ਰਹਿਰਾਸ ਦਾ ਪਾਠ ਕੀਤਾ,
ਤੇ ਫਿਰ ਕਹਿੰਦੇ ਚਲੋ ਸਾਜ ਪਏ ਆਪਾਂ ਸ਼ਬਦ ਕੀਰਤਨ ਕਰੀਏ। ਸ਼ਬਦ ਕੀਰਤਨ ਅੱਜ ਤੱਕ ਮੈਨੂੰ ਭੁੱਲਿਆ ਨਹੀਂ ਹੋ। ਸ਼ਬਦ ਦੀ ਟੇਕ ਸੀ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈਗਾ ਸਿਰਜਣ ਹਾਰ, ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ, ਮਿਹਰਬਾਨ ਸਹਿ ਮਿਹਰਬਾਨ ਸਹਿ ਮੇਰਾ ਮਿਹਰਬਾਨ, ਜੀ ਸਗਲ ਕੋ ਦੇ ਦਾਨ। ਇਹ ਸ਼ਬਦ ਗਾ ਰਹੇ ਸੀ। ਸ਼ਬਦ ਗਾਵਦਿਆਂ ਗਾਉਂਦੇ ਸਮਾਪਤੀ ਹੋਈ, ਸਹਿਜ ਸੁਭਾਏ ਅੱਖਾਂ ਖੋਲੀਆਂ ਤਾਂ ਪਿੱਛੇ ਇੱਕ ਰੂਹ ਖੜੀ, ਭਾਈ ਖੜਾ ਸੀ ਜੈਂਟਲਮੈਨ, ਆਖਣ ਲੱਗਾ ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ, ਭਈ ਇਹ ਜਿਹੜਾ ਤੁਸੀਂ ਗਾ ਰਹੇ ਸੀ ਦੁਬਾਰਾ ਵੀ ਗਾ ਸਕਦੇ ਹੋ? ਮੈਂ ਕਿਹਾ ਜੀ ਗਾ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ, ਦੱਸੋ ਕੀ ਗੱਲ ਹੋ ਗਈ। ਕਹਿੰਦੇ ਗੱਲ ਬਾਅਦ 'ਚ ਦੱਸੂੰਗਾ, ਇੱਕ ਵਾਰੀ ਹੋਰ ਗਾ ਦਿਓ। ਅਸੀਂ ਉਹ ਸ਼ਬਦ ਦੁਬਾਰਾ ਫੇਰ ਗਾਇਆ ਅਤੇ ਫਿਰ ਉਹਨੂੰ ਪੁੱਛਿਆ ਵੀ ਹੁਣ ਦੱਸ ਭਰਾਵਾ ਕੀ ਗੱਲ ਸੀ? ਤਾਂ ਉਹ ਦੱਸਦਾ, ਕਹਿੰਦਾ ਜੀ ਮੈਨੂੰ 2 ਸਾਲ ਹੋ ਗਏ ਕਲਕੱਤੇ 'ਚ, ਇੱਕ ਕੰਪਨੀ ਦੇ ਜ਼ਰੀਏ ਮੈਂ ਇੱਥੇ ਇੰਜੀਨੀਅਰ ਨਿਯੁਕਤ ਹੋਇਆ ਸੀ, ਅਤੇ ਸਾਲ ਹੋ ਗਿਆ ਕੰਪਨੀ ਬੰਦ ਪਈ ਹੈ, ਅਤੇ ਮੇਰੀ ਤਨਖਾਹ ਸਭ ਨਾਲ ਤਨਖਾਹ ਰੁਕੀ ਹੋਈ ਹੈ, ਮੂਹਰੇ ਕਹਿੰਦੇ ਦੀਵਾਲੀ ਆ ਰਹੀ ਹੈ, ਮੈਂ ਘਰ ਜਾਣਾ ਵਾਪਸ। ਹਿੰਦੀ ਬੋਲਦਾ ਸੀ ਵਿਚਾਰਾ, ਵੀ ਘਰ ਜਾਣਾ ਵਾਪਸ, ਮੇਰੇ 2 ਛੋਟੇ ਛੋਟੇ ਬੱਚੇ ਵੀ ਹੈ, ਅੱਜ ਮੇਰੇ ਕੋਲ ਉਹਨਾਂ ਨੂੰ ਲਿਜਾਣ ਲਈ ਗਿਫਟ ਦੇਣ ਲਈ ਵੀ ਕੋਈ ਪੈਸਾ ਨਹੀਂ ਹੈ। ਕੰਪਨੀ ਹੱਥ ਖੜ੍ਹੇ ਕਰ ਗਈ ਹੈ। ਮੈਂ ਸੋਚਿਆ ਸੀ ਵੀ ਜਿਹੜਾ ਅੱਗੇ ਪੋਲ ਆ ਰਿਹਾ ਹੈ ਦਰਿਆ ਦਾ, ਉਹਦੇ 'ਚ ਮੈਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਵੀ ਮੈਂ ਆਪਣੀ ਸੀਟ ਤੋਂ ਉੱਠ ਕੇ ਜਦੋਂ ਤੁਹਾਡੇ ਕੋਲ ਲੰਘ ਰਿਹਾ ਸੀ ਅਤੇ ਤੁਸੀਂ ਆ ਗਾ ਰਹੇ ਸੀ ਤੂੰ ਕਾਹੇ ਡੋਲਨੇ ਪ੍ਰਾਣੀਆਂ, ਮੈਂ ਰੁਕ ਗਿਆ। ਨਹੀਂ ਹੁਣ ਤੱਕ ਭਾਣਾ ਵਰਤ ਜਾਣਾ ਸੀ। ਮੈਂ ਕਿਹਾ ਅੱਛਾ ਰੁਕ ਗਿਆ, ਤਾਂ ਫਿਰ ਹੁਣ ਜੇ ਤੂੰ ਰੁਕ ਹੀ ਗਿਆ ਨਾ, ਚਿੰਤਾ ਨਾ ਕਰ, ਹੁਣ ਤੂੰ ਗਿਫਟ ਬਣ ਕੇ ਜਾਣਾ ਆਪਣੇ ਘਰ ਆਪਣੇ ਬੱਚਿਆਂ ਦੇ ਲਈ। ਕਿਤੇ ਪੁੱਛ ਕੇ ਦੇਖੀ ਆਪਣੀ ਬੀਵੀ ਨੂੰ ਔਰ ਆਪਣੇ ਬੱਚਿਆਂ ਨੂੰ ਵੀ ਆਹ ਕੁਝ ਹੋਣ ਲੱਗਿਆ ਸੀ ਭਰਾਵਾ, ਆਹ ਜੋ ਸਾਨੂੰ ਉੱਥੋਂ ਭੇਟ ਮਿਲੀ ਹੈ ਉਹਦੇ ਵਿੱਚੋਂ ਕੁਝ ਤੇਰਾ ਹਿੱਸਾ ਆਹ ਤੂੰ ਸੰਭਾਲ ਲਾ, ਇਹਦੇ ਤੂੰ ਉੱਥੇ ਦਿੱਲੀ ਜਾ ਕੇ ਕੋਈ ਖਿਡੌਣੇ ਲੈ ਲਈ ਛੋਟੇ ਛੋਟੇ। ਅਤੇ ਉਹ ਅੱਜ ਤੱਕ ਚੇਤੇ ਕਰਦਾ ਹੈ, ਕਹਿੰਦਾ ਜੀ ਮੇਰੀ ਜ਼ਿੰਦਗੀ ਬਦਲ ਗਈ। ਗੁਰਬਾਣੀ ਦੀ ਲੈਅ ਦੇ ਵਿੱਚ ਇੰਨਾ ਅਸਰ ਹੈ, ਕਿਉਂਕਿ ਸਰਲ ਤੋਂ ਸਰਲ ਗੁਰੂ ਸਾਹਿਬ ਜੀ ਨੇ ਇੱਥੇ ਵਰਤਨ ਵਰਤਿਆ ਹੈ, ਸੰਗੀਤ ਦਾ, ਤਾਲ ਦਾ, ਸੁਰਾਂ ਦਾ, ਜਿੱਥੇ ਕਿਤੇ ਲੋੜ ਪੈ ਗਈ ਹੋੜਾ ਵੀ ਲਾਇਆ, ਥੱਲੇ ਔਂਕੜ ਵੀ ਲਾ ਦਿੱਤਾ, ਜਿਵੇਂ ਗੋਪਾਲ ਸ਼ਬਦ ਹੀ ਹੈ, ਥੱਲੇ ਗੱਗੇ ਨੂੰ ਔਂਕੜ ਵੀ ਪਈ ਹੋਈ ਹੈ ਉੱਤੇ ਹੋੜਾ ਵੀ ਪਿਆ ਹੋਇਆ। ਇਹਦਾ ਮਤਲਬ ਹੈ ਸੁਭਦਾ ਵੀ ਐਨ ਅਗਲੇ ਬੁੱਧ ਦੇ ਵਿੱਚ ਚਲੇ ਜਾਵੇ, ਜਦੋਂ ਇਹ ਬਚਨ ਜਾਵੇ ਤਾਂ ਅੜਚਣ ਨਾ ਪਵੇ। ਠੀਕ ਹੈ ਸਾਡੇ 'ਚ ਕਮੀਆਂ ਹੋ ਸਕਦੀਆਂ, ਮੇਰੇ ਕੀਰਤਨ 'ਚ, ਮੇਰੀ ਸੁਰ ਦੇ ਵਿੱਚ, ਮੇਰੇ ਤਾਲ ਦੇ ਵਿੱਚ ਇੱਧਰ ਉੱਧਰ ਹੋ ਸਕਦਾ ਕਦੀ, ਉਹ ਤਾਂ ਮੇਰਾ ਕਸੂਰ ਹੈ। ਲੇਕਿਨ ਸਤਿਗੁਰੂ ਜੀ ਨੇ ਇਹ ਬਾਣੀ ਇਸ ਤਰ੍ਹਾਂ ਵਰਤਾਈ ਹੈ ਕਿ ਜਿਸ ਨੂੰ ਪੜ੍ਹਦਿਆਂ ਔਰ ਜੇ ਕਿਤੇ ਅਰਥਾਂ ਦੇ ਵਿੱਚ ਉੱਤਰ ਜਾਈਏ, ਕਿਆ ਬਾਤ। ਅੱਛਾ ਬਾਣੀ ਇਹ ਕਹਿੰਦੀ ਹੈ, ਬਾਣੀ ਇਹ ਕਹਿੰਦੀ ਹੈ ਵੀ ਔਖੀ ਘੜੀ ਨਾ ਦੇਖਣ ਦੇਈ, ਬਸ ਇੰਨਾ ਕੁ ਫਰਕ ਹੈ। ਜੇ ਬਿੰਦੀ ਲੱਗ ਗਈ ਕੁਝ ਹੋਰ ਬਣ ਜਾਣਾ ਨੇ। ਇਸੇ ਬਚਨ ਨੇ ਜਿਹੜਾ ਸ਼ੁਕਰਾਨਾ ਕਰ ਰਿਹਾ ਸੀ, ਸ਼ੁਕਰਾਨੇ ਦੀ ਜਗ੍ਹਾ ਅਰਦਾਸ ਬਣ ਜਾਣੀ। ਭੈਣ ਬੈਠੇ ਨੇ ਘਨੌਲੀ ਵਾਲੇ, ਜਿਨ੍ਹਾਂ ਦੇ ਕੋਲ ਬੈਠਿਆਂ ਕਲਾਸਾਂ ਲਾਉਂਦਿਆਂ ਪੜ੍ਹਾਉਂਦਿਆਂ ਪੜ੍ਹਦਿਆਂ ਆਹ ਕੁਝ ਸਿੱਖਣ ਨੂੰ ਮਿਲਿਆ, ਅਤੇ ਤਾਂ ਇੱਥੇ ਤੱਕ ਇਹ ਸਾਹਾਂ ਦੀ ਲੜੀ ਚੱਲਦੀ ਆ ਰਹੀ ਹੈ ਵੀ ਗੁਰੂ ਦੀ ਬਾਣੀ ਨੂੰ ਪੜ੍ਹਦਿਆਂ ਉਪਜੀਵਿਕਾ ਬਣੀ ਅਤੇ ਅੱਗੇ ਬੱਚਿਆਂ 'ਤੇ ਵੀ ਰੰਗ ਲੱਗ ਗਿਆ। ਅੱਜ ਸ਼ਿਕਵਾ ਆ ਰਿਹਾ, ਜਿਵੇਂ ਵੀਰ ਜੀ ਸ਼ਿਕਵਾ ਕਰਦੇ ਸੀ ਨਾ ਵੀ ਭੈਣੋ ਭਾਈਓ ਵੀ ਸੂਟਾਂ ਤੱਕ ਵੀ ਗੁਰੂ ਘਰ ਆ ਜਾਂਦੇ ਨੇ ਅਤੇ ਸ਼ਿਕਾਇਤਾਂ ਤਾਂ ਬਹੁਤ ਨੇ। ਉਹ ਕਹਿੰਦੇ ਸੀ ਵੀ ਲਾਈਵ ਚੱਲਦਾ, ਸੱਚ ਨੂੰ ਤਾਂ ਆਚ ਹੁੰਦੀ ਉਹ ਨਹੀਂ, ਸੱਚ ਨੇ ਤਾਂ ਨੰਗਾ ਰਹਿਣਾ, ਸੱਚ ਨੇ ਤਾਂ ਸੱਚ ਰਹਿਣਾ, ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ, ਕਿਉਂ ਆਪਾਂ ਲੁਕਾਈਏ, ਇਹ ਸਾਡੀ ਤਸਵੀਰ ਆ, ਕਿਉਂ ਸੁਧਾਰ ਹੋਊਗਾ ਆਪਣਾ। ਜਦ ਆਪਾਂ ਆਪਣੀ ਗੱਲ ਸਮੱਸਿਆ ਰੱਖਾਂਗੇ, ਹੈ ਨਹੀਂ ਸਮੱਸਿਆ ਆਉਂਦੀ ਵੀ ਕੀਰਤਨੀਆਂ ਦਾ ਪੁੱਤ ਕੀਰਤਨੀਆਂ ਨਹੀਂ ਬਣਦਾ, ਕੌੜਾ ਸੱਚ ਹੈ। ਪ੍ਰਬੰਧਕ ਦਾ, ਨੇਤਾ ਦਾ ਪੁੱਤ ਗੁਰੂ ਘਰ ਦਾ ਸੇਵਾਦਾਰ ਨਹੀਂ ਲੱਗਦਾ, ਗ੍ਰੰਥੀ ਨਹੀਂ ਲੱਗਦਾ, ਕੀਰਤਨ ਕੌੜਾ ਸੱਚ ਹੈ, ਕਿਉਂ ਨਹੀਂ ਲੱਗਦਾ? ਤਾਂ ਮਤਲਬ ਰਸ ਨਹੀਂ ਆਇਆ। ਜੇ ਰਸ ਆ ਗਿਆ ਤਾਂ ਫਿਰ ਕੀ ਹੋਣਾ ਕਿ ਭਾਈ ਮੈਨੂੰ ਸਮਝਾ ਵੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਜਿਨ੍ਹਾਂ ਨੇ ਗਵਾਹੀ ਇਸ ਤਰ੍ਹਾਂ ਦਿੱਤੀ ਹੈ ਵੀ 5 ਦਿਨ ਲਗਾਤਾਰ, ਪੁਰ ਮਨਾ ਚੁੱਕੇ ਹਾਂ ਆਪਾਂ, 5 ਦਿਨ ਲਗਾਤਾਰ ਉਹ ਤਸੀਹੇ
ਜਿਹੜੇ ਕਹਿਣ ਦੇ ਨਾਲ ਹੀ ਲੂੰ ਕੰਡੇ ਹੋ ਜਾਂਦੇ ਨੇ, ਤੱਤੀ ਤਵੀ ਤੇ ਚੜ੍ਹਨਾ, ਰੇਤ ਤੱਤੀ ਸੀਸ ਚ ਪਵਾਉਣੀ, ਔਰ ਤਪਦੀ ਦੁਪਹਿਰ ਤਵੀ ਵਰਗੀ ਧਰਤੀ ਤੇ ਸਮਾਧੀ ਲਾ ਕੇ ਬਹਿਣਾ, ਨਾ ਕੋਈ ਭੋਜਨ ਨਾ ਕੋਈ ਪਾਣੀ ਇਤਿਆਦ, ਕੋਈ ਗੱਲਬਾਤ ਨਹੀਂ, ਉਹ ਵੀ ਕਠਿਨ ਤੋਂ ਕਠਿਨ, ਤਾਂ ਉਹਦੇ ਵਿੱਚ ਹੀ ਸਾਨੂੰ ਸਿਖਾ ਦਿੱਤਾ ਗੁਰੂ ਜੀ। ਕਹਿ ਕੀ ਰਹੇ ਨੇ, ਕਹਿੰਦੇ ਔਖੀ ਘੜੀ ਨਾ ਦੇਖਣ ਦੇਈ, ਔਖਾ ਸਮਾਂ ਦੇਖਣ ਹੀ ਨਹੀਂ ਦਿੱਤਾ, ਆਪਣਾ ਬਿਰਧ ਸੰਭਾਲੇ। ਹੁਣ ਇੱਥੇ ਵੀ ਥੋੜ੍ਹਾ ਜਿਹਾ ਚੱਕਰ ਹੈ, ਬਿਰਧ ਤੇ ਬਿਰਧ ਬਹੁਤ ਫਰਕ ਹੈ। ਬਿਰਧ ਦਾ ਮਤਲਬ ਹੁੰਦਾ ਬੁੱਢਾ, ਬਿਰਧ ਦਾ ਮਤਲਬ ਹੁੰਦਾ ਸੁਭਾਅ, ਦੱਦੇ ਨਾਲ ਜਦੋਂ ਬੋਲਾਂਗੇ ਬਿਰਧ, ਆਪਣਾ ਬਿਰਧ ਸੰਭਾਲੇ। ਪਰਮੇਸ਼ਰ ਆਪਣੇ ਸੁਭਾਅ ਦੀ ਲਾਜ ਰੱਖਦਾ ਹੈ, ਕਿਸ ਤਰ੍ਹਾਂ ਕਿ ਉਹ ਆਪਣੇ ਬਾਰਕ ਨੂੰ, ਆਪਣੇ ਸੇਵਕ ਨੂੰ ਔਖਾ ਸਮਾਂ ਦੇਖਣ ਹੀ ਨਹੀਂ ਦਿੰਦਾ, ਇੰਨੀ ਤਾਕਤ ਬਖਸ਼ ਦਿੰਦਾ। ਹਾਥ ਦੇ ਰੱਖੇ ਆਪਣੇ ਕਹੋ ਸਾਸ ਸਾਸ ਪ੍ਰਤਪਾਲੀ। ਤੁਸੀਂ ਆਪਾਂ ਮਾਵਾਂ ਬਾਪੂ ਬੈਠੇ ਹਾਂ, ਬੱਚਿਆਂ ਨੂੰ ਚਾਹੇ ਝਿੜਕੀ ਵੀ ਦਈਏ, ਉਹ ਝਿੜਕੀ ਦੇ ਵਿੱਚ ਕੀ ਪਿਆ, ਉਹਦਾ ਸੁਧਾਰ ਪਿਆ। ਜਿੰਨਾ ਲਾਡ ਕਰਦੇ ਹਾਂ ਬੱਚੇ ਨੂੰ, ਉਹਦਾ ਸਿੱਟਾ ਕੀ ਨਿਕਲਦਾ ਇਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਅਤੇ ਜਿੰਨਾ ਉਸਨੂੰ ਝਿੜਕੀ ਨਸੀਹਤ, ਝਿੜਕੀ ਅਤੇ ਚਪੇੜ ਦਾ ਪ੍ਰਸ਼ਾਦ ਦਿੰਦੇ ਹਾਂ, ਉਨਾ ਹੀ ਉਹ ਤਰਾਸ਼ਿਆ ਵੀ ਜਾਂਦਾ। ਮਾਂ ਪਿਓ ਉਹਦੇ ਕੋਈ ਦੁਸ਼ਮਣ ਥੋੜ੍ਹੇ ਹੁੰਦੇ ਨੇ। ਇਸ ਲਈ ਕਿਹਾ ਮਹਾਰਾਜੇ ਨੇ, ਦੁੱਖ ਦਾਰੂ ਸੁੱਖ ਰੋਗ ਪਿਆ, ਜਾਂ ਸੁੱਖ ਤਾਮ ਨਾ ਹੋਈ। ਸੋ ਮਹਾਰਾਜ ਨੇ ਸਾਨੂੰ ਜੁਗਤ ਬਖਸ਼ੀ ਹੁਕਮ ਰਜ਼ਾਈ ਚੱਲਣ ਦੀ, ਅਤੇ ਹੁਕਮ ਦੀ ਵਿਆਖਿਆ ਅਗਲੀ ਪੌੜੀ 'ਚ ਕਰ ਦਿੱਤੀ ਕਿ ਭਾਈ ਆ ਸਾਰਾ ਕੁਝ ਜਿਸ ਤੋਂ ਤੂੰ ਘਬਰਾ ਜਾਂਦਾ, ਇਹ ਸਾਰਾ ਕੁਝ ਮਾਲਕ ਦੀ ਰਜ਼ਾ ਵਿੱਚ ਹੋ ਰਿਹਾ, ਤੇਰੇ ਲਈ ਇਮਤਿਹਾਨ ਹੈ ਇਹ, ਨਹੀਂ ਤਾਂ ਅੱਗੇ ਚੱਲ ਫਿਰ। ਸੁਣਨ ਤੋਂ ਬਾਅਦ ਮੰਨਣ, ਮੰਨਣ ਤੋਂ ਬਾਅਦ ਚਾਰ ਪੌੜੀਆਂ ਦੇ ਅਧਿਆਸ ਦੀਆਂ ਕਹੀਆਂ ਜਾਂਦੀਆਂ ਨੇ। ਚਾਰਾਂ ਦਾ ਸਿਰਲੇਖ ਕੀ ਹੈ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਚਾਰੇ ਪੌੜੀਆਂ ਦਾ ਸਿਰਲੇਖ ਇੱਕ, ਵੀ ਚਾਰੇ ਪੌੜੀਆਂ ਦੇ ਰੰਗ ਦੇਖੋ ਕਿੰਨੇ ਨੇ। ਪਹਿਲੀ ਦੇ ਵਿੱਚ ਪੰਜ ਪ੍ਰਵਾਣਾਂ ਦੀ ਗੱਲ ਆ ਗਈ, ਪੰਜ ਪ੍ਰਵਾਣ, ਪੰਜ ਪ੍ਰਧਾਨ, ਪੰਚੀ ਪਾਵੈ ਦਰਗਹਿ ਮਾਨ, ਪੰਚੀ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਸਮਾਂ ਸਮਾਪਤ ਹੈ। ਅਗਲੀ 'ਚ ਆ ਗਈ ਸਦੋ ਗੁਣ, ਜਪਣ ਵਾਲੇ, ਤਪੀਸਰ, ਦਾਨੀ, ਸੇਵਾ ਪਰ ਉਪਕਾਰ ਕਰਨ ਵਾਲੇ, ਉਹਨੂੰ ਕਿਹਾ ਜਾਂਦਾ ਸਦੋ ਗੁਣੀ। ਤੇ ਤੀਜੀ ਪੌੜੀ 'ਚ ਆਪਾਂ ਸ਼ਾਮਲ ਕਰ ਲਈਏ, ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਡ ਹੱਤਿਆ ਕਮਾਹੇ ਤੱਕ ਕਹਿ ਗਏ ਮਾਂ। ਇਹਦੇ ਗਿਣਤੀ ਇਹਨਾਂ ਦੀ ਵੀ ਨਹੀਂ ਹੋ ਸਕਦੀ, ਲੇਕਿਨ ਅਖੀਰ 'ਚ ਕੀ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਅਗਲੀ ਗੱਲ ਨਾਮ ਰਸ ਦੀ ਆਉਂਦੀ, ਗੁਰੂ ਪਿਆਰਿਓ ਸੱਚੇ ਪਾਤਸ਼ਾਹ ਇਹ ਬਚਨ ਕਹਾ ਦੇਣ, ਕਿਉਂਕਿ ਅਗਲੇ ਸਾਹ ਦਾ ਪਤਾ ਕੋਈ ਨਹੀਂ, ਨਾਮ ਕੀ ਹੈ। ਦੇਹ ਅਧਿਆਸ ਦੀਆਂ ਇਹਨਾਂ ਜੋ ਤੁਧ ਭਾਵੈ ਸਾਈ ਭਲੀ ਕਾਰ ਦੀਆਂ ਪੌੜੀਆਂ ਦੇ ਵਿੱਚ ਚੌਥੀ ਪੌੜੀ 'ਚ ਨਾਮ ਦੀ ਵਿਆਖਿਆ ਕੀਤੀ ਗਈ ਹੈ। ਸੰਖੇਪ ਸ਼ਬਦਾਂ 'ਚ ਕਹਿ ਜਾਵਾਂ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਮ ਹੈ ਨਾਹੀ ਕੋ ਥਾਉ। ਕੋਈ ਥਾਂ ਐਸਾ ਹੈ ਹੀ ਨਹੀਂ ਜਿੱਥੇ ਪਰਮੇਸ਼ਰ ਦਾ ਨਾਮ ਨਾ ਹੋਵੇ, ਕੋਈ ਥਾਂ ਕੋਈ ਸਮਾਂ ਐਸਾ ਨਹੀਂ ਜਦੋਂ ਪਰਮਾਤਮਾ ਨਾ ਹੋਵੇ। ਹਾਂ ਇਹ ਗੱਲ ਵੱਖਰੀ ਹੈ ਵੀ ਨਾਨਕ ਸੇ ਅੰਖੜੀਆਂ ਬਿਆਨ ਜਿਹਨੇ ਡਿਸਿੰਦੋ ਮਾਂ ਪਰੀ, ਇਹਨਾਂ ਅੱਖਾਂ ਨਾਲ ਨਹੀਂ, ਇਹਦੇ ਪਿੱਛੇ ਇੱਕ ਹੋਰ ਅੱਖਾਂ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹਿ ਸਿਆਣੀਏ ਕੰਤ ਮਿਲਾਵਾ ਹੋਏ। ਉਹ ਪੈਰ ਹੋਰ ਨੇ, ਇਹ ਪੈਰ ਤਾਂ ਫ੍ਰੀ ਮਾਉਣ ਤੱਕ ਲਿਆ ਕੇ ਆ ਗਏ ਨਾ ਆਪਾਂ, ਗੱਡੀ ਚਲਾਈ, ਹੱਥਾਂ ਦੇ ਨਾਲ ਸਟੇਅਰਿੰਗ ਫੜਿਆ, ਪੈਰਾਂ ਦੇ ਨਾਲ ਬ੍ਰੇਕ ਵਗੈਰਾ ਲਗਾਈ, ਇਹ ਤਾਂ ਪੈਰ ਇੱਥੇ ਤੱਕ ਸਰੀਰ ਤੱਕ ਸੀਮਤ ਨੇ। ਤਾਂ ਜਿਹੜੇ ਅਗਲੇ ਨੇ ਉਹ ਕਹਿੰਦੇ ਪੈ ਕੇ ਚਰਨ ਕਰ ਭਾਵ ਕੇ, ਪੈ ਦੇ ਪੈਰ ਹੁਣ ਤੇਰੇ ਅੰਦਰ ਨਿਰਮਲ ਪੈ ਹੋਵੇ, ਹੱਥ ਪ੍ਰੇਮ ਵਾਲੇ ਹੱਥ ਹੋਣ, ਭਾਓ ਲੋਇਣ ਅੱਖਾਂ ਸੁਰਤ ਕਰੇ, ਸੁਰਤ ਦੀਆਂ ਅੱਖਾਂ, ਇਹ ਤਿੰਨੇ ਚੀਜ਼ਾਂ ਠੀਕ ਹੈ, ਫਿਰ ਕੋਈ ਰੋਕ ਨਹੀਂ ਸਕਦਾ ਤੈਨੂੰ ਪਰਮਾਤਮਾ ਦੀ ਹਜ਼ੂਰੀ ਵਿੱਚ ਜਾਣ ਤੋਂ, ਕਿਉਂਕਿ ਪਰਮਾਤਮਾ
ਕਿ ਜ਼ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਹਰ ਵੇਲੇ ਹਰ ਥਾਂ ਤੇ ਪਰਮਾਤਮਾ ਮੌਜੂਦ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਪ ਜੀ ਦੇ ਵਿੱਚ ਹੀ ਇੰਨਾ ਕੁਝ ਬਖਸ਼ਦੇ ਨੇ। ਭਾਈ ਇਸ ਖਜ਼ਾਨੇ ਨੂੰ ਪੜ੍ਹਿਆ ਕਰੀਏ, ਸੁਣਿਆ ਕਰੀਏ, ਗਾਵਿਆ ਕਰੀਏ, ਕਿਉਂਕਿ ਆਪਾਂ ਨੂੰ ਸੁਖਮਨੀ ਬਹੁਤ ਪਿਆਰਾ ਲੱਗਦਾ ਸ਼ਬਦ ਸੁਖਮਨੀ।

ਨਾਮ ਸਾਹਿਬ ਦਾ ਆਪਾਂ ਪਾਠ ਕਰਾਂਗੇ ਮਿਲ ਕੇ ਸਾਰਿਆਂ ਨੇ ਕਿਰਪਾ ਕਰਨੀ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ

ਕਰ ਸ਼ਾਂਤ ਸੁਖਮਾ ਨਾਇ ਵਸਿਆ ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ

0: ਫਤਿਹ। ਠਾਕੁਰ ਤੁਮ ਪਹਿ ਅਰਦਾਸ,
1: ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਰੇ, ਕੋਈ ਨ ਜਾਣੈ ਤੁਮਰਾ ਅੰਤ ਉੱਚੇ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੈ ਹੋਏ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨਦੇ ਆਵੇ ਧਾਈ, ਸਭ ਥਾਈਂ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਸ਼ਹੀਦਾਂ ਮੁਰੀਦਾਂ, ਹੱਠੀਆਂ ਜੱਪੀਆਂ ਤੱਪੀਆਂ, ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੀ ਤਾਨਾਰਿਆਂ ਨਾਲ ਚਰਵਾਏ ਸਿੱਖੀ ਸਿਦਕ, ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤਾ ਵੇ ਚਿੱਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ। ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜਗੋ ਜੋਗਾ ਟਾਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ, ਸੇਵਾ ਸਮਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਠ, ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੀਆਂ ਮਹਾਨ ਬਖਸ਼ਿਸ਼ਾਂ ਰਹਿਮਤਾਂ ਦਾ ਸਦਕਾ ਪਾਵਨ ਹਜ਼ੂਰੀ ਵਿਖੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਵਿਚਾਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਅਲਪਾਗ ਜਾਣ ਕੇ ਖਿਮਾ ਕਰਨੀ, ਅੱਗੋਂ ਵਾਸਤੇ ਸਮੱਤ ਬਖਸ਼ਣਾ। ਅੰਮ੍ਰਿਤਮਈ ਬਾਣੀ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾਵਣਾ, ਸਰਬੱਤ ਦੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਦਰੋਂ ਕਰੋਂ ਅੰਮ੍ਰਿਤ ਵੇਲੇ ਦਾ ਜਾਗਰਣਾ, ਨਾਮ ਦਾਨ, ਸਿੱਖੀ ਸਿਦਕ ਭਰੋਸਾ ਦਾਨ, ਸਰਬੱਤ ਦੀ ਕਾਰਜ ਰਾਸ ਕਰਨੇ, ਸ਼ੁਭ ਮਨੋ ਕਾਮਨਾ ਸੰਪੂਰਨ ਕਰਨੀਆਂ, ਪਾਵਨ ਦਰਬਾਰ ਦੀ ਹਾਜ਼ਰੀ ਭਰਦਿਆਂ ਗੁਰਸਿੱਖ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਨੇ ਸਭ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਬਲਜੀਤ ਸਿੰਘ ਜੀ ਅਤੇ ਸੁਪਨੀਤ ਕੌਰ ਵੱਲੋਂ ਇਮੀਗ੍ਰੇਸ਼ਨ ਦੇ ਕੇਸ ਦੀ ਸਫਲਤਾ ਲਈ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਦਰ ਘਰ ਦੇ ਸੇਵਕ ਜਤਿੰਦਰ ਸਿੰਘ ਜੀ ਦੇ ਅਰੋਗਤਾ ਲਈ ਅਰਦਾਸ ਬੇਨਤੀ ਹੈ। ਆਪ ਦੇ ਦਰ ਘਰ ਦੇ ਸੇਵਕ ਕਸ਼ਵਿੰਦਰ ਸਿੰਘ ਦੇ ਵੱਲੋਂ ਕਾਰਜਾਂ ਦੀ ਸਫਲਤਾ ਲਈ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਅੰਗਦ ਸਿੰਘ ਜੀ ਦੇ ਅਰੋਗਤਾ ਲਈ ਅਤੇ ਹਰਜੋਤ ਸਿੰਘ ਦੀ ਤੰਦਰੁਸਤੀ ਲਈ ਪਰਿਵਾਰਾਂ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਮਿਹਰ ਕਰਨੀ, ਸੇਵਕ ਪਰਿਵਾਰਾਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ, ਤੰਦਰੁਸਤੀਆਂ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਅੰਗ ਸੰਗ ਸਹਾਈ ਹੋਣਾ। ਦਰ ਘਰ ਦੇ ਸੇਵਕ ਦਵਿੰਦਰਪਾਲ ਸਿੰਘ ਵੱਲੋਂ ਆਪਣੇ ਪਿਤਾ ਜੀ ਸਰਦਾਰ ਪ੍ਰਿਥੀਪਾਲ ਸਿੰਘ ਦੀ ਸਲਾਨਾ ਯਾਦ ਵਿੱਚ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਰਹਿਮਤ ਕਰਨੀ, ਸਮੂਹ ਪਰਿਵਾਰਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ। ਦਰੋਂ ਕਰੋਂ ਨਾਮਦਾਨ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ। ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ। ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਬਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਾਂ ਨੂੰ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਿਰ ਲੱਗਾ ਜਮ ਡੰਡ ਤਾਂ ਪਸ਼ੂ ਤਾਨਿਆ ਬਿਨ ਪੂਰੇ ਗੁਰਦੇਵ ਫਿਰੈ ਸੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਵਾਹਿਗੁਰੂ ਵਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀ ਹੈ, ਜੋ ਕਿ ਪਿਛਲੇ ਕੁਝ ਦਿਨ ਪਹਿਲੇ ਸਤਿਕਾਰਯੋਗ ਮਾਤਾ ਕਿਰਪਾਲ ਕੌਰ ਜੀ ਪਰਲੋਕ ਪਿਆਨਾ ਕਰ ਗਏ ਸਨ, ਉਹਨਾਂ ਦੇ ਨਿਮਿੱਤ ਅੱਜ ਗੁਰੂ ਘਰ ਵਿਖੇ ਸਹਿਜ ਪਾਠ ਦੇ ਭੋਗ ਪੈਣੇ ਨੇ। ਸੋ ਪਰਿਵਾਰ ਨੂੰ ਬੇਨਤੀ ਹੈ, ਜਿਨ੍ਹਾਂ ਨੇ ਲੰਗਰ ਛਕ ਲਿਆ ਉਹ ਕਿਰਪਾ ਕਰਕੇ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ, ਤਾਂ ਕਿ ਸਮੇਂ ਸਿਰ ਸਹਿਜ ਪਾਠ ਦੇ ਭੋਗ ਪੈ ਸਕਣ। ਸੋ ਬੇਨਤੀ ਹੈ ਪਰਿਵਾਰ ਨੂੰ, ਗੁਰੂ ਦਰਬਾਰ ਦੇ ਵਿੱਚ ਜਿੰਨਾ ਵੀ ਜਲਦੀ ਹੋ ਸਕੇ ਪਹੁੰਚੋ ਜੀ। ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ।

एक ओंकार सत गुर प्रसाद सलोक महला नौवां

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗ ਦਾਤਾ ਸੋਈ ਭਗਤ ਵਸਨ ਤੇ ਲੋਈ ਜੀਓ। ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜੀਓ, ਅਵਰ ਨਾ ਜਾਣੇ ਸ਼ਬਦ ਗੁਰ ਕੇ ਇੱਕ ਨਾਮ ਤੇ ਆਵਹੇ।

ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪਉ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੇ ਸ਼ਾਬਾ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਪਾਣਾ ਆਓ ਮੈਂ ਪਾਸ ਜੀਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪਉ ਕਰੇ ਸ਼ਾਬਾ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰਪ ਪਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ

ਪਰਵਾਰ ਸਦਾਇਆ ਮਤ ਮੈਂ ਪਿਛੇ ਕੋਈ ਰੋ ਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੇ ਮਿਤ ਬਿਗ ਸਹਿ ਜਿਸ ਮਿਤ ਕੀ ਪੈਜ ਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਅਰ ਸਤਿਗੁਰੂ ਪਹਿਨਾਵੇ ਸਤਿਗੁਰੂ ਪ੍ਰਤੱਖ ਹੁੰਦੇ ਬੈਰਾਜ ਆਪ ਟਿਕਾਇਆ ਸਭ ਸਿੱਖ ਬੰਧ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ

ਪਾਵੇ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੇ। ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਣ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਸਤਿਗੁਰ ਪੁਰਖ ਜੀ ਬੋਲਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਗੁਰੂ ਸਵਾਰੀ ਸਾਧ ਸੰਗਤ ਜੀ ਹੁਣੇ ਆਪ ਜੀ ਨੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਸਲੋਕ ਸਰਵਣ ਕੀਤੇ ਨੇ। ਮਾਤਾ ਜੀ ਮਾਤਾ ਕਿਰਪਾਲ ਕੌਰ ਜੀ ਉਹਨਾਂ ਦੇ ਨਿਮਿੱਤ ਸਹਿਜ ਪਾਠ ਹੋਏ ਨੇ, ਭੋਗ ਪਾਏ ਗਏ ਨੇ। ਅੱਜ ਮਾਤਾ ਜੀ ਦਾ ਸੰਸਕਾਰ ਹੋਇਆ, ਆਪ ਸਾਰੇ ਹੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਿਲ ਹੋਏ। ਹੁਣ ਕੀਰਤਨ ਆਰੰਭ ਹੋਣ ਲੱਗਾ, ਆਓ ਬੜੇ ਪ੍ਰੇਮ ਦੇ ਨਾਲ ਕੀਰਤਨ ਵਿੱਚ ਹਾਜ਼ਰੀਆਂ ਭਰੋ ਜੀ। ਜਥਾ ਪਹੁੰਚ ਚੁੱਕਿਆ, ਆਓ ਸਾਰੇ ਜਾਣੇ ਕੀਰਤਨ ਦੇ ਵਿੱਚ ਹਾਜ਼ਰੀਆਂ ਭਰੋ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਵਿਛੜੀ ਜੀਵ ਆਤਮਾ ਨੂੰ ਸਦੀਵੀ ਕਾਲ ਲਈ ਆਪਣੇ ਚਰਨਾਂ ਕਮਲਾਂ ਵਿਖੇ ਥਾਂ ਬਖਸ਼ਣ, ਪਰਿਵਾਰ ਦੇ ਸਿਰ 'ਤੇ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ, ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹੇ। ਜਿਉਂ ਮੰਦਰ ਕੋ ਥੰਮੈ ਥੰਮਣ, ਤਿਉਂ ਗੁਰ ਕਾ ਸ਼ਬਦ ਮਨੈ ਹੈ ਅਸਥੰਮ। ਸਤਿਗੁਰੂ ਜੀ ਨਾਮ ਦਾ ਆਸਰਾ ਦੇ ਕੇ ਪਰਿਵਾਰ ਨੂੰ ਧੀਰਜ ਬਖਸ਼ਿਸ਼ ਕਰਨ, ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣ। ਸੋ ਆਨੰਦ ਸਾਹਿਬ ਜੀ ਦੇ ਪਾਠ ਕਰੀ ਉਪਰੰਤ ਅਰਦਾਸ ਬੇਨਤੀ ਵਿੱਚ ਜੁੜਨਾ ਕਰਾਂਗੇ।

0: ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਗੀ ਪਿਆਰ ਸਹਿਤ। ਫਤਿਹ ਦੀ ਸਾਂਝ ਪਾਓ, ਗੱਜ ਕੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਕੈ ਅਰਦਾਸ, ਜਿਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇ, ਕੋਈ ਨ ਜਾਣੈ ਤੁਮਰਾ ਅੰਤ, ਉੱਚਤ ਉੱਚਾ ਭਗਵੰਤ, ਸਾਗਲ ਸਮਗਰੀ ਤੁਮਰੇ ਸੂਤਰ ਤਾਰੀ।

ਗਿਆਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਨ ਦਿਆਵੇ ਧਾਈ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰਕੇ। ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚਲੇ ਤਾਨਾਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ। ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ। ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਥਿਆ ਰਿਆਏ ਦੇਗ ਤੇਗ ਫਤਿਹ। ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੀਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੋਗਾ ਟਲ ਧਰਮ ਕਾ ਜੈਕਾਰ। ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੀ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਂਵੀਰ ਕਰਦਿਆਂ ਦਰ ਕਰਦੇ ਸੇਵਕ ਮਾਤਾ ਕਿਰਪਾਲ ਕੌਰ ਜੀ ਜੇ ਹਾਚਰੀ ਲਿਖਿਆ ਤੇ ਆ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇਵਾਂ ਵਾਕਾਂ ਅਨੁਸਾਰ। ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਆਰੰਭ ਕਰਵਾਏ ਸਨ। ਆਪ ਦੀਆਂ ਮਿਹਰਾਂ ਸਦਕਾ ਸੰਪੂਰਨਤਾਵਾਂ ਹੋਈਆਂ ਉਪਰੰਤ ਦੀਵਾਨ ਸਜੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਪੜ੍ਹੀ ਬਾਣੀ ਦਾ ਭਾਵ ਸ਼ੀਤਲ ਦਾ ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ ਵਗਾਉਣ ਦੇ ਗੇਟ ਤੋਂ ਰਹਿਤ ਕਰਨਾ ਪਿੱਛੇ ਸਰਬੱਤ ਪਰਿਵਾਰ ਸਾਖ ਸੰਬੰਧੀਆਂ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲਾ ਹਾਜ਼ਰ ਹੋਇਆ ਅੰਗੀਕਾਰ ਕਰਨਾ ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ ਦਰੋਂ ਕਰੋ ਨਾਮਦਾਨ ਸਿੱਖੀ ਸਦਕ ਭਰੋਸੇ ਦੀ ਦਾਤ ਬਖਸ਼ ਕੇ ਕਿਰਤਾਰਥ ਕਰਨਾ ਕੜਾ ਪ੍ਰਸ਼ਾਦ ਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਵੇਂ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ
जो प्रभ को मिलो चह राज करेगा खालसा। ख्वार हुए सा मलेंगे वाहिगुरु नाम जहाज है।

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਿਸ ਭਾਵੈ ਨਾਨਕ ਸਾਈ ਗੱਲ ਚੰਗੀ ਸੁਖ ਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ

ਸੋਰਠ ਮਹੱਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਹਾਂ। ਸਤਿਕਾਰਯੋਗ ਸਵਰਗਵਾਸੀ ਮਾਤਾ ਕਿਰਪਾਲ ਕੌਰ ਜੀ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਸਭ ਤੋਂ ਪਹਿਲਾਂ ਮੈਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ, ਅਤੇ ਨਾਲ ਹੀ ਪਾਠੀ ਸਿੰਘਾਂ ਦਾ, ਜਿਨ੍ਹਾਂ ਨੇ ਸਹਿਜ ਪਾਠ ਦੀ ਸੰਪੂਰਨ ਬਾਣੀ ਕੁਝ ਦਿਨਾਂ ਤੋਂ ਪੜ੍ਹੀ ਅਤੇ ਭੋਗ ਪਾਏ ਨੇ। ਸਰਦਾਰ ਜਗਮੋਹਨ ਸਿੰਘ, ਇਹਨਾਂ ਦਾ ਸਾਰਾ ਪਰਿਵਾਰ ਜੋ ਇਸ ਦੁੱਖ ਵਿੱਚ ਗੁਰੂ ਜੀ ਦੇ ਚਰਨ ਪਰਸ ਰਹੇ ਨੇ, ਭਾਈ ਗੁਰਜੀਤ ਸਿੰਘ ਜੀ ਹੁਣਾਂ ਦਾ ਧੰਨਵਾਦ, ਜਿਨ੍ਹਾਂ ਨੇ ਭੋਗ ਪਾਏ ਨੇ, ਗਿਆਨੀ ਜਗਤਾਰ ਸਿੰਘ ਜੀ ਹੁਣੀ ਅੰਤਿਮ ਅਰਦਾਸ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਭੋਗ ਉਪਰੰਤ ਜੋ ਬਰਾਗਮਈ ਕੀਰਤਨ ਹੋਇਆ ਹੈ, ਸਤਿਕਾਰਯੋਗ ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰ ਵਾਲੇ, ਜਿਨ੍ਹਾਂ ਦੇ ਜਥੇ ਨੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਉੱਥੇ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਮਾਤਾ ਜੀ ਹੁਣੀ ਕੋਈ ਆਮ ਰੂਹ ਨਹੀਂ ਸਨ, ਨਾਮ ਬਾਣੀ ਦੇ ਨਾਲ ਜੁੜੀ ਹੋਈ ਪਵਿੱਤਰ ਰੂਹ ਸੀ, ਅਤੇ ਜਿਵੇਂ ਉਹਨਾਂ ਦੇ ਜੀਵਨ ਸਾਥੀ ਬਾਬਾ ਪ੍ਰੀਤਮ ਸਿੰਘ ਜੀ, ਉਹਨਾਂ ਬਾਰੇ ਵੀ ਦਾਸ ਨੇ ਉੱਥੇ ਜ਼ਿਕਰ ਕੀਤਾ ਸੀ। ਅਤੇ ਭਾਗਾਂ ਵਾਲੇ ਹੋ ਤੁਸੀਂ ਜਿਨ੍ਹਾਂ ਨੇ ਮਾਤਾ ਜੀ ਦੀਆਂ ਧੀਆਂ, ਪੁੱਤਰ, ਨੌ ਰਾਣੀਆਂ, ਪੁੱਤਰ ਅਤੇ ਬਾਕੀ ਸਾਰਾ ਪਰਿਵਾਰ, ਗ੍ਰੈਂਡ ਚਿਲਡਰਨ, ਗ੍ਰੇਟ ਗ੍ਰੈਂਡ ਚਿਲਡਰਨ, ਜਿਨ੍ਹਾਂ ਨੇ ਮਾਤਾ ਜੀ ਦਾ ਪਿਆਰ ਲਿਆ ਅਤੇ ਉਹਨਾਂ ਦੀਆਂ ਸੇਵਾਵਾਂ ਕੀਤੀਆਂ, ਬਹੁਤ ਵਧੀਆ ਜ਼ਿੰਦਗੀ ਜੀ ਕੇ ਮਾਤਾ ਜੀ ਗਏ ਆ, ਕੋਈ ਬਿਮਾਰ ਠਮਾਰ ਨਹੀਂ ਬਹੁਤੇ, ਅਚਾਨਕ ਬਹੁਤ ਲੰਬੇਰੀ ਉਮਰ ਭੋਗ ਕੇ ਸੰਸਾਰ 'ਚੋਂ ਗਏ ਨੇ, ਕਿਉਂਕਿ ਨਾਮ ਬਾਣੀ ਦੇ ਨਾਲ ਜੁੜੇ ਹੋਏ ਸਨ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ, ਮੈਂ ਪਰਿਵਾਰ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ, ਇਸ ਸੌਖੀ ਘੜੀ ਦੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਇਹ ਮਹਾਰਾਜ ਬਲ ਬਖਸ਼ੋ, ਇਹ ਵਿਛੋੜੇ ਦਾ ਦੁੱਖ ਜਿਹੜਾ ਸਾਰਾ ਪਰਿਵਾਰ ਝੱਲ ਸਕੇ। ਹੁਣ ਮੈਂ ਬੇਨਤੀ ਕਰਦਾ ਕਿ ਮਾਤਾ ਜੀ ਦੇ ਵੱਡੇ ਸਪੁੱਤਰ ਸਰਦਾਰ ਜਗਮੋਹਨ ਸਿੰਘ ਜੀ ਨੂੰ ਕਿ ਉਹ ਗੁਰੂ ਘਰ ਦੀ ਆਸ਼ੀਰਵਾਦ, ਗੁਰੂ ਘਰ ਦੀ ਬਖਸ਼ਿਸ਼, ਜੋ ਸਰੋਪੇ ਦੀ ਦਾਤ ਹੈ, ਉਹ ਆ ਕੇ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਪਾਸੋਂ ਪ੍ਰਾਪਤ ਕਰ ਲੈਣ, ਅਤੇ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਮਹਾਰਾਜ ਇਸ ਵੀਰ ਨੂੰ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਅਤੇ ਇਸ ਔਖੀ ਘੜੀ 'ਚ ਉਹਨਾਂ ਨੂੰ ਦਿਲਾਸਾ ਦੇ ਕੇ ਸਮਰੱਥਾ ਬਖਸ਼ਿਓ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਸੋ ਇਹ ਜ਼ਿੰਮੇਵਾਰੀਆਂ ਨਾਲ ਨਿਭਾ ਸਕਣ, ਸੋ ਇਹਨਾਂ ਦਾ ਇਹ ਸਾਡੀ ਅਰਦਾਸ ਹੈ। ਬਾਕੀ ਸਾਰੇ ਇਹਨਾਂ ਦੇ ਦੂਜੇ ਭਰਾਤਾ ਜੀ ਸਰਦਾਰ ਖੜਕ ਸਿੰਘ ਜੀ ਅਤੇ ਇਹਨਾਂ ਦੀਆਂ ਭੈਣਾਂ ਸਤਿਕਾਰ ਜੋ ਸਤਿੰਦਰ ਕੌਰ ਸਰਦਾਰ ਨੇ ਬਲਜੀਤ ਕੌਰ ਅਤੇ ਸਾਰਾ ਹੀ ਪਰਿਵਾਰ ਸੋ ਮਹਾਰਾਜ ਇਹਨਾਂ ਨੂੰ ਸਮਰੱਥਾ ਬਖਸ਼ੇ ਇਸ ਦੁੱਖ ਨੂੰ ਝੱਲਣ ਦੀ ਅਤੇ ਇੱਥੇ ਹੀ ਸਮਾਪਤੀ ਹੈ। ਅਖੀਰ ਵਿੱਚ ਮੈਂ ਬੇਨਤੀ ਕਰਦਾ ਕਿ ਪਰਿਵਾਰ ਵੱਲੋਂ ਮਾਤਾ ਜੀ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਇੱਥੇ ਹੀ ਸਮਾਪਤੀ ਹੈ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਮੈਂ ਖਿਮਾ ਦਾ ਜਾਚਕਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹੋਵੇ ਸਹਿਤ ਕਸਮ ਦੀ ਨੂਰੀ ਅਰਸੋਂ ਕੁਰਸੋਂ ਝੱਟੀਐ ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮੁਹੱਲਾ ਪੰਜਵਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਹੋ ਕੁਰਬਾਨ ਜਾਈ ਤੇਰੇ ਨਾਵੈ, ਜਿਸਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੈ ਰਹਾਉ। ਤੂੰ ਭਾਰੋ ਸਵਾਮੀ ਮੇਰਾ, ਸੰਤਾਂ ਭਰਵਾਸਾ ਤੇਰਾ। ਨਾਨਕ ਪ੍ਰਭ ਸਰਨਾਈ, ਮੁਖ ਨਿੰਦ ਕੈ ਛਾਈ। ਤੂੰ ਭਾਰੋ ਸਵਾਮੀ ਮੇਰਾ, ਸੰਤਾਂ ਭਰਵਾਸਾ ਤੇਰਾ। ਨਾਨਕ ਪ੍ਰਭ ਸਰਨਾਈ, ਮੁਖ ਨਿੰਦਕ ਕੈ ਛਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵੇ ਨਮਹਿ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਸੁੰਬਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਣ ਸਿਮਰ ਸੁਧਾਕਰ, ਕਿਨੇ ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾਮ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਜ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਹਿਦ ਸਹਿਦ ਨੌ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰ ਗੈ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰੇ ਜਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕੈ ਸਿਮਰਨ ਉਧਰ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੈ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਬਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਾਧ ਬਲਹਾਰੀ। ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੈ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ।
ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਹਿਦ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤੈਨ ਪਾਇਆ। ਸਲੋਕ ਦੀਨ ਦਰ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਅਨਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਦ ਨਾ ਪਰੈ, ਹਰ ਕਾ ਨਾਮ ਜਾਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਾਪਤ ਅਗਾਵੈ, ਜਹ ਮਾਰਗਿਓ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤੈ ਪਾਰ ਪਰਾਹੀ, ਅਨਕ ਬਿਘਨ ਜੈ ਆਯੁ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ, ਜਹ ਪੈਂਡੇ ਮਹ ਅੰਧ ਗਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹ ਪੰਥ ਤੇਰਾ ਕੋ ਨਾ ਸਜਾਨੋ, ਹਰ ਕਾ ਨਾਮ ਤੈ ਨਾਲ ਪਛਾਨੋ, ਜਹ ਪੰਥ ਤੇਰਾ ਕੋ ਨਾ ਸਜਾਨੋ, ਹਰ ਕਾ ਨਾਮ ਤੈ ਨਾਲ ਪਛਾਨੋ, ਜੈ ਮਹਾ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ, ਜਹ ਤ੍ਰਿਖਾ ਮਨ ਤੁਜ ਅਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਧਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਬਿਰਤ ਬਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰੈਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ, ਹੋ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਿਦ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ,
ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸਾਤਰ ਬਹੁ ਸਿਮਰਤੀ ਪੇਖੇ ਸਰਬ ਟਟੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੌਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌ ਖੰਡ ਪ੍ਰਿਥਮੀ ਫਿਰੇ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨ ਕਸਵ ਹੈਵਰ ਭੂਮ ਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤੋ ਪੀ ਹੋਮੇ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭੂ ਨਾ ਵਿਖਿਆ ਟਰੈ ਜਲ ਧੋਵੇ ਬਹੁ ਦੇਹ ਅਨੀਤ ਸੋਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭੋ ਬਿਆਪੈ ਅਨਕ ਯਤਨ ਕਰ ਤ੍ਰਿਸੰਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੂਟ ਅਪਾਵ ਦਰਗਹਿ ਨਹੀਂ ਸਿਜੈ ਛੂਟਸ ਨਾਹੀ ਉਬ ਪਿਆਲ ਮੋਹੇ ਬਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੈ ਗੋਬਿੰਦ ਭਜਨ ਬੈਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਾਧ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧਜਨਾ ਕੀ ਸਰਣੀ ਪਰੈ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੂਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰੇਠ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਹੋ ਧਨ ਤੇਰੋ ਨਾਉ ਨਥਾਵੇ ਕੋ ਨਾਉ ਤੇਰਾ ਥਾਉ ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਂ ਤੇ ਉਤਮ ਥਾਨ ਨਾਨਕ ਜਹਿ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭ ਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਹਟਾਨੀ ਜਿਨ ਤੂੰ ਸਾਜ ਸਿਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਬਿਹਤਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਿਆ ਉਪਰ ਸਾਕ ਸੈਨ ਮੁਖ ਅਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਝੈ ਬਖਸ ਲਿਓ ਤੋ ਨਾਨਕ ਸੀਜੈ ਜਿਹ ਪ੍ਰਸਾਦ ਧਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਘ ਹਸੈ ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵੇ ਕਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਘ ਸਾਥ ਬਸਾ ਦੀਨੇ ਹੱਥ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਬਿਆਪੇ ਨਾਨਕ ਕੱਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤੈਸੋ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਾਵ ਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ
ਜੋ ਠਾਕਰ ਸਤ ਸਦਾ ਹਜੂਰੇ, ਤਾਕੋ ਅੰਧਾ ਜਾਣਤ ਦੂਰੇ, ਜਾਕੀ ਟਹਿਲ ਪਾਵੇ ਦਰਗਹਿ ਮਾਨ, ਤਿਸੇ ਬਸਾਰੇ ਮੁਗਧ ਅਜਾਨ। ਸਦਾ ਸਦਾ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਜ ਛੋੜ ਝੂਠ ਸੰਗ ਮਚੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਾਹਿਤ ਇਸ ਪਰ ਹਰੈ। ਚੰਦਨ ਲੇਪ ਉਤਾਰੇ ਧੋਏ, ਗਰ ਤਪ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਇਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਬਦ ਨਾਹੇ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾਹ। ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ, ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗੈ ਲਿਹੋ ਓੜ ਨਿਭਾਵੈ। ਕਹਾ ਬੁਝਾਰਤ ਬੂਝੇ ਡੋਰਾ, ਨਿਸ ਕਹੀਏ ਤੋ ਸਮਝੇ ਭੋਰਾ, ਕਹਾ ਬਿਸਨ ਪਦ ਗਾਵੇ ਗੌਂਗ, ਜਤਨ ਕਰੈ ਤੋ ਵੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਪਵਨ, ਨਹੀਂ ਹੋਤ ਊਹਾ ਉਸ ਗਵਨ, ਕਰਤਾਲ ਕਰਨਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਸਿਓ ਪ੍ਰੀਤ, ਬਲਵਾ ਕੇ ਗ੍ਰਹਿ ਪੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਖਨ ਮਾਨੇ ਮਨੇ ਪ੍ਰਤੀਤ, ਕਾਲਨ ਆਵੇ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਬਿਕਾਰ ਮਹਾ ਲੋਭ ਧਰੋ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਣ ਘਰ ਕਰਮ। ਤੂੰ ਠਾਕਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਮੈਂ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ ਸਲੋਕ। ਦੀਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਏ, ਨਾਨਕ ਕਹੂ ਨਾ ਸੀ ਜਈ, ਬਿਨ ਲਾਵੇ ਪਤ ਜਾਏ ਅਸ਼ਟਪਦੀ। ਦਸ ਬਾਤੂ ਲੈ ਪਾਛੈ ਪਾਵੈ, ਏਕ ਬਾਤ ਕਾਰਨ ਬਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀ ਹਰਲੀ, ਤੋ ਮੂੜਾ ਕਹੋ ਕਹਾ ਕਰੇ, ਜਿਸ ਠਾਕਰ ਸਿਉ ਨਾਹੀ ਚਾਰਾ, ਤਾਕੋ ਕੀਜੇ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਗਣਤ ਸਭ ਆਪਣੀ ਦੇ ਰਾਸ, ਖਾਤ ਪੀਤ ਵਰਤੇ ਆਨੰਦ ਉਲਾਸ। ਆਪਣੀ ਅਮਾਨ ਕਛ ਬਾਹੁਰ ਸਭ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਬਸਤ ਸਿਆ ਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਅਨਕ ਪਹਾਤ ਮਾਇਆ ਕੇ ਹੇਤ, ਸਰ ਪਰ ਹੋਵਤ ਜਾਨ ਅਨੇਤ। ਬਿਰ ਕੀ ਛਾਇਆ ਸਿਉ ਰੰਗ ਲਾਵੈ, ਗੋਬਿੰਦ ਸਿਉ ਮਨ ਪਛਤਾਵੈ। ਜੋ ਦਿਸੇ ਸੋ ਚਾਲਨ ਹਾਰ, ਲਪਟ ਰਿਹੋ ਤੇ ਅੰਧ ਅੰਧਾਰ। ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕਟੰਬ ਸਬਾਇਆ, ਮਿਥਿਆ ਹੋਮੇ ਮਮਤਾ ਮਾਇਆ। ਮਿਥਿਆ ਰਾਜ ਜੋ ਬਣ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਮਿਥਿਆ ਰਥ ਹਸਤੀ ਅਸ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਤਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਮਿਥਿਆ ਸਰਮਨ ਪਰ ਨਿੰਦਾ ਸੁਨੈ, ਮਿਥਿਆ ਹੱਥ ਪਰ ਦਰਬ ਕੋ ਹਿਰੇ। ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨ ਸਵਾਦ। ਮਿਥਿਆ ਚਰਨ ਪਰ ਬਿਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲਭਾਵੈ। ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ। ਬਿਨ ਬੂਝੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ। ਬਿਰਥੀ ਸਾਖਤ ਕੀ ਆਰ ਜਾ, ਸਾਚ ਬਿਨਾ ਕਹਿ ਹੋਵਤ ਸੂਚਾ। ਬਿਰਥਾ ਨਾਮ ਬਿਨਾ ਧਨ ਅੰਧ, ਮੁਖ ਅਵ ਤੱਕ ਦੁਰਗੰਧ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
ਗੋਬਿੰਦ ਭਜਨ ਬਿਨ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜੈ ਘਟ ਬਸਿਓ ਹਰ ਨਾਓ, ਨਾਨਕ ਤਾ ਕਹਿ ਬਲ ਬਲ ਜਾਓ, ਰਹਿਤੇ ਅਵਰ ਕਛੇ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪਰਬੀਨ, ਬਾਹਰ ਪੇਖ ਨ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸਕੇ ਅੰਤਰ ਬਸੇ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ, ਜੋ ਤੂੰ ਪਾਨੇ ਤਿੰਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨਬੇਰਾ, ਕਿਸੇ ਦੂਰ ਜਨਾਵਤ ਕਿਸੇ ਬਝਾਵਤ ਨੇਰਾ, ਭਾਵ ਸਿਆਣਪ ਸਗਲ ਤੇ ਰਹਿਤ, ਸਭ ਕਾ ਜਾਣ ਆਤਮ ਕੀ ਰਹਿਤ, ਜਿਸ ਭਾਵੇ ਤਿਸ ਲੈ ਲੜ ਲਾਏ, ਥਾਂ ਥਨਾ ਤਰਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕਰੋਧ ਹਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ, ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤੈ ਠਾਕਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤੈ ਸਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹਟਾਵੈ, ਤਿਸੇ ਤਿਆਗ ਕਤੇ ਅਵਰ ਲਭਾਵੈ, ਜੇ ਪ੍ਰਸਾਦ ਸੁਖ ਸੇ ਸੁਈ ਜੇ, ਮਨ ਆਠ ਪੈਰ ਤੱਕ ਜਸ ਗਵੀਜੈ, ਜੇ ਪ੍ਰਸਾਦ ਤੁਝ ਸਭ ਕੋ ਮਨ ਹੈ, ਮੁਖ ਤਾਕੋ ਜਸ ਰਸਨ ਬਖਾਨ ਹੈ, ਜੇ ਪ੍ਰਸਾਦ ਤਿਰੁ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰ ਗੈ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੈ, ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸੁਨੇਹੀ, ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਣੀ ਪਰ ਠਾਕਰ ਪ੍ਰਭ ਤਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਹ ਸਾਹ ਸਿਮਰੋ ਪ੍ਰਭ ਊਚੇ, ਜੇ ਪ੍ਰਸਾਦ ਭਾਈ ਦੁਰਲਭ ਦੇ, ਨਾਨਕ ਤਾ ਕੀ ਭਗਤ ਕਰੇ, ਜੇ ਪ੍ਰਸਾਦ ਅਭੁਖਨ ਪਹਿਰੀ ਜੇ, ਮਨ ਤਿਸ ਸਿਮਰਤ ਕਿਉਂ ਆਲਸ ਕੀ ਜੈ, ਜੇ ਪ੍ਰਸਾਦ ਅਸਵਾਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ, ਜੇ ਪ੍ਰਸਾਦ ਬਾਕ ਮਿਲਕ ਧਨਾ, ਰਾਖ ਪ੍ਰੋਏ ਪ੍ਰਭੇ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਨਾਈ, ਊਠਤ ਬੈਠਦ ਸਾ ਤਿਸੇ ਧਿਆਈ, ਤਿਸੇ ਧਿਆਇ ਜੋ ਏਕ ਅਲਖ ਹੈ, ਇਹਾਂ ਉਹ ਨਾਨਕ ਤੇਰੀ ਰੱਖੈ, ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਜੇ ਪ੍ਰਸਾਦ ਤੂੰ ਚਾਰ ਬਿਉਹਾਰੀ, ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਾਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਪੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸਭ ਸਹਿਜੇ ਬਸਨਾ, ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮ ਗਤ ਪਾਵਹਿ, ਜੇ ਪ੍ਰਸਾਦ ਸੁਖ ਸਹਿਜ ਸਮਾਵਹਿ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਸਿਓ ਰਾਚ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਜਪ ਸੋਏ, ਆਪ ਜਪਾਏ ਜਪੇ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤਿ ਊਤਮ ਹੋਏ, ਸਰਬ ਨਿਦਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨ ਕਿਨਹੂ ਲਿਆ, ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ, ਨਾਨਕ ਇਨ ਕਹਿ ਕਛੂ ਨ ਹਾਥ, ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਿਨ੍ਹਾਂ ਕੀ ਅਚਾਰਜ ਕਥਾ ਅਸ਼ਟਪਦੀ, ਸਾਧਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਬਲ ਸਗਲੀ ਖੋਤ, ਸਾਧਕੇ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ,
ਸਾਧ ਕੈ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਬੇਰਾ, ਸਾਧ ਕੈ ਸੰਗ ਪਾਏ ਨਾਮ ਰਤਨ, ਸਾਧ ਕੈ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਨੇ ਕੌਣ ਪੁਰਾਣੇ, ਨਾਨਕ ਸਾਧ ਕੀ ਸੋਭਾ ਪ੍ਰਭ ਮਾਹੇ ਸਮਾਨੇ, ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪਰ ਫੁਲੈ, ਸਾਧ ਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪਹੁੰਚਾ, ਸਾਧ ਸੰਗ ਹੋਏ ਸਭ ਕੀ ਰਹਿਣ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨਾ ਕਤੂੰ ਤਹਾਵੈ, ਸਾਧ ਸੰਗਾਤਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭੈਣ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦਸਮਰ ਸਭ ਮੀਤ, ਸਾਧੂ ਕੈ ਸੰਗ ਮਹਾਪਨੀਤ, ਸਾਧ ਸੰਗ ਕੇ ਸਿਉ ਨਹੀਂ ਬੈਰ, ਸਾਧ ਕੇ ਸੰਗ ਨਾ ਬੀਗਾ ਪੈਰ, ਸਾਧ ਕੇ ਸੰਗ ਨਾਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧ ਕੇ ਸੰਗ ਨਾਹੀ ਹੋ ਤਾਪ, ਸਾਧ ਕੇ ਸੰਗ ਤਜੇ ਸਭ ਆਪ, ਆਪੇ ਜਾਣੇ ਸਾਧ ਵਡਾਏ, ਨਾਨਕ ਸਾਧ ਪ੍ਰਭੂ ਬਨ ਆਏ, ਸਾਧ ਕੇ ਸੰਗ ਨਾ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤ ਗੋਚਰ ਲਹੈ, ਸਾਧੂ ਕੈ ਸੰਗ ਅਜਰ ਸਹੈ, ਸਾਧ ਕੇ ਸੰਗ ਬਸੇ ਥਾਨ ਉਚੈ, ਸਾਧੂ ਕੈ ਸੰਗ ਮਹਿਲ ਪਹੁੰਚੈ, ਸਾਧ ਕੈ ਸੰਗ ਦ੍ਰਿੜੇ ਸਭ ਧਰਮ, ਸਾਧ ਕੈ ਸੰਗ ਕੇਵਲ ਪਾਰ ਬ੍ਰਹਮ, ਸਾਧ ਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧ ਕੈ ਸੰਗ ਸਭ ਕੁਲ ਉਧਾਰ, ਸਾਧ ਸੰਗ ਸਾਜਨ ਮੀਤ ਕਟੰਬ ਨਿਸਤਾਰ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਰ ਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਨਾਨਕ ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟ ਤਾ ਹੋਤ ਨਿਹਾਲ, ਸਾਧ ਕੈ ਸੰਗ ਕਲੂਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ, ਸਾਧ ਕੈ ਸੰਗ ਇਹਾਂ ਉਹਾਂ ਸਹੇਲਾ, ਸਾਧ ਸੰਗ ਵਿਛਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧ ਕੈ ਸੰਗ ਨਾ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੇ, ਨਾਨਕ ਉਧਰੇ ਸਾਧ ਸੁਨ ਰਸੈ, ਸਾਧ ਕੈ ਸੰਗ ਸੁਨੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧ ਕੈ ਸੰਗ ਲੱਗੇ ਪ੍ਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਭਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇ ਤਾ ਸੁਨੇ ਤੇ ਤਬ ਖਿਆਨੈ, ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੇ ਸੋਭਾ ਕਾ ਨਾਹੀ ਅੰਤ, ਸਾਧ ਕੇ ਸੋਭਾ ਸਦਾ ਬੇਅੰਤ, ਸਾਧ ਕੇ ਸੋਭਾ ਊਚ ਤੇ ਊਚੀ, ਸਾਧ ਕੇ ਸੋਭਾ ਮੂਚ ਤੇ ਮੂਚੀ, ਸਾਧ ਕੇ ਸੋਭਾ ਸਾਧ ਬਨ ਆਏ, ਨਾਨਕ ਸਾਧ ਪ੍ਰਭ ਭੇਦ ਨ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੇ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਹੋ, ਨਾਨਕ ਜੋ ਪਾਵਕ ਕਾ ਸਹਿਜ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰੂ ਪਰ ਆਕਾਸ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪੈ, ਨਾਨਕ ਜੈਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਹਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਹਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਿਆਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਏਕ ਰੰਗ, ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਵਾਰ,
ब्रह्म ज्ञानी सदा सद जागत, ब्रह्म ज्ञानी अमृत त्यागत, ब्रह्म ज्ञानी कह मन परमानंद, ब्रह्म ज्ञानी कह कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हेता, ब्रह्म ज्ञानी कह हुए अचंत, ब्रह्म ज्ञानी का निर्मल मंत, ब्रह्म ज्ञानी जस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी की कीमत नाहे, ब्रह्म ज्ञानी कै सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथिया न जाए अदाखर, ब्रह्म ज्ञानी सर्व का ठाकुर, ब्रह्म ज्ञानी कीमत कौन बखान, ब्रह्म ज्ञानी की गत ब्रह्म ज्ञानी जान, ब्रह्म ज्ञानी का अंत न पार, नानक ब्रह्म ज्ञानी को सदा नमस्कार, ब्रह्म ज्ञानी सब श्रेष्ठ का करता, ब्रह्म ज्ञानी सद जीवे नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी, सलोक और तारे जो अंतर नाम, सर्व में पेखे भगवान, निमक निमक ठाकर नमस्कार, नानक अपर सगल निस्तार अष्टपदी,